0: ਹੋ ਸਕਦਾ। ਕਮਾਵਣ ਨਾਲੋਂ ਖਾਵਣ ਵਾਲੇ ਵੱਧ ਗਏ ਨੇ। ਚੰਦਨ ਸੰਦਲ ਸਾਹਲ ਕੀਮਤ ਲੱਕੜ ਦੇ ਚੰਦਨ ਸੰਦਲ ਸਾਹਲ ਕੀਮਤੀ ਲੱਕੜ ਦੇ ਰੁੱਖ ਲਾਵਣ ਨਾਲੋਂ ਕਟਾਵਣ ਵਾਲੇ ਵੱਧ ਗਏ ਨੇ। ਵਿਦਿਆ ਵਿਚਾਰੀ ਚੋਰ ਬਜ਼ਾਰੀ ਦੇ ਢਾਹੇ ਚੜ ਗਈ ਏ। ਪੇਪਰ ਪਾਵਣ ਨਾਲੋਂ ਲੀਕ ਕਰਵਾਉਣ ਵਾਲੇ ਵੱਧ ਗਏ ਨੇ। ਹੁਣ ਕੀ ਭਰੋਸਾ ਚੋਣ ਵੀ ਸਹੀ ਸਲਾਮਤ ਹੋਊ? ਹੁਣ ਕੀ ਭਰੋਸਾ ਕਿ ਚੋਣ ਵੀ ਸਹੀ ਸਲਾਮਤ ਹੋਊ? ਵੋਟਾਂ ਪਾਵਣ ਵਾਲਿਆਂ ਤੋਂ ਚੁਰਾਵਣ ਵਾਲੇ ਵੱਧ ਗਏ ਨੇ। ਗਣਤੰਤਰ ਵੀ ਹੁਣ ਆਟੇ ਦੀ ਗਊ ਬਣ ਗਿਆ ਏ। ਚਾਰੇ ਨਾਲੋਂ ਫੰਡ ਉਗਰਾਵਣ ਵਾਲੇ ਵੱਧ ਗਏ ਨੇ। ਹਰ ਚੁੱਲ੍ਹੇ ਹਰ ਵੋਟਰ ਦੇ ਸਿਰ ਤੇ ਕਰਜ਼ਾ ਕੈਲ ਲਾਵਣ ਦੀ ਥਾਂ ਚੜਾਵਣ ਵਾਲੇ ਵੱਧ ਗਏ ਨੇ। ਚੜਾਵਣ ਵਾਲੇ ਵੱਧ ਗਏ ਨੇ। ਕਰਨੈਲ ਕੈਲ ਸੈੱਟ ਉਹਨਾਂ ਦੀਆਂ ਸਤਰਾਂ ਦੇ ਨਾਲ ਕੀਤਾ ਸਾਹਿਬ ਤੁਹਾਨੂੰ ਅੱਗੇ ਲੈਣੇ ਆ ਤੇ ਕੱਲ ਮਿਲਦੇ ਆ ਫਿਰ ਟਾਈਮ ਨਾਲ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
0: ਬ੍ਰੇਕ ਤੋਂ ਬਾਅਦ ਹਿੰਦੀ ਸਮਾਚਾਰ ਨਾਰਥ ਅਮਰੀਕਾ ਦੇ ਅੰਜੂ ਸਿੱਕਾ ਜੀ ਪੇਸ਼ ਕਰਨਗੇ। 9 ਵਜੇ ਤੱਕ ਸਾਡਾ ਫਿਲਹਾਲ ਅੱਜ ਸ਼ੋਅ ਚੱਲਣਾ। ਮਿੰਟੂ ਗੁਰਸਰੀਆ ਵੀ ਆਉਣਗੇ ਤੇ ਥੋੜੇ ਕੁ ਦਿਨ ਲੱਗਣੇ ਨੇ, ਫਿਰ ਅਸੀਂ ਵੇਖਾਂਗੇ ਜੋ ਵੀ ਸਕੈਜੂਲ ਸਾਨੂੰ ਸੀ ਜਮਾਰ 1320 ਮਿੰਟ ਦੀ ਮੈਨੇਜਮੈਂਟ ਅਰਸ਼ ਚਾਵਲਾ ਉਹਨੂੰ ਦਿੱਤਾ ਜਾਵੇਗਾ, ਅਸੀਂ ਉਹਨੂੰ ਫਾਲੋ ਕਰਾਂਗੇ। ਅਗੇਨ ਕਿਸੇ ਨੇ ਵੀ ਰੇਡੀਓ ਪ੍ਰੋਗਰਾਮ ਕਰਨਾ, ਲਿਸਟ ਕਾਫੀ ਲੰਬੀ ਹੈ, ਫਸਟ ਕਮ ਫਸਟ ਸਰਵ ਉਵੇਂ ਹੀ ਇਹਦੀ ਜਿਹੜੀ ਰੂਪਰੇਖਾ ਹੋਵੇਗੀ ਤੇ ਤੁਸੀਂ ਅਰਸ਼ ਨੂੰ ਕਾਲ ਕਰ ਲਓ 416-303-1515। ਜੇ ਤੁਸੀਂ ਆਪਣੇ ਘਰ ਸਟੇਸ਼ਨ ਬਣਾਇਆ ਹੈ ਉਥੋਂ ਵੀ ਕਰ ਸਕਦੇ ਹੋ, ਨੋ ਪ੍ਰੋਬਲਮ। ਡਿਕਸੀ ਡਿਊ ਦੇ ਨਜ਼ਦੀਕ ਸਟੇਟ ਆਫ ਆਰਟ ਅਰਸ਼ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਇੱਕ ਸਟੂਡੀਓ ਤਿਆਰ ਕੀਤਾ। ਉਹਦੇ ਹਾਈ ਐਂਡ ਦੇ ਇਕਵਿਪਮੈਂਟ ਜਿਹੜੇ ਨੇ ਆਨ ਦੀ ਵੇ ਨੇ, 1-2-4 ਦਿਨਾਂ ਦੇ ਵਿੱਚ ਉਹ ਇੰਸਟਾਲ ਹੋ ਜਾਣਗੇ। ਖੁੱਲੀ ਡੁੱਲੀ ਪਾਰਕਿੰਗ ਆਉਣ ਜਾਣ ਵਾਸਤੇ, ਹਾਈਵੇ ਬਿਲਕੁਲ ਲਾਗੇ, ਕੋਈ ਮਤਲਬ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ। ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਨਜ਼ਦੀਕ ਡਿਕਸੀ ਐਂਡ ਕਹਿ ਲਓ ਕਿ ਡੈਰੀ ਦੇ ਨਜ਼ਦੀਕ ਤੁਹਾਨੂੰ ਬੜਾ ਸ਼ਾਨਦਾਰ ਸਟੂਡੀਓ ਵੀ ਮਿਲੇਗਾ। ਸੀ ਜੇ ਐਮ ਆਰ 1320 ਮੀਟਰ ਬੈਂਡ ਦੇ ਸਾਈਨ 2-4 ਦਿਨਾਂ ਦੇ ਵਿੱਚ ਲੱਗ ਜਾਣਗੇ ਔਰ ਤੁਸੀਂ ਉੱਥੇ ਆਓ। ਜੀ ਆਇਆਂ ਨੂੰ ਉਹਦੀ ਗ੍ਰੈਂਡ ਓਪਨਿੰਗ ਕਰਾਂਗੇ ਆਪਾਂ ਧੂਮ ਧੜੱਕੇ ਦੇ ਨਾਲ, ਥੋੜਾ ਜਿਹਾ ਇੰਤਜ਼ਾਰ ਕਰੋ। ਨੰਬਰ ਟੂ ਕਾਲ ਅਰਸ਼ 416-303-1515।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 6475471888 6475471888 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 6478339960 6478335960 ਗਿੱਲ ਹਾਊਸ ਪੇਂਟਿੰਗ। ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 6472717135 6472711735 ਐਨੀ ਟਾਈਮ ਹੋਮ ਰੈਨੋਵੇਸ਼ਨ।
2: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
3: Wide range of services, wisdom tooth, root canal, denture
4: for dental extraction, cleaning, gum treatment and implant.
2: SM Springdale Dental Center, 2260 Bovade Drive East, Brampton. Bovade Jingosi Dental Center, 811 Bovade Drive, Unit 17, Brampton. Call 905-789-8266।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
5: ਮੇਰੀ ਹੱਥ ਮਿਨੋਨੋ ਚੂੜੀਆਂ ਹੈ,
6: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
7: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬਰੋ ਟੈਕਸਟਾਈਲ ਨਾਲ।
8: ਪਾਓ ਸੂਟ, ਸਾੜੀ, ਲਹਿੰਗਾ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
9: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
8: ਅੱਜ ਹੀ ਪਹੁੰਚੋ
10: ਸਕਾਰਬਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010 416-742-0010।

0: جی جماعت 1320 ایم فریکوینسی ریڈیو پروگرام ٹی وی پروگرام انگلا پنجاب میں آپ کی ہوسٹ چندر سنجو سکھا پیش خدمت ہے آپ کی نظر میں آج کے مکھ سماچار. سب سے پہلے آپ کا تاپمان رائٹ 22 ڈگری سینٹی گریڈ ہے, کل کا ہائیسٹ 25 رہے گا, لوئسٹ 17 اور کبھی دھوپ کبھی چھاؤں. خبروں کی سرخیاں آپ سب کی خدمت میں. ایکسپرٹس کا کیا ماننا ہے جو اتنی بھیشن اسٹارم ہٹ کی تھی ٹورانٹو میں کل, جس سے کافی زیادہ نقصان بھی ہوا اور کم سے کم 100 سال کے بعد ایسی اسٹارم دیکھنے کو ملی ہے. کافی بھینکر اسٹارم تھی جس سے کہ بہت ہی بھیشن بارش ہوئی اور بہت ہی زیادہ ہوائیں چلی جس سے کافی نقصان ہوا, برف کے گولے گرے کینیڈا کی لارجسٹ سٹی میں جس سے پاور تھی آؤٹ ہوئی اور میجر ہائی ویز میں فلڈنگ ہوئی ان ٹورانٹو انکلوڈنگ ڈان ویلی پارک. کہتے ہیں کہ ہیومیڈیٹی اور اس کے ساتھ گرمی کے کارن اتنا بھاری نقصان ہوا جس کی وجہ سے ٹورناڈو بھی آیا. ہائی وے 401 ویسٹ باؤنڈ بند ہے اوشوا میں فالوئنگ کراش اور ویسٹ باؤنڈ لینز ہائی وے 401 کی, جس میں دو وہیکل کولیجن ہوا ہے بٹوین ہائی وے 418 اینڈ ہارمنی روڈ پہ. اس کے ساتھ ہی راجرز اسٹیڈیم میں کافی زیادہ سگنیفیکینٹ ڈیمیج ہوئی ہے پاورفل ٹورانٹو کی اسٹارم کو لے کر. وہاں پہ آنے والے 2 ہفتوں میں اے سی ڈی سی اسکیڈول ہے پرفارم کرنے کے لیے وہاں پر, اور اس کا آنکلن راجرز سینٹر کی ٹیم اس وقت کر رہی ہے. بینک آف کینیڈا نیا بل لے کے آنے والی ہے, نیا نوٹ $20 کا بل جس میں کنگ چارلز کی تصویر ہوگی. یہ 2027 فروری میں لانچ ہوگا اور ہوریزونٹل انکارنیشن کرنسی کا ہے. $20 کا بل ڈیزائن کیا ہے, اس کی جو لے آؤٹ ہے وہ ورٹیکل ہے, یعنی کہ سیدھا دیکھنا پڑے گا اس کو. یہ پہلا بینک نوٹ ہے جس میں کینیڈا فیچر کر رہے ہیں کنگ چارلز 3. ڈیزائن آف دا بل بیگن شارٹلی کنگ کے راجگدی سنبھالنے کے بعد مئی 2023 کے بعد ہی آیا ہے. اس سے پہلے کوئن الیزابیتھ کی فوٹو ہوتی تھی, اس کو ریپلیس کیا جا رہا ہے. اس کے ساتھ 41 ویکتی ایک آنٹیریو کا, اس پہ الزام ہے کہ اس نے 5 عورتوں کے ساتھ دھوکا دیا رومانس سکیم میں اور $1 million سے زیادہ ان کی چپت لگائی. اب بھی ویکتی کو اریسٹ کر لیا گیا ہے. اور آن لائن ٹکٹ سیلر کو فائن کیا ہے فورڈ سرکار نے, اور ہم سارے جانتے کچھ ٹکٹ سیلنگ کے بھی پروگرامس کے رولز اینڈ ریگولیشن ہو چکے ہیں. آنٹیریو نے ایشو کر دیا پہلی بار کوڈ بی دا فرسٹ فائن اگینسٹ ٹکٹ ری سیلنگ پلیٹ فارم پروونس میں اینٹی اسکیلنگ لا کو لے کر, اور پروونس کے کنزیومر بیویئر ویب سائٹ اسٹیٹ میں سیٹ گیک کینیڈا کو فائن کیا گیا $25,000 کا لیٹ آگسٹ میں. انہوں نے کہا کہ اس میں انہوں نے $10,000 تو ہے جس میں اس نے بتایا نہیں کہ فیس ویلو کیا ہے ٹکٹ کی, $5,000 کا ڈسکلوز نہیں کیا اوریجنل پرائز آف دا ٹکٹ, اور اندر $10,000 پہ الزام ہے انہوں نے ٹرانزیکشن کو کسی پروف آف اوریجنل پرائز کے بغیر بیچا. گولف کا میئر جو ہے کافی حیران ہوا جب وہ پہنچا تھرفٹ اسٹور میں, اس نے دیکھا ڈارٹ بورڈ بنا ہوا ہے جس میں ان کی تصویر ہے اور انہوں نے اس کو کافی پازیٹو لیا. انہوں نے یہ کہا کہ جو اس وقت یہ تصویر بنا کے ڈارٹ بورڈ بنا سکتے ہیں ان کو یہ پیسہ چیریٹی میں ہی دینا چاہیے. ایک عورت جس کے کتوں نے 11 سال کے بچے کو مار دیا تھا ایڈمنٹن میں, اس کو سینٹنس کیا گیا 2 سال کا ہاؤس اریسٹ. ایران کے ساتھ ہم وار میں نہیں ہیں, یو ایس کے وائس پریزیڈنٹ وینس نے کہا ہے. وینس نے کامنٹ کیا جبکہ کافی زیادہ ایک روش ہو رہا ہے یو ایس پریزیڈنٹ ڈونلڈ ٹرمپ ٹرائی کریں ڈرا کرنے کا لائن کانفلکٹ کو لے کر, اور وینس نے اس میں کوئی شوٹنگ نہیں چل رہی, یہ وار نہیں ہے. ویل مچھلی کو ٹرانسفر کیا گیا تھا مرین لینڈ سے شکاگو میں, وہاں پہ دوسری مچھلی جو ہے ویل مچھلی ان کی موت ہوگی جس کی انویسٹیگیشن چل رہی ہے. اس کے ساتھ ہی ساتھ اگر کوزما سے یو ایس چلا جاتا ہے تو کیا ہوگا, ایک رپورٹ سجیسٹ کرتی ہے, ڈیلوائٹ کینیڈا کی طرف سے رپورٹ آئی ہے فرام دا نارتھ امریکن ٹریڈ پیک, کہ اگر کینیڈا کو اور زیادہ میجرز لینے چاہیے اپنا ٹریڈ ڈائیورسیفیکیشن کی بجائے اس کے ساتھ ساتھ انٹر پروونشل ٹریڈ بیریئرز کو ہٹانا چاہیے جو کہ پروونس اور پروونس کے درمیان ہے, نئی انڈسٹریز کی آمد دیکھنی چاہیے, اور اس میں ٹیرف جو ہے اگر لگے تو کینیڈا جو ہے سروائیو کرے. کینیڈا رش نہیں کرے گا اپنے اس نرنے کے اوپر F-35 ڈیلز کو, ابھی جہاں پہ یو ایس ٹریڈ ٹینشن چل رہی ہے, کہا ہے ڈیفینس منسٹر نے. ووٹرز اس وقت تھرسڈے کو 3 آنٹیریو کے بائی الیکشنز میں آگے بڑھ کے ووٹ ڈالنے کے لیے گئے ہوئے ہیں, اور کینڈیڈیٹ ایکسپیکٹ کر سکتے کلوز ریس ان ہیملٹن سٹونی کریک. کنزرویٹو نیل لمسٹرم ریٹائر ہوئے تھے اگست میں سکاربرو ساؤتھ ویسٹ میں. اور اس کے ساتھ ساتھ آئیے جانتے ہیں یو ایس پریزیڈنٹ ڈونلڈ ٹرمپ کے لیٹسٹ راؤنڈ آف ٹیرفز کو لے کر کینڈیڈیٹس میں بھی پروونشل ایشوز کو لے کر بھی بات چل رہی ہے. مسک لانچ کرنے جا رہے ہیں, آئیے جانتے ہیں ایک ڈفرینٹ ہی کچھ موو ہے ان کی, اسٹیئرنگ ویل فری ٹیکسی, اور بیٹ کرے رائڈرز کو کہ نو کنٹرول جو ہے آپ کو اس سے ڈرنا نہیں چاہیے. وہ لے کے آئے ہیں نیو یارک کی سڑکوں کے اوپر آپ کے لیے ٹیکسی رائڈز جو کہ ویل فری ہوں گی. یہ تھا خبروں کا خاص بلٹن آپ سب کی خدمت میں. دیکھ رہے ہیں آپ سن رہے ہیں آپ ریڈیو پروگرام رنگلا پنجاب میں آپ کی ہوسٹ اینڈ دوست انجو سکا.
1: تسی سن رہے ہو چاولا نیوز نیٹ ورک ٹورانٹو سی این این ٹورانٹو. پروگرام کا حصہ سویٹ میل پریزیڈنٹ کنوینشن سینٹر دے سکھراج کنگ ہونا والا سپانسر کیتا جا رہا ہے. 416-6-89-99 ساتھ دے رہے نے ایرڈ سپرنیچر تو جیسمین روہت 5200 ڈکسی میتھسن تے واقعہ نے کوالٹی دا فرنیچر واجب ریٹ تے لے کے آن لئی ایرڈ سپرنیچر 5200 ڈکسی میتھسن 905-232-74-99 کیلیڈن پیمنگ ریزیڈینشل کمرشل انڈسٹریل ڈرائیو وے پارکنگ لاٹ ٹرک ٹرمینل سروس اسٹیشن آدلی کیلیڈن پیمنگ دے نال رابطہ قائم کرو بائی جسپال 416-818-99-100-416-818-8900 پیل رینوویشن دے سردار بھوپندر سنگھ جی. ایک ہفتے وچ تسی اپنا کمپلیٹ فل پلیز واش روم تیار کرونا ہے. ایسٹیمیٹ بالکل فری ہے. کربلس شاور بھی تیار کردے نے. 647-648-1847 تے ٹریفک کوڈ ایڈوکیٹ جے کلوٹی صاحب. ٹریفک دی الگنا ہون دی صورت وچ کوئی ٹکٹ مل گئی ہے ادی پراپر پیر بائی کروان لئی 79B فرنٹیریو سٹریٹ بفلو پلازا نمبر 416-716-3434. شاہ ٹرانسپورٹ ہائر کریا جی امیجیٹلی. اونر اوپریٹر ٹیم کمپنی ڈرائیور ٹیم کمپنی ڈرائیور سولو کنسٹنٹ لوراڈو ٹیکسس دے رن نے سٹڈی مائلز ملیں گے. ریلائبل ورک ہے. شاہ ٹرانسپورٹ سندیپ جی نو 416-903-8390 تے کال کرو. اتے لالی سویٹ سن تندوری ریسٹورینٹ 499 ریلاسن تے میکلوگ لندا ایریا بیٹھ کے کھانا کھان ٹیک آؤٹ کیٹنگ لائیو لوکیشن جی ٹی اے دے پربندھاں دے نال ٹیفن لگاؤن لئی بھاجی تیار کروان لئی بھائی جسپال نو کال کر سکدے ہو 905-450-54-954-450-54-54. ساتھ دے رہے نے انفینٹی ٹینٹ اینڈ ڈیکور. ٹینٹ ٹیبل چیئر ایل ڈی ڈانس فلور 360 کیمرہ فلاور ڈیکوریشن جمپنگ بلون سلائڈ مچ مچ مور. انفینٹی ٹینٹ اینڈ ڈیکور دلپریت بل 647-708-0079 تے کال کیتی جا سکدی ہے.
0: ننو اینڈ آیوفی لائرز تھوڑے لیے لے کے آئے نے بہت ہی ودیا سروسز. ننو اینڈ آیوفی لائرز جتھے گرپریت ہے نے گردیپ اور جنہوں نے گیری ننوا بھی کیا جانا ہے. پرسنل انجری لٹیگیشن ایکسنٹ بینیفٹس کا کوئی کیس ہے گا. نیگلیجنس کا کیسز ہے امپلائمنٹ لا کمرشل لٹیگیشن کے کیسز ہے نے. اور یوفی ڈینس یوفی انہوں کے پارٹنر ہے نے جو کہ کیس اگر تھوڑا کوئی پرسنل انجری لٹیگیشن کا ہے موٹر وہیکل ایکسیڈنٹ کا ہے آکوپائز لائبلٹی ڈسبلٹی کلیم ہے گا. جنرل لٹیگیشن امیگریشن لا فیملی لا لی انہوں کی ٹیم جڑے گی بہت ہی پروفیشنل طریقے کے نال تھوڑی سیواواں پردان کرے گی. کال کر سکتے ہو ننو اینڈ یوفی لائرز نو 6477936889 لوکیشن 7077 کیل اسٹریٹ سویٹ 301 کانکرڈ آنٹیریو وکھے ننو اینڈ یوفی لائرز.
1: جلدی اسی منٹو گرو سری نے گل بات کرنے والے نے کالر نے سارے نال دیکھ دیا کی کہنا چاہتے. ویلکم جی.
2: ہاں جی بھائی سات سری کال.
1: سات سری کال ویرے کی حال ہے؟
2: ہاں بہت ودھائیاں مگر آواز تا ہائی وے 950 تے چلی وانگو کھڑکدی ہے بندیاں دے. تسی انے وی پرابلم ہے ادھر تے کوئی پرابلم نہیں گی.
1: لگے ہوئے نے ٹیکنیشن تہاڈا دھنواد پہلا تو بہت بہت مہربانی.
2: بہت
1: جد نوی گڈی لے دی نا وہ کہ نا شو روم والے پہ پجا پجو کے ویکو ہے نا نوی گھوڑی لیا پورے چانا پجا پجو کے ویکھی دا پی ہے کتے ہاں جی پیسے کامیاب ہون گے. اس کر کے جڑا نواں ٹاور نا اتنے سانو دو چار دن دس دن اجے لگنے نے کتنے آواز کلیئر ہونی ہے کتنے کٹ ہونی ہے کسی سمے جدو مستری لگے نے اپنا کام کرنا. تھینک یو ویری مچ. انہوں نے ہوں شاید ادھر بھی کلیئر سنائی دن لگ پیا ہوئے. تہاڈا بہت بہت دھنواد. تھینک یو. ہوم فکس تے لے چلدے ہیں جتھوں تہانوں گھر دی نیہ پٹن تو لے کے کوئی کمپلیٹ رینوویشن دا سامان چاہیے ہوئے اپنا بھائی چارے دا مان. ہارڈ ووڈ اینڈ لیمینیٹ فلورنگ پورسلین ٹائل سیرامک ٹائل فاؤسرز اینڈ آل پلمبنگ ایکسیسری. ہوم فکس 2657 ڈنڈاس سٹریٹ ویسٹ 20 ڈیلٹا پارک بلے وارڈ برمپٹن 905-796-2555. مٹھارو ویلڈنگ سروس ٹرک ٹریلر دی اے ٹو جیڈ ویلڈنگ دیاں سیواواں لئی مٹھارو ویلڈنگ سروس 98 جوٹ نمبر 1 ردرفورڈ 647-460-6355 تے کال کیتی جا سکتی ہے.
0: اور سندھو ڈینٹسٹری دو لوکیشن نے فار آل یور ڈینٹل ٹریٹمنٹ. تسی پہنچنا ہے گا گور ایبنیزر لوکیشن 4550 ایبنیزر روڈ تے اتے 510 شالے بلوارڈ شالے لوکیشن تے. اینی ٹائپ آف ڈینٹل ٹریٹمنٹ تسی بریسز لگوانا چاہندے ہو کلیئر یا پھر کنوینشنل روٹ کنال ٹریٹمنٹ برج کروانا امپلانٹ کوئی کروانا چاہندے ہو دندا دی وائٹنگ پالیشنگ اتے بلیچنگ دے لئی سندھو ڈینٹسٹری نمبر 905-455-8585. ਗੱਲ ਕਰਦੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ ਦੀ ਕੇਟਰਿੰਗ ਸਰਵਿਸ ਜਿੱਥੇ ਅਵੇਲੇਬਲ ਨੇ ਹਰ ਪ੍ਰਕਾਰ ਦੇ ਸਨੈਕਸ ਅਤੇ ਬਹੁਤ ਹੀ ਟੇਸਟੀ ਕ੍ਰਿਸਪੀ ਕਰਾਰੇ ਸਮੋਸੇ ਅਵੇਲੇਬਲ ਨੇ ਨੰਬਰ ਟੂ ਕਾਲ ਦੈਮ 416-213-1165
1: ਐਨੀ ਟਾਈਮ ਹੋਮ ਰੈਨੋਵੇਸ਼ਨ ਜੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੈ ਕੌਂਕਰੀਟ ਦਾ ਕੋਈ ਕੰਮ ਕੱਲ ਅੱਜ ਕੱਲ੍ਹ ਜਿਵੇਂ ਚੱਲਦਾ ਡਰਾਈ ਵੇ ਸਟੈਂਪਿੰਗ ਐਕਸਪੋਰਟ ਐਗਰੀਗੇਟ ਦਾ ਕੰਮ ਕਰਾਉਣ ਲਈ ਹਰਕਮਲਜੀਤ ਸਿੰਘ ਬੁੱਟੀ ਅਤੇ ਉਨ੍ਹਾਂ ਦੀ ਟੀਮ 647-1735 ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ 264 ਰੈਜ਼ਲਿੰਗਟਨ ਅਤੇ ਆਲਬੀਨ ਦੇ ਚੌੜੇ ਬਾਜ਼ਾਰ ਦੇ ਵਿਚ ਚਾਈਨੀਜ਼ ਖਾਣਿਆਂ ਦੇ ਸ਼ੌਕੀਨਾਂ ਲਈ 416-749-8333 ਤੇ ਸਾਥ ਦੇ ਰਹੇ ਨੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿਚ
0: ਜੀ ਐਚ ਕੇ ਮੂਵਰਸ ਐਂਡ ਸਟੋਰੇਜ ਜੀ ਡੀ ਟੀ ਏ ਦਾ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ ਸਪੈਸ਼ਲਿਟੀ ਮੂਵਿੰਗ ਕਰਦੇ ਨੇ ਤੁਹਾਡੇ ਲਈ ਪੈਕਿੰਗ ਸਰਵਿਸਿਜ਼ ਕਾਰਗੋ ਸਰਵਿਸਿਜ਼ ਸਟੋਰੇਜ ਸਰਵਿਸਿਜ਼ ਔਰ ਰੈਜ਼ੀਡੈਂਸ਼ੀਅਲ ਮੂਵ ਹੈ ਜਾਂ ਫਿਰ ਕਮਰਸ਼ੀਅਲ ਮੂਵ ਹੈ ਦੋਨੋਂ ਦੇ ਵਿਚ ਐਕਸਪਰਟ ਇੰਕਲੂਡਿੰਗ ਜੰਕ ਰਿਮੂਵਲ ਸਰਵਿਸਿਜ਼ ਆਰ ਪ੍ਰੋਵਾਈਡਡ ਆਲ ਓਵਰ ਕੈਨੇਡਾ 140 ਐਡਵਾਂਸ ਬੁਲੇਵਾਰਡ ਯੂਨਿਟ 10 ਬਰੈਂਪਟਨ ਵਿਖੇ ਇਹਨਾਂ ਦਾ ਆਫਿਸ ਲੋਕੇਟਡ ਹੈ ਕਾਲ ਹਰਮਿੰਦਰ ਹੈਰੀ ਐਚ ਕੇ ਮੂਵਰਸ ਐਂਡ ਸਟੋਰੇਜ 416-524-6704
1: ਅਗਲੇ ਕੁਝ ਮਿੰਟ ਗੱਲਬਾਤ ਮਿੰਟੂ ਗੁਰੂ ਸਰੀਆ ਜੀ ਨਾਲ ਹੋਣੀ ਹੈ ਥਿਆੜਾ ਸੁਪਰ ਮਾਰਕੀਟ 1997 ਤੋਂ ਜਿੱਥੇ ਸਾਡੇ ਸਪੋਂਸਰ ਨੇ ਉੱਥੇ ਭਰਾਵਾਂ ਵਰਗਾ ਪਿਆਰ ਹੈ ਮੈਂ ਦੱਸ ਦਵਾਂ ਕਿ ਥਿਆੜਾ ਸੁਪਰ ਮਾਰਕੀਟ 3899 ਟਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਜਿੱਥੇ ਐਰਨ ਮਿਲ ਵਿੰਡਸਰ ਚਰਚਲ ਅਤੇ ਡੈਰੀ 401 ਦਾ ਏਰੀਆ ਉੱਥੇ ਬਹੁਤ ਸ਼ਾਨਦਾਰ ਹੈ ਗਰੋਸਰੀ ਦਾ ਭੰਡਾਰ ਹੈ 905-824-9960 ਰਾਜਧਾਨੀ ਪਿਓਰ ਸ਼ੁੱਧ ਵੈਜੀਟੇਰੀਅਨ ਖਾਣੇ ਦੇ ਵਿਚ ਮੰਨਿਆ ਪਰਮੰਨਿਆ ਨਾਮ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਰਾਜਧਾਨੀ ਇਜ਼ ਵਨ ਆਫ ਦਾ ਬੈਸਟ ਇੰਡੀਅਨ ਵੈਜੀਟੇਰੀਅਨ ਫੂਡ ਰੈਸਟੋਰੈਂਟ ਚੇਨ ਆ ਮੰਨਿਆ ਪਰਮੰਨਿਆ ਨਾਮ ਸ਼ੁੱਧ ਪਿਓਰ ਵੈਜੀਟੇਰੀਅਨ ਖਾਣਿਆਂ ਲਈ ਮਿਠਾਈਆਂ ਲਈ ਸਨੈਕਸ ਲਈ ਵਿਜਿਟ ਰਾਜਧਾਨੀ ਮੋਰ ਦਨ 26 ਲੋਕੇਸ਼ਨ ਦੇ ਨਾਲ ਰਾਜਧਾਨੀ ਜੀ ਟੀ ਏ ਫਲੋਰਿੰਗ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸਾਡੇ ਸਪਾਂਸਰਾਂ ਦੇ ਵਿਚ ਹਾਰਡਵੁੱਡ ਲੈਮੀਨੇਟ ਪੋਸਟਲਿਨ ਟਾਇਲ ਸਰਾਮਿਕ ਟਾਇਲ ਵਾਸ਼ਰੂਮ ਵੈਂਟੀ ਏਰੀਆ ਦਾ ਕਸਟਮ ਮੋਲਡਿੰਗ ਵੁੱਡ ਐਮ ਡੀ ਐਫ ਦੀ ਤਿਆਰ ਕਰਾਉਣੀ ਹੈ 4190 ਸਟੀਲਸ ਦੀ ਐਵਨਿਊ ਵੈਸਟ ਵੁੱਡ ਬ੍ਰਿਜ 46 ਪਾਈਨ ਲੈਂਡਸ ਐਵਨਿਊ ਸਟੋਨੀ ਕਰੀਪ 2619 ਕਾਉਂਟੀ ਰੋਡ 42 ਵਿੰਡਜ਼ਰ ਅਤੇ ਹੁਣ ਉਹ ਤੁਹਾਡੇ ਸ਼ਹਿਰ ਦੇ ਵਿਚ ਬਰੈਂਪਟਨ ਚ ਵੀ ਬੜੀ ਸ਼ਾਨਦਾਰ ਬ੍ਰਾਂਚ ਲੈ ਕੇ ਆ ਰਹੇ ਨੇ ਜਲਦੀ ਹੀ ਨੰਬਰ 905-605-6005
0: ਜੀ ਔਰ ਰਵੀ ਗੁਲਾਟੀ ਲਾਅ ਆਫਿਸਰ ਰਵੀ ਜੀ ਜੋ ਕਿ ਬੈਸਟ ਸੋਲੀਸਿਟਰ ਅਤੇ ਨੋਟਰੀ ਪਬਲਿਕ ਨੇ ਕੋਈ ਵੀ ਤੁਸੀਂ ਰੀਅਲ ਸਟੇਟ ਦੀ ਡੀਲ ਕਲੋਜ਼ ਕਰਨਾ ਚਾਹੁੰਦੇ ਹੋਗੇ ਜਾਂ ਫਿਰ ਐਫੀਡੇਵਿਟਸ ਡੈਕਲੇਰੇਸ਼ਨ ਲੈਟਰਸ ਸਪਾਂਸਰਸ਼ਿਪ ਲੈਟਰਸ ਪਾਵਰ ਆਫ ਅਟਰਨੀ ਕੋਈ ਵੀ ਕਾਨੂੰਨੀ ਮਸਲਾ ਹੈਗਾ ਸਟੇਟ ਲਾਅ ਦੇ ਕੇਸਿਸ ਵੀ ਹੈਂਡਲ ਕਰਦੀ ਹੈ ਇਹਨਾਂ ਦੀ ਟੀਮ ਯੂ ਕੈਨ ਕਾਲ ਪ੍ਰੋਫੈਸ਼ਨਲ ਨੌਲੇਜੇਬਲ ਟਰੱਸਟਵਰਦੀ ਰਵੀ ਗੁਲਾਟੀ ਲਾਅ ਆਫਿਸਰ ਰਵੀ ਜੀ ਨੰਬਰ 905-232-8700
1: ਜੀ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 905-813-1320 ਤੁਸੀਂ ਇਸ ਵਕਤ ਸੁਣ ਰਹੇ ਹੋ ਕੈਂਬਰਿਜ ਤੋਂ ਸਾਨੂੰ ਸਵੇਰੇ ਫੋਨ ਆਇਆ ਸੀਗਾ ਕਿ ਕੈਂਬਰਿਜ ਦੇ ਵਿਚ ਵੀ ਪ੍ਰੋਗਰਾਮ ਸਵੇਰੇ 10-12 ਦੇ ਦਰਮਿਆਨ ਆਇਆ ਕਿ ਵਧੀਆ ਸੁਣਿਆ ਕੈਂਬਰਿਜ ਮਾਰਕਮ ਦੇ ਵਿਚ ਹਿੱਟ ਹੋਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ 30 ਸਾਲ ਤੋਂ ਮਾਰਕਮ ਨਿਵਾਸੀ ਜਦੋਂ ਟਾਵੇਂ ਟਾਵੇਂ ਪ੍ਰੋਗਰਾਮ ਹੁੰਦੇ ਸੀ ਸਕਾਰਬਰੂ ਮਾਰਕਮ ਤੋਂ ਸਾਨੂੰ ਬਹੁਤ ਸਾਰਾ ਬਿਜਨਸ ਤੋਂ ਅਸੀਂ ਵਾਂਝੇ ਰਹੇ ਉਨ੍ਹਾਂ ਦੀ ਕਾਲ ਆਉਂਦੀ ਹੁੰਦੀ ਸੀ ਬਿਜਨਸ ਦੇ ਉਹਨਾਂ ਦਾ ਦਿਲ ਕਰਦਾ ਪਰ ਇਧਰ 1320 ਆਉਂਦਾ ਨੀ ਸਾਡੇ ਭੈਣ ਭਰਾ ਦੋਸਤ ਮਿੱਤਰ ਵੀ ਦੱਸਦੇ ਹੁੰਦੇ ਸੀ ਮੇਪਲ ਵਨ ਕਿਚਨ ਬਾਥ ਇੰਕ ਜੋ ਗੂਗਲ ਤੇ ਤੁਸੀਂ ਜਾ ਕੇ ਮਾਰੋਗੇ ਸਰਚ ਤਾਂ 7 ਸਟਾਰ ਮਿਲੇ ਹੋਏ ਨੇ ਜੀ ਉਨ੍ਹਾਂ ਨੂੰ ਔਰ 173 ਐਡਵਾਂਸ ਬੁਲੇਵਾਰਡ ਜੂਨ 34 905-458-0075 ਹਰ ਤਰ੍ਹਾਂ ਦੀ ਕਸਟਮ ਵੁੱਡ ਵਰਕ ਕਿਚਨ ਕੈਬਨਿਟਸ ਲਈ ਤੁਸੀਂ ਚੇਤੇ ਰੱਖ ਸਕਦੇ ਹੋ ਮੇਪਲ ਵਨ ਕਿਚਨ ਐਂਡ ਬਾਥਿੰਗ ਗਿੱਲ ਹਾਊਸ ਪੇਂਟਿੰਗ ਲੰਬੇ ਅਰਸੇ ਤੋਂ ਰੈਜੀਡੈਂਸ਼ੀਅਲ ਪੇਂਟਿੰਗ ਕਮਰਸ਼ੀਅਲ ਪੇਂਟਿੰਗ ਬੇਸਮੈਂਟ ਆਫਿਸ ਪੇਂਟ ਸਪਰੇ ਪੇਂਟ ਕ੍ਰੇਟਵੇ ਪੇਂਟਿੰਗ ਸਟੱਕੋ ਰਿਮੂਵ ਸਪੈਸ਼ਲ ਗਿੱਲ ਹਾਊਸ ਪੇਂਟਿੰਗ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਕੰਮ ਲਗਨ ਨਾਲ ਕਰਦੇ ਨੇ ਕਮਲ ਗਿੱਲ 647-843-5960
0: ਜੀ ਜਗੀਰ ਦਾ ਟਾਬਾ ਔਰੇਂਜ ਲਿਖੇ ਲੋਕੇਟਡ ਨੇ ਆ ਕੇ ਤੁਹਾਡੇ ਘਰ ਦੇ ਲਾਈਵ ਕੇਟਰਿੰਗ ਕਰਦੇ ਨੇ ਜੇਕਰ ਤੁਸੀਂ ਚੱਲੇ ਭਟੂਰੇ ਦੀ ਕੋਈ ਪਾਰਟੀ ਕਰਨਾ ਚਾਹੁੰਦੇ ਹੋ ਦੇ ਆਰ ਦਾ ਬੈਸਟ ਜਗੀਰ ਦਾ ਟਾਬਾ ਨੰਬਰ ਟੂ ਕਾਲ ਦੈਮ 647-400-3229 ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਰਿਬਿਲਡ ਟਰਾਂਸਮਿਸ਼ਨ ਰਿਬਿਲਡ ਅਤੇ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਕੋਈ ਵੀ ਰਿਪੇਅਰ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਸਾਫਟਵੇਅਰ ਸੋਲੂਸ਼ਨਸ ਦਾ ਮਸਲਾ ਹੈਗਾ ਏ ਟੂ ਜ਼ੀ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਹੈਪੀ ਬਡਿਆਲ ਜੀ ਦੇ ਰਾਹੀਂ ਵਨ ਗੁੱਡ ਮਾਰਕ ਪਲੇਸ ਇਟੋਬਿਕੋ ਵਿਖੇ ਦਾ ਵਰਕਸ਼ਾਪ ਲੋਕੇਟਡ ਹੈ 647-706-9257
1: ਅਲਕਾ ਐਂਡ ਫਰਨੀਚਰ ਤੋਂ ਸਰਦਾਰ ਅਜਮੇਰ ਸਿੰਘ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਕਾਲਜ ਆਈ ਉਨ੍ਹਾਂ ਨੇ ਬੈਸਟ ਵਿਸ਼ਿਸ ਭੇਜੀਆਂ ਨੇ ਅਲਕਾ ਐਂਡ ਫਰਨੀਚਰ 2424 ਫਿੰਚ ਐਵਨਿਊ ਵੈਸਟ ਜੁਟ ਨੰਬਰ 11 ਦੇ ਵਿਚ ਵਾਕਿਆ ਨੇ ਨੰਬਰ ਨੋਟ ਕਰੋ ਜੀ ਸਰਦਾਰ ਅਜਮੇਰ ਸਿੰਘ ਜੀ ਸਮੁੰਦਰ ਨੂੰ ਕੁਜੇ ਵਿਚ ਬੰਦ ਕਰਨ ਵਾਲਾ ਨਾਮ 416-741-4486 ਤੇ ਕਾਲ ਕੀਤਾ ਜਾ ਸਕਦਾ ਆਓ ਚਲਦੇ ਆ ਹੁਣ ਪੰਜਾਬ 25 ਮਿੰਟ ਸਾਡੇ ਕੋਲ ਬਾਕੀ ਨੇ ਜਿਹਦੇ ਵਿਚ ਸਾਡੇ ਨਾਲ ਜੁੜ ਜਾਣਗੇ ਪੰਜਾਬ ਤੋਂ ਆਪਣੇ ਅੰਦਾਜ਼ ਦੇ ਨਾਲ ਮਿੰਟੂ ਗੁਰਸਰੀਆ ਜੀ
3: ਕੈਨੇਡਾ ਤੋਂ ਪੰਜਾਬ ਦੇ ਤਾਰ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੂ ਗੁਰਸਰੀਏ ਦਾ ਮਿੰਟੂ ਗੁਰਸਰੀਏ ਦਾ
1: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੁਹਾਡਾ ਆਪਣਾ ਪ੍ਰੋਗਰਾਮ ਕੈਂਬਰਿਜ ਤੋਂ ਲੈ ਕੇ ਮਾਰਕਮ ਸੈਂਟ ਕੈਥਰੀਨ ਨਿਆਗਰਾ ਫਾਲ ਬੈਰੀ ਅਤੇ ਇਸ ਤੋਂ ਇਲਾਵਾ ਬਹੁਤ ਵੱਡੀ ਤਾਦਾਦ ਦੇ ਵਿਚ ਵੱਖ ਵੱਖ ਇਲਾਕਿਆਂ ਦੇ ਵਿਚ ਕ੍ਰਿਸਟਲ ਕ੍ਰੀਅਰ ਟੱਲੀ ਵਾਂਗੂ ਟਣਕਦੇ ਹੋਏ ਇਹ ਮੇਰੇ ਸ਼ਬਦ ਨਹੀਂ ਹੈ ਸਾਡੇ ਸਰੋਤੇ ਨੇ ਦਿੱਤੇ ਨੇ ਕਿ ਟੱਲੀ ਵਾਂਗੂ ਟਣਕ ਰਿਹਾ ਜੀ CJMR 1320 ਭਾਵੇਂ ਕਿ ਪਹਿਲਾਂ ਵੀ ਟੱਲੀ ਵਾਂਗੂ ਟਣਕਦਾ ਸੀ ਪਰ ਤੁਸੀਂ ਟੱਲੀਆਂ ਹੁਣ ਟੂੰ ਟੂੰ ਕਰਾਉਣੀਆਂ ਸ਼ੁਰੂ ਕੀਤੀਆਂ ਨੇ ਦੱਸ ਕੇ ਕਿ ਬਹੁਤ ਵਧੀਆ ਆ ਰਿਹਾ ਤਾਰਾਂ ਥੱਲੋਂ ਲੰਘਦੀਆਂ ਉਦੋਂ ਵੀ ਕ੍ਰਿਸਟਲ ਕਲੀਅਰ ਹੈ ਥੋੜਾ ਜਿਹਾ ਅਜੇ ਵਰਕ ਹੋਰ ਆ ਰਿਹਾ ਕ੍ਰਿਸਟਲ ਕਲੀਅਰ ਸਾਊਂਡ ਦੇ ਹੇਠ ਆਓ ਫਿਰ ਚੱਲਦੇ ਹਾਂ ਪੰਜਾਬ ਮਿੰਟੂ ਗੁਰਸੇ ਜੀ ਹਾਜ਼ਰ ਨੇ ਤੁਹਾਡੀ ਫੀਡਬੈਕ ਸਵਾਲਾਂ ਦੇ ਨਾਲ ਆ ਸਕਦੀ ਹੈ ਕਿ ਫਲਾਣੇ ਏਰੀਏ ਦੇ ਵਿਚ ਅਸੀਂ ਸੁਣੇ ਆ ਡਿਸਟਰਬੈਂਸ ਆ ਰਹੀ ਹੈ ਤਾਂ ਵੀ ਜੇ ਨਹੀਂ ਆ ਰਹੀ ਤਾਂ ਵੀ ਜੇ ਪਹਿਲਾਂ ਆਉਂਦੀ ਸੀ ਤਾਂ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਫੀਡਬੈਕ ਬੜੀ ਜ਼ਰੂਰੀ ਹੈ 9058131320 ਮਿੰਟੂ ਜੀ ਵੈਲਕਮ ਸਵਾਗਤ ਹੈ ਸਤਿ ਸ੍ਰੀ ਅਕਾਲ
4: ਪ੍ਰਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
1: ਕੀ ਹਾਲ ਚਾਲ ਠੀਕ ਠਾਕ ਹੋ
4: ਹਾਂਜੀ ਬਹੁਤ
1: ਜੀ ਧੰਨਵਾਦੀਆਂ ਜੀ ਆਪਣੇ ਸਰੋਤਿਆਂ ਦਰਸ਼ਕਾਂ ਦੇ ਸਾਨੂੰ ਉਨ੍ਹਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ 31 ਦਸੰਬਰ ਨੂੰ ਬੰਦ ਹੋਏ ਇਸ ਪ੍ਰੋਗਰਾਮ ਦੇ ਵਿਚ 6 ਮਹੀਨੇ ਬਾਅਦ ਹਾਜ਼ਰੀ 6-7-8 ਮਹੀਨੇ ਬਾਅਦ ਇੰਜ ਲੱਗਾ ਕਿ ਅਸੀਂ ਸਿਰਫ ਵੈਕੇਸ਼ਨ ਕੱਟ ਕੇ ਆਏ ਜਿਵੇਂ ਇੰਡੀਆ ਆਉਂਦੇ ਨੇ 4 ਹਫ਼ਤਿਆਂ ਲਈ ਤੇ ਸਾਨੂੰ ਬਿਲਕੁਲ ਉਸੇ ਤਰ੍ਹਾਂ ਗਲਵੱਕੜੀ ਦੇ ਵਿਚ ਲਿਆ ਬੇਤਹਾਸ਼ਾ ਫੋਨ ਕਾਲ ਬੇਤਹਾਸ਼ਾ ਈ ਮੇਲਸ ਬੇਤਹਾਸ਼ਾ ਸਾਨੂੰ ਟੈਕਸਟ ਮੈਸੇਜ ਆਏ ਨੇ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਡੀਆਂ ਜਿੰਮੇਵਾਰੀਆਂ ਪਹਿਲਾਂ ਨਾਲੋਂ ਹੋਰ ਵੀ ਵੱਧ ਗਈਆਂ ਨੇ ਕਿ ਅਸੀਂ ਹਰ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਇਕ ਨਹੀਂ ਅਨੇਕਾਂ ਵਾਰ ਸੋਚਾਂਗੇ ਤੁਸੀਂ ਇੰਨਾ ਪਿਆਰ ਮੁਹੱਬਤ ਸਤਿਕਾਰ ਸਾਨੂੰ ਦਿੱਤਾ ਲੋ ਲੇਡੀਜ਼ ਫਸਟ ਪਹਿਲਾ ਸਵਾਲ
0: ਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਆਪ ਜੀ ਨੂੰ ਔਰ ਮੇਰਾ ਸਵਾਲ ਹੈਗਾ ਕਿ ਨੱਡਾ ਹੀ ਬਣੇ ਨੇ ਮੋਦੀ ਦੇ ਸੰਕਟ ਮੋਚਕ ਜਾਂ ਪ੍ਰੋਬਲਮ ਸੋਲਵਰ ਕੀ ਕਹਿਣਾ ਚਾਹੋਗੇ
4: ਹਾਂ ਜੀ ਜੇ ਹੋਰ ਵੀ ਜਟਕਾ ਭਾਸ਼ਾ ਚ ਆਖੀਏ ਕਿ ਮੈਨੇਜਰ ਨਵਾਂ ਰੱਖ ਲਿਆ
0: ਅੱਛਾ ਜੀ ਮੈਂ ਵੀ ਸਹੀ ਹੈ
4: ਪਹਿਲਾਂ ਮੈਨੇਜਰ ਸਨ ਅਮਿਤ ਸ਼ਾਹ ਆਪ ਵੇਖੋ ਪਿਛਲੇ ਕੁਛ ਸਮੇਂ ਤੋਂ ਜੇ ਤੁਸੀਂ ਵੇਖੋਗੇ ਤਾਂ ਜਿਸ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਵਾਲਾ ਰੌਲਾ ਪਿਆ 20 ਜੁਲਾਈ ਨੂੰ ਤੇ ਬਹੁਤ ਤਗੜਾ ਉੱਥੇ ਘਮਸਾਨ ਹੋਇਆ ਉਸ ਤੋਂ ਬਾਅਦ ਅਮਿਤ ਸ਼ਾਹ ਬਾਰੇ ਨਾ ਕੁਝ ਸਮੇਂ ਤੋਂ ਗੋਦੀ ਮੀਡੀਆ ਨੇ ਖ਼ਬਰਾਂ ਚਲਾਈਆਂ ਸੀਗੀਆਂ ਕਿ ਬੰਗਾਲ ਜਿੱਤ ਲਿਆ ਜੀ ਫਲਾਂਗ ਕਰ ਲਿਆ ਟਮਕਾਂਗ ਕਰ ਲਿਆ ਕਿ ਇਹਨੂੰ ਡਿਪਟੀ ਬਣਾ ਦਿਓ ਬਈ ਹੁਣ ਸਾਰਿਆਂ ਨੂੰ ਵੈਸੇ ਤੇ ਹੈ ਹੀ ਆ ਕਿ ਇੰਨੇ ਲੰਮੇ ਸਮੇਂ ਤੋਂ ਨਰਿੰਦਰ ਮੋਦੀ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ ਕਿ ਸ਼ਾਇਦ ਕੋਈ ਇਸ ਤਰ੍ਹਾਂ ਦੀ ਕਲਗੀ ਲੱਗ ਜਾਵੇ ਪਰ ਉਸ ਤੋਂ ਬਾਅਦ ਤਾਂ ਬਿਲਕੁਲ ਅਮਿਤ ਸ਼ਾਹ ਨੂੰ ਜਿਸ ਤਰ੍ਹਾਂ ਕਹਿ ਲਈਏ ਨਾ ਕਿ ਪਤਾ ਨੀ ਨਜ਼ਰ ਹੀ ਲੱਗ ਗਈ ਆ ਲਗੀ ਦੋਸਤੀ ਕੋ ਕਿਸ ਕੀ ਨਜ਼ਰ ਬਦਲ ਜਾਏਗਾ ਤੂੰ ਨਹੀਂ ਥੀ ਖਬਰ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਤੇ ਉਹ ਬਿਲਕੁਲ ਹੀ ਪਾਸੇ ਜੇ ਹਟ ਗਏ ਨੇ ਹੁਣ ਜਿਵੇਂ ਤੁਸੀਂ ਵੇਖਿਆ ਹੋਣਾ ਹੈ ਕਿ ਜਦੋਂ ਕਾਕਰੋਚ ਜਨਤਾ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਸੀਗੀ ਤਾਂ ਉਸ ਵੇਲੇ ਕੌਣ ਸੀਗਾ ਸਾਰੇ ਫਰੇਮ ਦੇ ਵਿੱਚ ਉਹ ਸੀਗੇ ਨੱਡਾ ਇਸ ਤੋਂ ਇਲਾਵਾ ਜੇ ਤੁਸੀਂ ਹੁਣ ਕੁਝ ਦਿਨਾਂ ਦੀਆਂ ਜਿੰਨੀਆਂ ਵੀ ਘਟਨਾਵਾਂ ਨੇ ਔਰ ਕਮਾਲ ਦੀ ਗੱਲ ਹੈ ਕਿ ਕੱਲ ਜਿੱਥੋਂ ਬਿਲਕੁਲ ਸਾਡੇ ਵਰਗੇ ਨੂੰ ਵੀ ਖੁੱਲ ਕੇ ਅੰਦਾਜ਼ਾ ਹੋ ਜਾਂਦਾ ਕਿ ਖੜਗੇ ਸਾਹਿਬ ਨੇ ਸ਼ੁੱਧੀਕਰਨ ਦੇ ਨਾਮ ਤੇ ਜਿਹੜੀ FIR ਕਰਨ ਦੀ ਡਿਮਾਂਡ ਕੀਤੀ ਆ ਉਸਨੇ ਪੱਤਰ ਜਿਹੜਾ ਹੈ ਖੜਗੇ ਸਾਹਿਬ ਨੇ ਉਹ ਕਿਹਨੂੰ ਲਿਖਿਆ ਨੱਡਾ ਸਾਹਿਬ ਨੂੰ ਤੇ ਇਹ ਵੀ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਕੋਲ ਸਿਹਤ ਮੰਤਰਾਲਾ ਇੰਡੀਆ ਦੇ ਵਿੱਚ ਕਿਸ ਦਿਸ਼ਾ ਚ ਆ ਕਿਸ ਦਸ਼ਾ ਦੇ ਵਿੱਚ ਆ ਉਹ ਸਾਰਿਆਂ ਨੂੰ ਪਤਾ ਤਾਂ ਪਰ ਦੂਸਰੇ ਪਾਸੇ ਖੜਗੇ ਸਾਹਿਬ ਨੂੰ ਬਹੁਤ ਉਭਾਰਿਆ ਜਾ ਰਿਹਾ ਹੁਣ ਕੁਝ ਲੋਕ ਇਹ ਕਹਿ ਰਹੇ ਨੇ ਕਿ ਹੋ ਸਕਦਾ ਕਿ ਜਿਵੇਂ ਡਿਪਟੀ ਬਣਾਉਣ ਦੀ ਅਮਿਤ ਸ਼ਾਹ ਨੂੰ ਮੰਗ ਉੱਠੀ ਤੇ ਤਿਵੇਂ ਹੀ ਅਮਿਤ ਸ਼ਾਹ ਨੂੰ ਥੋੜਾ ਜਿਹਾ ਸਾਈਡ ਲਾਈਨ ਕੀਤਾ ਗਿਆ ਜਦਕਿ ਕੁਛ ਲੋਕ ਕਹਿੰਦੇ ਕਿ ਅਮਿਤ ਸ਼ਾਹ ਹੁਣ ਜਿਹੜੇ ਆ ਉਹ ਜ਼ਿਆਦਾ ਪਚੜੇ ਚ ਪੈਣਾ ਨਹੀਂ ਚਾਹੁੰਦੇ ਕਿਉਂਕਿ ਬਹੁਤ ਉਦਾਸ ਤੇ ਲਹਿਜ਼ੇ ਨਾਲ ਉਹਨਾਂ ਨੇ ਪਿੱਛੇ ਜੇ ਕਿਹਾ ਸੀਗਾ ਕਿ ਮੇਰੀ ਕਿਸਮਤ ਦੇ ਵਿੱਚ ਤੇ ਅੰਦੋਲਨਾਂ ਦੇ ਨਾਲ ਨਜਿੱਠਣਾ ਹੀ ਆਇਆ ਤਾਂ ਮਤਲਬ ਕਿ ਕੁਝ ਇਹ ਵੀ ਕਹਿ ਰਹੇ ਆ ਕਿ ਇੱਕ ਲੌਬੀ ਨੇ ਅਮਿਤ ਸ਼ਾਹ ਨੂੰ ਪਿੱਛੇ ਧੱਕਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਇਸ ਵੇਲੇ ਚਰਚਾ ਦੇ ਵਿੱਚ ਹੈ ਕਿ ਬਈ ਇਹ ਇਹਨਾਂ ਦਾ ਭਾਜਪਾ ਵਾਲਿਆਂ ਦਾ ਪਲਾਨ ਵੀ ਹੋ ਸਕਦਾ ਕਿਉਂਕਿ ਅਮਿਤ ਸ਼ਾਹ ਤੇ ਬੜੇ ਨਿਸ਼ਾਨੇ ਕੱਸੇ ਜਾ ਰਹੇ ਸੀਗੇ ਓਪੋਜੀਸ਼ਨ ਇਕੱਠਿਆਂ ਹੋ ਕੇ ਲਗਾਤਾਰ ਵਾਰ ਕਰ ਰਹੀ ਸੀ ਕਿ ਨੱਡਾ ਦਾ ਇੱਕ ਫੇਸ ਜਿਹੜਾ ਹੈ ਅੱਗੇ ਕਰ ਦਿੱਤਾ ਗਿਆ ਤਾਂ ਕਿ ਉਧਰ ਨੂੰ ਤੀਰ ਜਿਹੜੇ ਆ ਥੋੜੇ ਜੇ ਕੱਟ ਸਕਣ
1: ਬੜਾ ਵੱਡਾ ਤੁਸੀਂ ਅਨਾਲਿਸਿਸ ਕੀਤਾ ਔਰ ਸਟੂਡੀਓ ਦਾ ਨੰਬਰ ਦੋਸਤੋ 905-813-1320 ਲੋਕਲ ਨੰਬਰ ਸਾਡੇ ਪੂਰੇ ਕੈਨੇਡਾ ਦੇ ਵਿਚ ਸੁਣਨ ਵਾਸਤੇ ਇਸ ਚੈਨਲ ਨੂੰ 647-910-1320 ਤੇ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਮਾਮਲੇ ਦੀ ਜਾਂਚ ਲਈ CBI ਰਾਜੀ ਹੋ ਗਈ, ਕੀ ਕਹਿਣਾ ਚਾਹੋਗੇ?
4: ਬਸ ਕਹਿਣਾ ਕੀ ਆ, ਜੇ ਉਹ ਗਾਣਾ ਨੀ ਕਹਿੰਦੇ ਜੇ ਸੱਜਣ ਰਾਜੀ ਹੋ ਜਾਵੇ ਪਾਗਲਾ ਰੌਲਾ ਨਹੀਂ ਹੋ ਪਾਈ, ਰੌਲਾ ਨਹੀਂ ਹੋ ਪਾਈ। ਪਰ ਇੱਥੇ ਹੈ ਕਿ ਰੌਲਾ ਲਕਾਈਦਾ ਹੀ ਨੀ ਇਹਨਾਂ ਤੋਂ, ਰੌਲਾ ਪਈ ਜਾਂਦਾ। ਹੁਣ ਤੁਸੀਂ ਵੇਖੋ ਕਿ ਕੱਲ ਸਾਰੀ ਦਿਹਾੜੀ ਫੋਟੋ ਫੋਟੀ ਖੇਡੀ ਗਏ, ਫੋਟੋ ਫੋਟੀ ਇਹਦੀਆਂ ਗੁਰੀ ਚਾਲ ਦੀਆਂ ਫੋਟੋਆਂ ਇਹਨਾਂ ਦੇ ਨਾਲ ਆ, ਇਹਨਾਂ ਦੇ ਨਾਲ ਆ, ਇਹਨਾਂ ਦੇ ਨਾਲ ਆ, ਸਾਂਢੂ ਦੀਆਂ ਫੋਟੋਆਂ ਬਈ ਭਾਜਪਾ ਵਾਲਿਆਂ ਦੇ ਨਾਲ ਆ। ਉਹ ਸਾਂਢੂ ਤਾਂ ਭਾਈ ਹੁਣ ਜਦੋਂ ਹੈ ਹੀ VIP ਹੈ, ਸਾਂਢੂ VIP ਦਾ ਅੱਗੇ ਫੁੱਫੜ ਜਿਹੜਾ VIP ਸੀਗਾ ਉਹ ਪਟਿਆਲੇ ਜ਼ਿਲ੍ਹੇ ਦਾ ਮੁੱਖ ਮੰਤਰੀ ਸੀ, ਤੇ ਸਾਂਢੂ ਹੈ ਹੀ VIP ਆ। ਸਾਂਢੂ ਕੋਲ ਪੈਸਾ ਪਹਿਲਾਂ ਵੀ ਹੈਗਾ ਸੀ, ਤਿਗੜਮ ਬੰਦਾ, ਤੇ ਉਹ ਤਾਂ ਪਹਿਲਾਂ ਵੀ ਇਹੋ ਜਿਹੀਆਂ ਮਹਿਫਲਾਂ ਚ ਵਿਚਰਦਾ ਸੀ। ਇਹਨਾਂ ਨੇ ਕੱਲ ਸਾਂਢੂ ਨੂੰ ਵੀ ਬਗਾਨਾ ਘਰ ਕੱਤਿਆ ਕਿ ਬਈ ਸਾਡਾ ਨੀ ਹੈਗਾ, ਝਾਣ ਕੇ ਲੈ ਜੋ ਜਿਹਦਾ ਹੈਗਾ। ਤੇ ਨੱਡਾ ਸਾਹਿਬ ਨਾਲ ਫੋਟੋਆਂ ਇਹਦੀਆਂ, ਫਲਾਣੇ ਨਾਲ ਫੋਟੋਆਂ, ਫਲਾਣੇ ਨਾਲ ਫੋਟੋਆਂ, ਗੁਰੀ ਚਾਲ ਦੀਆਂ ਅਕਾਲੀਆਂ ਨਾਲ ਫੋਟੋਆਂ। ਉਹ ਬਾਈ ਫੋਟੋਆਂ ਫਾਟੋਆਂ ਛੱਡੋ, ਤੁਸੀਂ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਿਓ ਕਿ ਭਾਈ ਉਹ ਡੀਲ ਹੋਈ ਕਿ ਨਹੀਂ, ਜੇ ਡੀਲ ਹੋਈ ਹੈ ਤਾਂ ਕਿੰਨਾ ਪੈਸਾ ਗਿਆ, FIR ਰੱਦ ਹੋਈਆਂ ਤਾਂ ਕਿਵੇਂ ਹੋਈਆਂ, 164 ਦੇ ਪੀੜਤਾਂ ਦੇ ਬਿਆਨ ਹੋਏ ਆ ਤਾਂ ਉਸ ਤੋਂ ਬਾਅਦ ਕੈਂਸਲੇਸ਼ਨ ਕਿਵੇਂ ਭਰੀ ਗਈ ਆ, ਇਹ ਬੜੇ ਵੱਡੇ ਸਵਾਲ ਆ। ਪਰ ਇਸੇ ਤਰ੍ਹਾਂ ਜੇ ਤੁਸੀਂ ਵੇਖੋਗੇ ਤਾਂ ਦੂਸਰਾ ਦੇਖੋ, ਦੋ ਵਿਪਤਾਵਾਂ ਨੇ ਮੁੱਖ ਮੰਤਰੀ ਔਰ ਮੁੱਖ ਮੰਤਰੀ ਬਿਲਕੁਲ ਖਾਮੋਸ਼ ਨੇ। ਦੋ ਵਿਪਤਾਵਾਂ, ਇੱਕ ਦਫ਼ਤਰ ਦੀ ਆ, ਇੱਕ ਘਰ ਦੀ ਆ। ਘਰ ਦੀ ਮਤਲਬ ਕਿ ਘਰ ਦਾ ਮਸਲਾ ਕੀ ਵਿਗੜ ਗਿਆ ਕਿ 5 ਕਰੋੜ ਵਾਲਾ ਕਲੰਕ ਲੱਗ ਗਿਆ, ਤੇ ਬਿਲਕੁਲ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਂ ਤੇ ਸਲਫਾਸ ਖਾ ਲੂੰਗਾ ਜੇ ਮੈਨੂੰ ਕਿਤੇ 1 ਰੁਪਇਆ ਖਾਣਾ ਪਿਆ, ਹੁਣ ਉਹਦੇ ਲਈ ਸਲਫਾਸ ਦੀਆਂ ਸ਼ੀਸ਼ੀਆਂ ਪੇਸ਼ ਕਰੀ ਜਾਂਦੇ ਖਹਿਰਾ ਵਰਗੇ। ਤੇ ਦੂਜੀ ਗੱਲ ਇਹ ਆ ਕਿ ਉਧਰੋਂ ਦਫ਼ਤਰ ਦਾ ਰੌਲਾ ਪੈ ਗਿਆ, ED ਦੇ ਪੱਤਰ ਤੇ ਪੱਤਰ ਦੇ ਪੱਤਰ ਤੇ ਪੱਤਰ। ED ਵਾਲੇ ਕਹਿੰਦੇ ਅਸੀਂ ਇੱਕ ਬੰਦਾ ਭੇਜਿਆ ਤੇ ਜਾ ਕੇ ਇਹਨਾਂ ਨੂੰ ਲਿਖਤੀ ਨੋਟ ਕਰਾਇਆ, ਇਹ ਸਬੂਤ ਮੰਗਦੇ ਆ। ਕਹਿੰਦੇ ਸਾਡਾ ਬੰਦਾ ਹੀ ਭਾਲਿਆ ਪੰਜਾਬ ਪੁਲਿਸ ਵਾਲਿਆਂ। ਉਹ ਮੈਂ ਕਿਹਾ ਤੇ ਇਹਨਾਂ ਦੀ ਪੁਰਾਣੀ ਆਦਤ ਆ, ਕੰਮ ਭਾਵੇਂ 5 ਮਿੰਟ ਦਾ ਹੈ, ਥਾਣੇ ਚ ਉਹ ਵੀ 5 ਘੰਟੇ ਬਿਠਾਈ ਰੱਖਦੇ ਆ। ਉਹ ਆਉਂਦਾ ਫਲਾਣਾ ਰੇਸ਼ਮ ਸਿੰਘ ਆਉਂਦਾ ਪਿੰਡੋਂ ਚੱਲਿਆ, ਸਾਈਕਲ ਪੈਂਚਰ ਹੋ ਗਿਆ ਆਉਂਦਾ, ਫਿਰ ਆ ਕੇ ਕੱਢ ਕੇ ਦਿੰਦਾ ਤੈਨੂੰ ਕਾਗਜ਼ ਉਹਦੇ ਟੇਬਲ ਤੇ ਪਿਆ ਹੁੰਦਾ ਦਰਾਜ਼। ਇਹ ਸਾਡੀ ਪੰਜਾਬ ਪੁਲਿਸ ਦੀ ਇਹ ਕੰਮ ਕਰਨ ਦੀ ਨਾ ਇਹ ਬੜੀ ਪੁਰਾਣੀ ਵਿਧੀ ਆ, ਇਹ ਕਿਸੇ ਨੂੰ ਯਕਦਮ ਨਹੀਂ। ਤੁਸੀਂ ਤੁਹਾਡਾ ਤਾਂ ਵੇਟ ਕਰਾਇਆ ਹੀ ਗਿਆ ਨਾ ਇਹਨਾਂ ਨੇ, ਤੁਸੀਂ ਤਾਂ ਦੇਖਿਆ ਹੀ ਆ ਕੰਮ, ਉਹ ਕੰਮ ਉਹੀ ਅਫਸਰਾਂ ਨੇ ਕਰਨਾ ਹੁੰਦਾ, ਕੰਮ ਓਨੇ ਚਿਰ ਚ ਹੀ ਹੋ ਜਾਣਾ। ਉਹੀ ਕਹਿਣਗੇ ਰੇਸ਼ਮ ਘਰੋਂ ਚੱਲਿਆ, ਰੇਸ਼ਮ ਰਾਹ ਚ ਉੱਥੇ ਬਸ ਨਕਾ ਬੰਨਣ ਲਿਆ, ਇੱਧਰ ਉੱਧਰ ਬਸ ਆਹ ਹਾਲ ਹੈ ਇਹਨਾਂ ਦਾ। ਉਹ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਉਹ ਗੱਲ ਇਹ ਆ ਕਿ ਬਈ ਜਿਹੜਾ ਇਹ ਮਸਲਾ ਹੈ ਨਾ, ਹੁਣ ਇਹ ਮਸਲਾ ਇਹ ਪਹੁੰਚ ਗਿਆ ਦਫ਼ਤਰ ਵਾਲਾ ਯਾਨੀ ਦੋਨੇ ਹਾਈਕੋਰਟ, 5 ਕਰੋੜ ਵਾਲਾ ਵੀ ਹਾਈਕੋਰਟ ਗਿਆ ਚਲਾ ਤੇ ਦਫ਼ਤਰ ਵਾਲਾ ਵੀ ਹਾਈਕੋਰਟ ਗਿਆ ਚਲਾ। ਹੁਣ ਜਿਹੜਾ ਦਫ਼ਤਰ ਵਾਲਾ ਉਹਦੇ ਵਿੱਚ ਮੰਗ ਕੀਤੀ ਗਈ ਸੀ CBI ਦੀ, CBI ਮਾਰ ਕੇ ਫਾਈਲ ਕੱਚ ਦੇ ਵਿੱਚ ਉੱਥੇ ਹਾਜ਼ਰ ਹੋ ਗਈ, ਕਹਿੰਦੇ ਲਓ ਜੀ ਚੱਕੋ ਬਈ ਆਪਾਂ ਤਿਆਰ ਹੈਗਾ, ਸਾਡਾ ਕੀ ਆ, ਆਪਾਂ ਕਈ ਵਾਰ ਕਹਾਵਤ ਨੀ ਵਰਤਦੇ ਕਿ ਸਪਾਹੀਆ ਜੰਗ ਲੜੇਗਾ, ਉਹਨੇ ਕਿਹਾ ਹੋਰ ਕੰਮ ਕੀ ਆ,
1: ਭਰਤੀ ਕਰ ਲਈ ਹੋਈ
4: ਵੀ। CBI ਵਾਲਿਆਂ ਨੇ ਤਾਂ ਕੰਮ ਇਹੋ ਹੀ ਕਰਨਾ, ਉਹ ਕਹਿੰਦੇ ਵੀ ਆਪਾਂ ਤਿਆਰ ਆ, ਇਸ਼ਕੇ ਦੀ ਅੱਗ ਨੂੰ ਮਚਾ ਦੇ ਗੋਰੀ ਏ ਮਚਣੇ ਨੂੰ, ਅਸੀਂ ਤੇ ਤਿਆਰ ਬੈਠੇ ਆ ਵੀ ਸਾਡਾ ਤੇ ਕੰਮ ਆ, ਆਹੀ ਤੇ ਖਿੱਚ ਦੇਣਾ ਕੰਡਾ। ਤਾਂ ਗੱਲ ਇਹ ਆ ਕਿ ਹੁਣ ਕੱਲ ਜੱਜ ਜਿਹੜੇ ਸੀਗੇ ਉਹ ਛੁੱਟੀ ਤੇ ਚਲੇ ਗਏ, ਹੁਣ ਜਦੋਂ ਉਹ ਛੁੱਟੀ ਤੋਂ ਵਾਪਸ ਆਉਣਗੇ ਤੇ 8 ਤਰੀਕ ਜਿਹੜੀ ਆ ਤੈਅ ਕੀਤੀ ਗਈ ਆ ਘਰ ਵਾਲੇ ਮਾਮਲੇ ਦੀ ਵੀ। ਘਰ ਵਾਲਾ ਜਦੋਂ ਮਾਮਲਾ ਕਹਿੰਦਾ ਤੇ 5 ਕਰੋੜ ਹੀ ਆ, ਉਹ ਬੋਲੀ ਵੀ ਪਾਉਂਦੇ ਹੁੰਦੇ ਸੀ ਨਾ ਟੱਕੇ ਦੀ ਤੇ ਜੀਜਾ ਸਾਡਾ 2.5 ਲੱਖ ਦਾ ਕੁਛ ਇਸ ਤਰ੍ਹਾਂ, ਭਾਬੀ ਸਾਡੀ 2.5 ਲੱਖ ਦੀ ਕੁਛ ਇਸ ਤਰ੍ਹਾਂ। ਤਾਂ ਉਹ 5 ਕਰੋੜ ਵਾਲਾ ਮਸਲਾ ਜਿਹੜਾ ਉਹ ਘਰ ਵਾਲਾ ਹੋ ਗਿਆ, ਇਧਰ ED ਵਾਲਾ ਜਿਹੜਾ ਮਸਲਾ ਹੈ ਉਹ ਹੋ ਗਿਆ ਦਫ਼ਤਰ ਵਾਲਾ, ਤੇ ਦਫ਼ਤਰ ਦੇ ਵਿੱਚ ਬਹਿੰਦੇ ਆ ਸੱਜਣ ਖਾਸ, ਉਹ ਉਹਨਾਂ ਦੇ ਨਾਲ ਜੁੜਦਾ, ਇੱਕ ਪਾਸੇ ਸੱਜਣ ਦੂਜੇ ਪਾਸੇ ਟੱਬਰ। ਔਰ ਸਭ ਤੋਂ ਵੱਡੀ ਗੱਲ ਕਿ ਕੱਲ ਵੀ ਮੈਂ ਕਿਹਾ ਸੀਗਾ ਕਿ ਉਸ ਆਡੀਓ ਦੇ ਵਿੱਚ ਬਈ ਮੁੱਖ ਮੰਤਰੀ ਦਾ ਜ਼ਿਕਰ ਆ ਕਿ ਮੁੱਖ ਮੰਤਰੀ ਨੂੰ ਪੀੜਤਾਵਾਂ ਮਿਲੀਆਂ ਨੇ। ਮੈਂ ਇਹਦੇ ਤੇ ਕੱਲ ਰਾਤੀ ਲਿਖਿਆ ਸੀਗਾ ਬਕਾਇਦਾ ਕਿ ਹੁਣ ਮੁੱਖ ਮੰਤਰੀ ਕੋਲ ਇੱਕੋ ਰਸਤਾ ਬਚਦਾ, ਜੇ ਉਹਨਾਂ ਨੇ ਆਪਣਾ ਮੂੰਹ ਬਚਾਉਣਾ ਮਾੜਾ ਮੋਟਾ ਕਰੈਕਟਰ ਬਚਾਉਣਾ ਕਿ ਉਹ ਇੱਕ ਐਸੇ ਕਮਿਸ਼ਨ ਦਾ ਗਠਨ ਕਰਨ ਜਿਹਦੇ ਵਿੱਚ ਰਿਟਾਇਰਡ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜੱਜ ਹੋਵੇ, ਰਿਟਾਇਰਡ ਪੁਲਿਸ ਅਧਿਕਾਰੀ ਹੋਵੇ, ਇੱਕ ਲੇਡੀ ਸੋਸ਼ਲ ਵਰਕਰ ਹੋਵੇ, ਇੱਕ ਫੋਰੈਂਸਿਕ ਮਾਹਰ ਹੋਵੇ, ਇਸ ਤਰ੍ਹਾਂ ਦੀ ਇੱਕ ਕਮੇਟੀ ਜਾਂ ਕਮਿਸ਼ਨ ਬਣੇ, ਉਹ ਆਜ਼ਾਦਾਨਾ ਰਿਪੋਰਟ ਦੇਵੇ ਵੀ ਆ ਜਿਹੜੀਆਂ ਆਡੀਓਜ ਵੀਡੀਓਜ ਤਸਦੀਕ ਕਰੇ, ਡੀਲ ਦੀ ਤਸਦੀਕ ਕਰੇ ਹੋਈ ਕਿ ਨਹੀਂ, ਮਨੀ ਟ੍ਰੇਲ ਦੀ ਤਸਦੀਕ ਕਰੇ ਹੈ ਕਿ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਦੀ ਪੀੜਤਾਂ ਦੀ ਗਿਣਤੀ ਕਿ ਇਸ ਗੁਰੀ ਚਾਹਲ ਤੋਂ ਪੀੜਤ ਕਿੰਨੀਆਂ ਨੇ
1: ਜੀ, ਬਿਲਕੁਲ
4: ਇਹਦੀ ਭੂਮਿਕਾ ਪਲੇ ਬੋਆਏ ਵਾਲੀ ਨਿਕਲ ਰਹੀ ਹੈ ਜਿਵੇਂ ਆਪਾਂ ਨਜ਼ਰ ਮਾਰ ਰਹੇ ਹਾਂ, ਤਾਂ ਇਹਦੇ ਕਿਹਦੇ ਕਿਹਦੇ ਨਾਲ ਤਾਲੁਕਾਤ ਨੇ, ਇਹਨੂੰ ਸਿਕਿਉਰਿਟੀ ਇੰਨੀ ਕਿਹਨੇ ਦਿੱਤੀ ਆ, ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਨਾ ਭੋਖ ਕਰਨੀ ਚਾਹੀਦੀ ਆ, ਜਾਂਚ ਕਰਨੀ ਚਾਹੀਦੀ ਆ, ਪੜਤਾਲ ਕਰਨੀ ਚਾਹੀਦੀ।
1: ਅਗੇਨ 9058131320 ਮਿੰਟੂ ਜੀ, ਨਾਲ ਹੀ ਜੇਕਰ ਆਪਾਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਤਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲਾ ਇੱਕ ਕਾਲਾ ਝੰਡਾ ਵਿਖਾਉਣ ਵਾਲਾ ਮਜੀਠੀਆ ਸਾਹਿਬ ਦੇ ਮੁਤਾਬਕ ਇਹ ਆ ਕਿ ਉਹਨੂੰ ਫੜਿਆ ਗਿਆ, ਕਹਿੰਦੇ ਕੁੱਟਮਾਰ ਕਾਫੀ ਹੋਈ ਹੈ, ਕੀ ਹੁਣ ਕਾਲੀ ਝੰਡੀ ਦਿਖਾਉਣਾ? ਈਵਨ ਦੋ ਮੈਂ ਪਹਿਲਾਂ ਕਲੀਅਰ ਕਰਦਾ ਕਿ ਬਾਦਲਾਂ ਦੇ ਰਾਜ ਦੇ ਵਿਚ ਵੀ ਕਾਲੀਆਂ ਪੈਂਟਾਂ, ਕਾਲੇ ਕੱਛੇ ਪਾ ਕੇ ਵੀ ਉਨ੍ਹਾਂ ਦੇ ਸਮਾਗਮਾਂ ਦੇ ਵਿਚ, ਉਨ੍ਹਾਂ ਦੇ ਸੰਗਤ ਦਰਸ਼ਨਾਂ ਦੇ ਵਿਚ ਆਉਣ ਤੋਂ ਮਨਾ ਸੀਗਾ, ਆਪਾਂ ਖ਼ਬਰਾਂ ਪੜ੍ਹਦੇ ਰਹੇ ਹਾਂ, ਪਰ ਉਸ ਨੇ ਕਾਲਾ ਝੰਡਾ ਦਿਖਾਇਆ ਜਾਂ ਕਾਲਾ ਟਾਕੀ ਦਿਖਾਈ ਜਾਂ ਲੀਰ ਦਿਖਾਈ, ਕਾਲਾ ਦਿਖਾ ਕੇ ਉਹਨੇ ਵਿਰੋਧ ਕੀਤਾ, ਇਹ ਸੱਚ ਹੈ ਕਿ ਉਹਦੀ ਕੁੱਟਮਾਰ ਹੋਈ ਹੈ?
4: ਦੇਖੋ, ਕੁੱਟਮਾਰ ਤਾਂ ਮੈਡੀਕਲ ਤੋਂ ਹੋ ਜਾਂਦੀ ਹੁੰਦੀ ਆ ਪ੍ਰੂਫ ਕਿ ਬਈ ਹੋਈ ਹੈ ਕਿ ਨਹੀਂ, ਉਹ ਮੈਡੀਕਲ ਹੋਏਗਾ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੀ ਕੁੱਟਮਾਰ ਹੋਈ ਹੈ। ਪਰ ਕਈ ਵਾਰ ਕੀ ਹੈ ਕਿ ਕੁਝ ਕੁੱਟਮਾਰ ਜਿਹੜੀ ਪੁਲਿਸ ਦੀ ਹੁੰਦੀ ਹੈ ਉਹ ਜਿੱਦਾਂ ਕਹਿ ਲਈਏ ਕਿ ਬਈ ਮੈਡੀਕਲ ਚ ਵੀ ਨਹੀਂ ਆਉਂਦੀ।
1: ਅੱਛਾ,
4: ਦੂਜੀ ਗੱਲ ਇਹ ਆ ਕਿ ਜੇ ਕੁੱਟਮਾਰ ਨਹੀਂ ਕਰਨੀ ਸੀ ਇਹਨਾਂ ਨੇ ਤੇ ਉਹਨੂੰ ਉੱਥੇ ਪਾਸੇ ਲੈ ਜਾ ਕੇ ਪਿੰਡ ਦੀ ਫਿਰਨੀ ਤੇ ਛੱਡ ਦਿੰਦੇ। ਪਹਿਲੀ ਗੱਲ ਹੈ, ਮੇਰੀ ਗੱਲ ਸੁਣੋ, ਕੋਈ ਚੀਫ ਮਿਨਿਸਟਰ ਜਿਹੜੀ ਗੱਲ ਕਰਦੇ ਹੋ ਨਾ ਤੁਸੀਂ ਵਾਕਿਆ ਕਾਲੀਆਂ ਝੰਡੀਆਂ ਦੀ, ਉਦੋਂ ਮੈਂ ਫੀਲਡ ਦੀ ਪੱਤਰਕਾਰੀ ਕਰਦਾ ਸੀ, ਮੈਂ ਉਹ ਸਾਰਾ ਐਰਾ ਖੁਦ ਕਵਰ ਕੀਤਾ ਹੋਇਆ। ਹਾਈਵੇ ਤੇ ਜਾਣਾ ਤਦ ਬਾਦਲਾਂ ਨੂੰ ਝੰਡੀਆਂ, ਕਾਨਫਰੰਸਾਂ ਚ ਜਾਣਾ ਤਦ ਝੰਡੀਆਂ, ਈਵਨ ਦੋ ਕਿ ਜੇ ਕਿਤੇ ਵਿਆਹ ਸ਼ਾਦੀ ਤੇ ਗਿਆ ਤਦ ਵੀ ਕਾਲੀਆਂ ਝੰਡੀਆਂ ਦਿਖਾ ਦਿੰਦੇ ਸਨ ਲੋਕ।
1: ਬਿਲਕੁਲ,
4: ਫਿਰ ਇਸ ਮਾਮਲੇ ਚ ਤੇ ਘੱਟੋ ਘੱਟ ਤੁਸੀਂ ਫਰਾਕ ਦਲੀ ਨਾਲ ਆਖੋਗੇ ਨਾ ਯਾਰ ਚੰਗੇ ਸੀ, ਕਾਲੇ ਕੱਪੜੇ ਤੋਂ ਇੰਨਾ ਯਾਰ ਇੰਨਾ ਮਤਲਬ ਕਿ ਡਰ ਹੈ ਤੁਹਾਨੂੰ। ਉਹ ਮਤਲਬ ਕਿ ਉਸ ਵੀਡੀਓਜ ਨੂੰ ਜਿਹੜੀਆਂ ਵਾਇਰਲ ਹੋਈਆਂ ਨੇ, ਖਾਸ ਤੌਰ ਤੇ ਉਹ ਜਿਹੜੀ ਇੱਕ ਵੀਡੀਓ ਹੈ ਉਹਨੂੰ ਧਿਆਨ ਨਾਲ ਦੇਖੋ ਕਿ ਇੱਕ ਮੰਚ ਲੱਗਾ ਹੈ। ਅੱਛਾ, ਮੁੱਖ ਮੰਤਰੀ ਦੀ ਭੂਆ ਦਾ ਪਿੰਡ ਹੈ ਤਾਂ ਮਤਲਬ ਕਿ ਭੂਆ ਦਾ ਮੁੰਡਾ ਹੀ ਕੁੱਟਤਾ, ਨਾਨਕੇ ਜਾਂ ਭੂਆ ਜਿਹੜੇ ਹੁੰਦੇ ਨਾ ਆਪਾਂ ਸਾਰੇ ਉਹਨਾਂ ਨੂੰ ਐਂ ਕਹਿੰਦੇ ਹੁੰਦੇ ਮਮੇਰੇ ਜਾਂ ਭੂਆ ਦੇ ਮੁੰਡੇ,
1: ਜਿਵੇਂ ਸੜਕ ਸਾਂਢੂ ਹੈ ਇਹਨਾਂ ਦਾ।
4: ਹਾਂਜੀ, ਤਾਂ ਗੱਲ ਇਹ ਆ ਕਿ ਦੇਖੋ ਹੁਣ ਮੰਚ ਲੱਗਾ ਮੁੱਖ ਮੰਤਰੀ ਦਾ, ਤੇ ਮੁੱਖ ਮੰਤਰੀ ਦਾ ਮੰਚ ਥੱਲੇ ਆ ਉਹ ਤਾਂ ਇੱਕ ਮਤਲਬ ਕਿ ਛੱਤ ਤੇ ਚੜ ਕੇ ਆਪਦੀ ਪਬਲਿਕ ਜਿਹੜੀ ਸੋਰੀ ਪ੍ਰਾਈਵੇਟ ਪ੍ਰੋਪਰਟੀ ਆ ਉਹਦੇ ਵਿੱਚ ਆਪਦਾ ਰਾਈਟ ਟੂ ਪ੍ਰੋਟੈਸਟ ਜਿਹੜਾ ਉਹ ਨੌਜਵਾਨ ਸਾਡਾ ਬੱਚਾ ਭਰਾ ਸਾਡਾ ਛੋਟਾ ਉਹ ਆਪਦਾ ਜਿਹੜਾ ਉਹ ਰਾਈਟ ਹੈ ਉਹਨੂੰ ਪ੍ਰੈਕਟਿਸ ਕਰ ਰਿਹਾ ਤਾਂ ਕੀ ਹੋ ਗਿਆ? ਇਹ ਮੈਨੂੰ ਇੱਕ ਮੇਰੇ ਪੱਤਰਕਾਰ ਭਰਾ ਨੇ ਦੱਸਿਆ ਕਿ ਇੱਕ ਵਾਰੀ ਜਲੰਧਰ ਦੇ ਵਿੱਚ ਮੁੱਖ ਮੰਤਰੀ ਆਇਆ, ਉਹ ਕਵਰੇਜ ਤੇ ਸੀਗਾ, ਤਾਂ ਉਸਨੇ ਕਿਹਾ ਕਿ ਜਦੋਂ ਕਾਫਲਾ ਲੰਘ ਰਿਹਾ ਸੀਗਾ ਮੁੱਖ ਮੰਤਰੀ ਦਾ, ਤਾਂ ਇਸ ਦਰਮਿਆਨ ਇੱਕ ਔਰਤ ਨੇ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਕਾਫਲੇ ਦਾ, ਤੇ ਕਮਾਲ ਦੀ ਗੱਲ ਹੈ ਕਿ ਉਹਦਾ ਦਰਵਾਜ਼ਾ ਭੰਨਣਾ ਸਟਾਰਟ ਕਰ ਦਿੱਤਾ ਔਰ ਬੂਹੇ ਬੰਦ ਕਰਾ ਦਿੰਦੇ ਨੇ ਇਹ ਨੇੜੇ ਤੇੜੇ ਜਿੱਥੇ ਜਾਂਦੇ ਨੇ ਇਹ ਲੋਕਾਂ ਦੇ ਮਸੀਹਾ, ਇਨਕਲਾਬੀ ਨੇਤਾ, ਗੱਪਾਂ ਦੇ ਬਾਦਸ਼ਾਹ, ਚੁਟਕਲਿਆਂ ਦੀ ਕਹਿ ਲੋ ਕਿ ਭਰਮਾਰ ਵਾਲੇ ਨੇਤਾ, ਜਦੋਂ ਲੰਘਦੇ ਨੇ ਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ, ਮੇਰਾ ਖੌਫ ਇੰਨਾ ਕਿ ਦਰਵਾਜ਼ੇ ਬੰਦ ਹੋ ਜਾਂਦੇ, ਫੀਲਿੰਗ ਇਹ ਆ। ਤਾਂ ਗੱਲ ਇਹ ਆ ਕਿ ਦਰਵਾਜ਼ੇ ਭੰਨਣੇ ਸਟਾਰਟ ਕਰ ਦਿੱਤੇ, ਉਹਨੇ ਆਖਿਆ ਕੀ ਆਖਰ ਆ ਗਈ ਹੈ ਤੁਹਾਨੂੰ, ਆਖਿਆ ਜੀ ਵੀਡੀਓ ਡਿਲੀਟ ਕਰਾ ਕੇ ਜਾਣਾ ਨਹੀਂ ਤੇ ਮੁੜ ਕੇ ਤੁਸੀਂ ਮੁੱਖ ਮੰਤਰੀ ਦੇ ਕਾਫਲੇ ਦੀਆਂ ਵੀਡੀਓ ਪਾ ਦਿੰਦੇ। ਉਹ ਵੀ ਜਦੋਂ ਕਾਫਲਾ ਹੈਗਾ ਤੇ ਵੀਡੀਓ ਤੋਂ ਇੰਨਾ ਡਰ। ਇਹ ਗੱਲ ਮੈਨੂੰ ਮੇਰੇ ਨਾਲ ਦੇ ਪੱਤਰਕਾਰ ਨੇ ਦੱਸੀ ਜਿਹੜਾ ਕਿ ਖੁਦ ਉੱਥੇ ਕਵਰੇਜ ਕਰ ਰਿਹਾ ਸੀ। ਇਹ ਹਾਲ ਹੈ ਇਹਨਾਂ ਦਾ। ਤਾਂ ਗੱਲ ਇਹ ਕਿ ਜੇ ਉਸ ਨੌਜਵਾਨ ਦੀ ਕੁੱਟਮਾਰ ਹੋਈ ਆ ਉਹਦਾ ਮੁਲਾਜ਼ਾ ਕਰਵਾ ਕੇ ਤੇ ਪਰਚਾ ਬਣਦਾ, ਕਿਉਂ? ਕਿਉਂਕਿ ਕਿਸੇ ਵੀ ਪ੍ਰੋਟੈਸਟਰ ਨੂੰ ਤੁਸੀਂ ਹਿਰਾਸਤ ਦੇ ਵਿੱਚ ਵੀ ਕਿਵੇਂ ਲੈ ਸਕਦੇ ਹੋ? ਜੇ ਮੰਨ ਲਓ ਮੈਂ ਆਪਣੇ ਘਰ ਚ ਖੜਾ ਯਾਰ, ਤੁਹਾਡਾ ਕਾਫਲਾ ਲੰਘ ਰਿਹਾ, ਤੁਸੀਂ ਮੇਰਾ ਘਰ ਦੇਖਿਆ, ਮੇਰੇ ਘਰ ਤੋਂ ਸੜਕ ਕਿੱਲਾ ਕੁ ਦੂਰ ਹੈ, ਕੋਈ ਕਾਫਲਾ ਲੰਘ ਰਿਹਾ, ਮੈਂ ਆਪਣੇ ਘਰ ਦੀ ਛੱਤ ਤੇ ਜੇ ਮੰਨ ਲਓ ਕਾਲਾ ਝੰਡਾ ਲਾਇਆ ਤਾਂ ਇਹਦਾ ਮਤਲਬ ਕਿ ਤੁਸੀਂ ਮੈਨੂੰ ਕਾਲਾ ਝੰਡਾ ਆਪਦੀ ਛੱਤ ਤੇ ਵੀ
1: ਲਾਉਣ ਦਵੋਗੇ? ਬਿਲਕੁਲ ਸਹੀ ਗੱਲ। ਅੱਛਾ ਮੈਨੂੰ
4: ਗੱਲ ਇਹ ਆ ਕਿ
1: ਹਾਂਜੀ
4: ਜੇ ਕੋਈ ਬੱਚਾ ਕੋਈ ਨੌਜਵਾਨ ਕੋਈ ਏਦਾਂ ਝੰਡਾ ਦਿਖਾ ਦੇਗਾ ਯਾਰ ਕੀ ਗੱਲ ਹੈ, ਤੁਸੀਂ ਤਾਂ ਆਪਦਾ ਕਰੈਕਟਰ ਚ ਨਾਂ ਵੀ ਇਹੋ ਜਿਹੇ ਰੱਖਦੇ ਹੁੰਦੇ ਸੀ
1: ਜੀ। ਹਾਂਜੀ ਬਿਲਕੁਲ ਬਿਲਕੁਲ, ਤੇ ਲਓ ਤੁਸੀਂ ਵਿਅੰਗ ਕੀਤੇ ਨੇ LMA ਨੂੰ, MLA ਨੂੰ LMA ਕਿਹਾ ਤੁਸੀਂ ਰਿਸ਼ਵਤਖੋਰੀ ਦੇ ਉੱਤੇ, ਪੁਲਿਸ ਦੀਆਂ ਮੁਲਾਜ਼ਮਾਂ ਦੀਆਂ ਮੈਂਬਰ ਪਾਰਲੀਮੈਂਟਾਂ ਦੀਆਂ ਔਰ ਸਰਕਾਰ ਦੀਆਂ ਜਿਹੜੀਆਂ ਨੇ ਨਲਾਇਕੀਆਂ ਨੂੰ ਜਿਵੇਂ ਆਪਣੇ ਕਮੇਟੀ ਦੇ ਵਿਚ ਹੱਸ ਹੱਸ ਕੇ ਲੋਕਾਂ ਨੂੰ ਲੁੱਟ ਪੁੱਟ ਕੀਤਾ ਤੇ ਵਿਅੰਗ ਕੀਤੇ ਨੇ, ਤੇ ਅੱਜ ਤੁਹਾਨੂੰ ਕਾਲੀ ਝੰਡੀ ਦਿਖਾ ਦਿੱਤੀ ਤੇ ਤੁਹਾਡੀ ਪੁਲਿਸ ਨੇ ਉਸ ਨੌਜਵਾਨ ਨੂੰ ਕਹਿੰਦੇ ਆ ਮਜੀਠੇ ਸਾਹਿਬ ਦਾ ਬਿਆਨ ਕਿ ਬੜੀ ਕੁੱਟ ਪਈ ਹੈ, ਜੇ ਪਈ ਹੈ ਤਾਂ ਚਰਚੇ ਚੱਲੇ ਨੇ, ਜੇ ਨਹੀਂ ਪਈ ਤਾਂ ਬੈਟਰ ਆ, ਤੇ ਰਾਈਟ ਟੂ ਪ੍ਰਦਰਸ਼ਨ ਤਾਂ ਸਾਰਿਆਂ ਦਾ ਹੈ ਨਾ, ਆਪਣਾ ਹੱਕ ਮਤਲਬ ਗੱਲ ਕਹਿਣ ਦਾ ਤਾਂ ਸਾਰਿਆਂ ਨੂੰ, ਕਾਹਦਾ ਫਿਰ ਲੋਕਤੰਤਰ ਆਓ। ਕਾਲਰ ਲੈਂਦੇ ਆ ਜੀ, ਵੈਲਕਮ ਜੀ।
5: ਵੀਰੇ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
5: ਕਮਲਾ ਸਾਹਿਬ, ਸਰਦਾਰ ਸਾਹਿਬ ਉਹਨਾਂ ਨੂੰ ਕੁਐਸਚਨ ਆ, ਉਦਾਂ ਤੁਸੀਂ ਵੀ ਬਹੁਤ ਜ਼ਿਆਦਾ ਕੰਟਰੋਵਰਸੀ ਦੇ ਵਿਚ ਰਹੇ ਆ, ਮੀਡੀਆ ਨੂੰ ਪਹਿਲਾਂ ਸਾਰਾ ਹੀ ਜੋ ਸਾਡੇ ਵਰਗੀ ਦੁਖੀ ਤਿੱਕੀ ਹੁੰਦੀ ਸੀ, ਮੀਡੀਆ ਕੁਛ ਨੀ ਕਰਦਾ, ਮੀਡੀਆ ਕੁਛ ਨੀ ਕਰਦਾ। ਆ ਦੇਖੋ ਹੁਣ ਮੀਡੀਆ ਕਿੱਦਾਂ ਕਿੱਦਾਂ ਦੀਆਂ ਖਬਰਾਂ ਦਾ ਕਿੱਦਾਂ ਕਿੱਦਾਂ ਦੇ ਇਹਨਾਂ ਦੇ ਕੱਢ ਕੇ ਲਿਆਉਂਦੇ ਆ, ਘਪਲੇ ਕੀ ਕੁਛ ਕਰਦੇ ਆ, ਪਰ ਇੱਕ ਗੌਰਮੈਂਟ ਆਉਂਦੀ ਉਹਨੂੰ ਕਵਰ ਕਰ ਲੈਂਦੀ ਆ, ਦੂਜੀ ਗੌਰਮੈਂਟ ਆਉਂਦੀ ਪਹਿਲੀ ਨੂੰ ਕਰ ਲੈਂਦੀ ਆ, ਤੀਜੀ ਆਉਂਦੀ ਆ ਉਹ ਦੋਹਾਂ ਨੂੰ ਕਰ ਲੈਂਦੀ ਆ। ਦੱਸੋ ਫਿਰ ਫਾਇਦਾ ਕੀ ਹੁੰਦਾ? ਆਮ ਜਨਤਾ ਨੂੰ ਕੋਈ ਫਾਇਦਾ ਨੀ ਹੁੰਦਾ ਹੈਗਾ, ਇਹਨਾਂ ਦਾ ਜੋ ਦਿਲ ਕਰਦਾ ਇਹੀ ਕਰਦੇ ਹੈਗੇ। ਥੈਂਕ, ਧੰਨਵਾਦ ਤੁਹਾਡਾ ਸੁਣਦਾ ਮੈਂ ਕੀ ਕਹਿੰਦੇ ਆਪਣੇ ਰਿਪੋਰਟਰ ਸਾਹਿਬ।
4: ਮੈਂ ਆਪਦਾ ਨਾਮ
0: ਮਤਲਬ ਹੈਗਾ
4: ਮੇਰਾ ਨਾਮ ਮਿੰਟੂ ਗੁਰੂਸਰੀ ਹੈ ਜੀ, ਤੇ ਦੂਜੀ ਗੱਲ ਇਹ ਆ ਕਿ ਸਰ ਸਾਡਾ ਕੰਮ ਹੈ ਕੱਢ ਕੇ ਲਿਆਉਣਾ, ਉਹਦੇ ਤੇ ਐਕਸ਼ਨ ਉਹਦੇ ਤੇ ਰਿਐਕਸ਼ਨ ਜੋ ਵੀ ਹੈ ਨਾ ਜੀ ਉਹ ਅਥਾਰਟੀਜ਼ ਨੇ ਕਰਨਾ ਹੈ, ਅਸੀਂ ਕੋਈ ਜੱਜ ਥੋੜੀ ਆ। ਅਸੀਂ ਤਾਂ ਕੱਢ ਕੇ ਲਿਆ ਸਕਦੇ ਹਾਂ, ਵਿਚਲੀਆਂ ਗੱਲਾਂ ਵੀ ਹੁੰਦੀਆਂ ਨੇ, ਇੱਧਰ ਉੱਧਰ ਦੀਆਂ ਔਨ ਰਿਕਾਰਡ ਵੀ ਗੱਲਾਂ ਹੁੰਦੀਆਂ ਨੇ, ਆਫ ਰਿਕਾਰਡ ਵੀ ਗੱਲਾਂ ਹੁੰਦੀਆਂ, ਸਾਡੀ ਡਿਊਟੀ ਇਹ ਹੈ ਸਰ। ਅਸੀਂ ਕੋਈ ਜੱਜ ਨੀ, ਜੇ ਮੈਂ ਜੱਜ ਹੁੰਦਾ ਮੈਂ ਛੱਤੀ ਟੰਗ ਦਿੰਦਾ ਸ਼ਾਮ ਤੱਕ, ਮੇਰੇ ਹੱਥ ਹੁੰਦਾ। ਸੋ ਸਾਡਾ ਕੰਮ ਹੈ ਰਿਪੋਰਟਿੰਗ ਕਰਨਾ ਜਾਂ ਵਿਸ਼ਲੇਸ਼ਣ ਕਰਨਾ, ਜੋ ਵੀ ਸਾਡੀ ਡਿਊਟੀ ਹੁੰਦੀ ਹੈ, ਕੋਈ ਸਾਡੇ ਚੋਂ ਕੋਈ ਜਾ ਕੇ ਸਟਿੰਗ ਕਰਦਾ ਹੈ, ਸਾਡੇ ਚੋਂ ਕੋਈ
1: ਹੈਲੋ ਲਾਈਨ ਮਿੰਟੂ ਜੀ ਦੀ ਡਿਸਕਨੈਕਟ ਹੋ ਗਈ ਹੈ, ਆਈ ਥਿੰਕ ਕੋਈ ਪ੍ਰੋਬਲਮ ਇਸ਼ੂ ਆ ਗਈ ਸਾਨੂੰ ਦੁਬਾਰਾ। ਹਾਂਜੀ ਮਿੰਟੂ ਜੀ,
4: ਹਾਂਜੀ
1: ਹਾਂਜੀ ਸੋਰੀ,
4: ਹਾਂਜੀ ਹਾਂਜੀ
1: ਸਾਡੇ ਕੋਲ,
4: ਹਾਂਜੀ
1: ਸਾਡੇ ਕੋਲ ਪੰਜ ਛੇ ਮਿੰਟ ਹੀ
4: ਨੇ, ਲਿਹਾਜ਼ ਨਾਲ ਅਸੀਂ ਤਾਂ ਡਿਊਟੀ ਦਿੰਦੇ ਹਾਂ। ਦੂਜੀ ਗੱਲ ਰਹੀ ਗੱਲ ਸਰਕਾਰਾਂ ਦੀ, ਤੇ ਜੇ ਹੁਣ ਤੁਸੀਂ ਕਹਿੰਦੇ ਹੋ ਕਿ ਪਹਿਲੀ ਸਰਕਾਰ, ਦੂਜੀ ਸਰਕਾਰ ਤੇ ਤੀਜੀ ਸਰਕਾਰ, ਹੁਣ ਤੀਜੀ ਸਰਕਾਰ ਹੈ ਇਹਨਾਂ ਦੀ, ਜੇ ਪਹਿਲੀ ਤੇ ਦੂਜੀ ਸਰਕਾਰ ਦਾ ਇਹਨਾਂ ਨੇ ਨੱਪਿਆ ਤਾਂ ਮਤਲਬ ਕਿ ਗਲਤ ਆ। ਜਿਹੜੀ 70 ਸਾਲ ਦੀ ਰਾਜਨੀਤੀ ਨੂੰ ਇਹ ਨਕਾਰ ਕੇ ਆਏ, ਇਹਦਾ ਮਤਲਬ ਕਿ ਤੀਜੀ ਸਰਕਾਰ ਤੁਸੀਂ ਕਹਿ ਰਹੇ ਹੋ ਜਿਵੇਂ ਤੀਜੀ ਦੁਨੀਆ, ਕਿ ਇਹ ਵੀ ਉਹਨਾਂ ਤੋਂ ਗਏ ਗੁਜ਼ਰੇ ਸਾਬਤ ਹੋਏ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿ ਦਿੰਦਾ, ਇਹ ਗੱਲ ਮੇਰੀ ਨੋਟ ਕਰ ਲਓ, ਜਿਹੜਾ ਹੁਣ ਚੌਥਾ ਆਊਗਾ ਨਾ ਬਾਅਦ ਚ ਇਸ ਤੋਂ ਬਾਅਦ, ਉਹਨੂੰ ਜੁੱਤੀ ਫੇਰਨੀ ਪੈਣੀ, ਇਹ ਗੱਲ ਮੇਰੀ ਯਾਦ ਰੱਖ ਲਿਓ। ਹੁਣ ਹੁਣ ਕੰਮ ਹੀ ਇਹ ਚੱਲਣਾ, ਹੁਣ ਰਲ ਰਲਾ ਕੇ ਵਾਲਾ ਕੰਮ ਨਹੀਂ ਚੱਲਣਾ। ਇਹ ਗੱਲ ਮੇਰੀ ਅੱਜ ਤੁਸੀਂ ਤੁਹਾਡੇ ਇਧਰ 3 ਤਰੀਕ ਹੋਣੀ ਆ, 4:30 ਇਹ ਯਾਦ ਮੇਰੀ ਰੱਖ ਲਿਓ। ਹੁਣ ਹੁਣ ਜੁੱਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਲਸਾ ਲਾ ਲੈਣਾ ਤੇ ਸਿਰ ਚ ਠੋਕੀ ਜਾਣਾ, ਨਹੀਂ, ਇਹ ਹੁੰਦਾ ਕਿ
1: ਐਕਸ਼ਨ ਲੈਣਾ ਪੈਣਾ, ਬਿਲਕੁਲ ਕੀਤੇ ਹੋਏ ਕੰਮਾਂ ਦੇ ਉੱਤੇ, ਸਹੀ ਕੰਮਾਂ ਦੇ, ਗੈਰ ਕਾਨੂੰਨੀ ਕੰਮਾਂ ਦੇ ਉੱਤੇ ਐਕਸ਼ਨ ਲੈਣਾ ਪਵੇਗਾ। ਅੱਛਾ ਅਗਲਾ ਕੁਸ਼ਚਨ ਅੰਜੂ ਜੀ ਦੇ ਕੋਲ ਹੈ, ਸਟੂਡੀਓ ਦੇ ਨੰਬਰ 905-800-13-1320 ਤੇ ਤੁਸੀਂ ਕਾਲ ਕਰ ਸਕਦੇ
0: ਜੀ। ਮਿੰਟੂ ਜੀ, ਮਨਮਰਜ਼ੀ ਦੇ ਨਾਲ ਨਹੀਂ ਕੱਟੀ ਗਈ ਹੈ ਚੱਡਾ ਦੀ ਵੋਟ, ਇਹ ਵੀ ਕਾਫੀ ਜਿਹੜਾ ਹੈਗਾ ਚਰਚਾ ਦੇ ਵਿਚ ਚੱਲ ਰਿਹਾ, ਤੁਹਾਡਾ ਕੀ ਨਜ਼ਰ ਹੈ?
4: ਦੇਖੋ ਗੱਲ ਇਹ ਆ ਕਿ ਬਈ ਹੁਣ ਰਾਘਵ ਚੱਡਾ ਕਿਉਂ ਰੌਲਾ ਪੈ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਇਹ ਖਬਰ ਨੂੰ ਕਿਉਂ ਵੱਡਾ ਬਣਾ ਰਹੇ ਨੇ ਬਈ। ਤੁਹਾਡੀ ਭਾਰਤੀ ਜਨਤਾ, ਕਿਉਂਕਿ ਭਾਰਤੀ ਜਨਤਾ ਪਾਰਟੀ ਚ ਨੇ ਹੁਣ, ਠੀਕ ਹੈ ਨਾ ਜੀ, ਇਹ ਭਾਰਤੀ ਜਨਤਾ ਪਾਰਟੀ ਦੇ ਵਿਚ ਆ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਇਹ ਭਾਈ ਸਾਹਿਬ ਜਾਣ ਜਾ ਕੇ ਆਪਦੇ ਦਸਤਾਵੇਜ਼ ਦਿਖਾਉਣ, ਇੱਥੇ 37 ਸਾਲ ਕੋਈ ਦੇਸ਼ ਦੀ ਸੇਵਾ ਕਰਕੇ ਆਇਆ ਫੌਜ ਦੇ ਵਿਚ ਵੱਡੇ ਰੈਂਕ ਤੇ, ਉਹਨੂੰ ਕਹਿ ਰਹੇ ਨੇ ਕਾਗਜ਼ ਲਿਆ। ਕੋਈ ਸਾਡਾ ਪੰਜਾਬੀ ਸੂਰੀ ਸਾਹਿਬ ਮਤਲਬ ਕਿ 3 ਦੇਸ਼ਾਂ ਦੇ ਵਿਚ ਡਿਪਲੋਮੈਟ ਰਿਹਾ ਹੈ, ਉਹਨੂੰ ਕਹਿ ਰਹੇ ਨੇ ਕਾਗਜ਼ ਦਿਖਾ, ਤੇ ਇਹ ਕੀ ਇਹ ਅਰਸੋਂ ਉਤਰਿਆ? ਇਹ ਚੌਕਲੇਟੀ ਜਿਹਾ ਜਿਹੜਾ ਮੁੰਡਾ ਰਾਜਨੀਤਿਕ ਬੰਦਾ ਹੈ ਵੀ, ਇਹ ਜਾ ਕੇ ਇਹ ਵੀ ਕਾਗਜ਼ ਦਿਖਾ ਦੇ? ਤੁਹਾਡੀ ਭਾਰਤੀ ਜਨਤਾ ਪਾਰਟੀ ਦੀ SIR ਨੇ ਕਰੋੜਾਂ ਵੋਟ ਕੱਟ ਦਿੱਤੇ ਨੇ, ਜਿੱਥੇ ਦੂਜੇ ਯਬਕ ਤੇ ਫਿਰਦੇ, ਤੇਰੀ ਤੇ ਸਰਦਾਰੀ ਆ, ਤੂੰ ਤੇ ਜਾ ਕੇ ਉੱਥੇ ਵੀ ਆਈ ਪੀ ਬੰਦਾ, ਕਾਗਜ਼ ਦਿਖਾ ਤੇ ਆਪਦੀ ਵੋਟ ਬਣਵਾ, ਐਵੇਂ ਡਰਾਮਾ, ਐਵੇਂ ਡਰਾਮਾ, ਝਾੜੂ ਵਾਲਿਆਂ ਨੇ ਕੱਟਤੀ, ਫਲਾਣੇ ਨੇ ਕੱਟਤੀ, ਕੱਟਤੀ ਹੋਊਗੀ, ਬਣਵਾ ਲਾ ਜਾ ਕੇ, ਰਹਿੰਦਾ ਤਾਂ ਤੂੰ ਹੈ ਨੀ ਪੰਜਾਬ, ਰਹਿੰਦਾ ਤਾਂ ਤੂੰ ਦਿੱਲੀ ਆ, ਵੋਟ ਤੂੰ ਆ ਕੇ ਮੋਹਾਲੀ ਬਣਾਈ ਬੈਠਾ, ਅਗਲਿਆਂ ਨੇ ਪੱਕੇ ਤੌਰ ਤੇ ਤੇਰੀ ਵੋਟ ਨੂੰ ਸ਼ਿਫਟ ਲਿਖ ਦਿੱਤਾ, ਹੁਣ ਰੌਲਾ ਇਹ ਪਿਆ ਕਿ ਦਿੱਲੀ ਦੇ ਵਿੱਚ ਵੀ SIR ਹੋ ਗਈ ਉਦੋਂ ਤੱਕ, ਹੁਣ ਜਾ ਕੇ ਅਪੀਲ ਪਾ ਕੇ ਭਾਈ ਮੈਂ ਹੈਗਾ ਮੈਂਬਰ ਪਾਰਲੀਮੈਂਟ ਹੈ, ਤਾਂ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਆਹ ਜਿਹੜੀ SIR ਹੈ ਦੇਖ ਲਓ ਕਿ ਇਹਦੇ ਵਿੱਚ ਤੁਹਾਡੇ ਡਿਪਲੋਮੈਟ ਵੀ ਰੋ ਰਹੇ ਆ, ਤੁਹਾਡੇ ਸਾਬਕਾ ਫੌਜੀ ਅਧਿਕਾਰੀ ਵੀ ਰੋ ਰਹੇ ਆ, ਤੇ ਤੁਹਾਡਾ ਮੈਂਬਰ ਪਾਰਲੀਮੈਂਟ ਵੀ ਰੋਣਾ ਸ਼ੁਰੂ ਕਰ ਚੁੱਕਾ ਕਰਕੇ
1: ਜੀ। ਮਿੰਟ ਚਾਰ ਪੰਜ ਨੇ, ਸਾਡੇ ਕੋਲ ਅਗਲੀ ਕਾਲ ਲੈ ਲੈਣੇ। ਵੈਲਕਮ ਜੀ।
6: ਹਾਂਜੀ ਸਤਿ ਸ੍ਰੀ ਅਕਾਲ।
1: ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
6: ਹਾਂਜੀ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਨਵੇਂ ਸਟੂਡੀਓ ਦਾ।
1: ਥੈਂਕ ਯੂ ਜੀ। ਕਿਸ ਏਰੀਆ ਸੁਣ ਰਹੇ ਹੋ?
6: ਮੈਂ ਰੇਡੀਓ ਮੈਂ ਕਾਲ ਕੀਤੀ ਆਪਣੇ।
1: ਅਰੇ ਮੈਂ ਕਿਸ ਏਰੀਆ ਦੇ ਵਿੱਚ ਤੁਸੀਂ ਸੁਣ ਰਹੇ ਹੋ, ਸਾਨੂੰ ਫੀਡਬੈਕ ਚਾਹੀਦੀ ਹੈ।
6: ਹਾਂਜੀ ਮੈਂ ਆਪਣੇ ਮੋਂਟੀਆਂ ਤੋਂ ਆਇਆ ਜੀ, ਟਰੱਕ ਦੇ ਫੋਨ ਤੇ ਸੁਣ ਰਿਹਾ ਜੀ।
1: ਅੱਛਾ ਟਰੱਕ ਫੋਨ ਤੇ ਸੁਣ ਰਿਹਾ। ਹਾਂਜੀ ਕੀ ਕੁਐਸਚਨ ਹੈ ਵੀਰੇ?
6: ਹਾਂਜੀ ਮੇਰਾ ਵੀਰ ਨਾ ਜਿਹੜਾ ਆਪਣੇ ਨੌਜਵਾਨ ਨੇ ਭਗਵੰਤ ਮਾਨ ਨੂੰ ਕਾਲਾ ਝੰਡਾ ਲਾਇਆ, ਉਹਦੇ ਬਾਰੇ ਨਾ ਲੱਕੇ ਸਧਾਣੇ ਨੇ ਉਹਨੇ ਹੋਸਪਿਟਲ ਜਾ ਕੇ ਗੱਲਬਾਤ ਕੀਤੀ ਸੀ, ਉਹ ਗੱਲ ਸੁਣ ਕੇ ਤਾਂ ਇੰਨੀ ਹੈਰਾਨੀ ਹੁੰਦੀ ਆ, ਕਹਿੰਦਾ ਆਲਫ ਨੰਗਾ ਕਰਕੇ ਮੈਂ ਸ਼ਬਦ ਨੀ ਵਰਤ ਸਕਦਾ, ਜਿੱਦਾਂ ਦੇ ਮੁੰਡੇ ਨੇ ਦੱਸਿਆ ਵੀ ਮੇਰੀ ਪੁਲਿਸ ਵਾਲੇ ਨੇ ਆਹ ਕੁਛ ਕੀਤਾ ਜੀ।
1: ਬਈ ਸਾਨੂੰ ਅਫਸੋਸ ਹੈ, ਅਸੀਂ ਜਦੋਂ ਅਕਾਲੀਆਂ ਤੇ ਕਾਂਗਰਸਾਂ ਤੋਂ ਬਾਅਦ ਸਤਾਏ ਹੋਏ ਲੋਕ ਅਸੀਂ ਮੀਡੀਆ ਵਾਲੇ ਨੇ ਕਿ ਨਵੀਂ ਚਲੋ ਨਵਿਆਂ ਨੂੰ ਮੌਕਾ ਦਿਓ, ਨਵਿਆਂ ਨੂੰ ਮੌਕਾ ਦਿਓ, ਤੇ ਫਿਰ ਅੱਜ ਮੈਨੂੰ ਤਾਂ ਹੁਣ ਲੱਡੂ ਖਾ ਆਏ ਸੀਗੇ ਮਾਮੂ ਜੀ ਨੇ, ਮੈਨੂੰ ਤਾਂ ਬੜੀ ਇਸ ਨੌਜਵਾਨ ਨੂੰ ਜੇ ਲਫ਼ਜ਼ ਕੁੱਟਿਆ ਗਿਆ ਸਿਰਫ ਕਾਲੀ ਝੰਡੀ ਦਿਖਾਉਣ ਤੇ, ਤਾਂ ਭਾਈ ਅਸੀਂ ਆਪਣੇ ਆਪ ਨੂੰ ਗਲਤ ਕਹੋ।
6: ਸ਼ਬਦ ਦੱਸਿਆ ਜਿਹੜਾ ਕਹਿੰਦਾ ਜੇ ਤੁਸੀਂ ਮੈਨੂੰ ਇਹ ਕੁਝ ਕਰਨਾ ਮੇਰੇ ਪਹਿਲਾਂ ਗੋਲੀ ਮਾਰ ਦਿਓ, ਮੈਂ ਸਹਿਣ ਨੀ ਕਰ ਸਕਦਾ ਜੋ ਕਹਿੰਦਾ ਮੈਨੂੰ ਪੁਲਿਸ ਵਾਲੇ ਆ ਕੁਝ ਕਰਨ ਨੂੰ ਕਹਿੰਦੇ ਸੀਗੇ ਜੀ। ਤੁਸੀਂ ਵੀ ਸ਼ਾਇਦ ਇੱਕ ਦੋ ਦਿਨ ਚੋ ਵੀਡੀਓ ਬਾਹਰ ਆ ਜਾਵੀ, ਉਹ ਲੱਕੇ ਸਧਾਣੇ ਨਾਲ ਲਾਈਵ ਗੱਲ ਕਰ ਰਿਹਾ ਸੀਗਾ
4: ਜੀ। ਮੈਂ ਸੁਣੀ ਆ ਜੀ, ਮੈਂ ਉਹਦੀ ਸਟੇਟਮੈਂਟ ਹੀ ਸੁਣੀ, ਉਹਦਾ ਨਾਮ ਮੋਹਨਜੀਤ ਆ, ਉਹ ਕਹਿ ਰਿਹਾ ਕਿ ਕਹਿੰਦਾ ਵੀ 1000 ਚੱਪਲ ਤਾਂ ਇਹਨਾਂ ਨੇ ਮੈਨੂੰ ਉੱਥੇ ਫੜਨ ਵੇਲੇ ਮਾਰਤੀ ਸਾਈਡ ਤੇ ਲਿਜਾ ਕੇ ਸਿਰ ਚ, ਫਿਰ ਮੇਰਾ ਕਸ਼ਹਿਰਾ ਲਵਾਇਆ, ਫਿਰ ਮੇਰੇ ਮਤਲਬ ਚੱਡੇ ਪਾੜੇ ਕਰੰਟ ਲਾਇਆ। ਮੈਂ ਤੁਹਾਨੂੰ ਤਾਂ ਹੀ ਦੱਸਿਆ ਨਾ, ਕੁਝ ਚੀਜ਼ਾਂ ਤੇ ਮੈਡੀਕਲ ਚ ਵੀ ਨੀ ਆਉਂਦੀਆਂ, ਪਰ ਜੇ ਹੋਇਆ ਤਾਂ ਇਹਦਾ ਹੁਣ ਗੱਲ ਇਹ ਕਿ ਹੁਣ ਡਾਕਟਰੀ ਮਲਾਜਾ ਜਿਹੜਾ ਉਹ ਜਾਣ ਤਾਂ ਫਿਰ PGI ਤੋਂ ਕਰਾ ਲਿਆ ਜਾਵੇ, ਕਿਉਂਕਿ ਇਹਨਾਂ ਦੇ ਡਾਕਟਰ ਤੇ ਦੇਣਗੇ ਨੀ ਰਿਪੋਰਟ ਚੱਜ ਦੀ, ਉਹ ਕਰਵਾ ਕੇ ਤੇ ਇਹਨਾਂ ਤੇ ਮੁਕੱਦਮਾ ਪਾ ਦਿੱਤਾ ਜਾਵੇ, ਹੋਰ ਕੀ ਆ। ਇਹ ਤੇ ਸਰ ਹਿਟਲਰ ਬਣੇ ਫਿਰਦੇ ਨੇ, ਇਹਨਾਂ ਦੇ ਰੋਬ ਇਹਨਾਂ ਦੇ ਡੋਬ ਤੁਸੀਂ ਇੱਥੇ ਦੇਖੋਗੇ ਤੇ ਤੁਸੀਂ ਦੰਗ ਰਹਿ ਜਾਓਗੇ। ਜਿਹੜੇ ਬੰਦੇ ਮੂੰਹ ਤੋਂ ਮੱਖੀ ਨੀ ਉੱਡਦੀ ਉਹ ਕਹਿੰਦੇ ਸਾਡੇ ਵਰਗਾ ਬੰਦਾ ਹੀ ਹੈ ਨੀ, ਜਿਹੜੇ ਪੈਰਾਂ ਚ ਲਿਟਦੇ ਫਿਰਦੇ ਹੁੰਦੇ ਸੀ ਅੱਜ ਗੱਲ ਨੂੰ ਪੈਂਦੇ ਨੇ ਸਿੱਧਾ
1: ਜੀ। ਲਾਸਟ ਕਾਲ ਹੈ, ਫਿਰ ਆਪਾਂ ਉਸ ਤੋਂ ਬਾਅਦ ਵਾਈਂਡ ਅਪ ਕਰਾਂਗੇ। ਵੈਲਕਮ ਜੀ, ਕੁਝ ਸਵਾਲ ਰਹਿ ਗਏ ਸਾਡੇ, ਕੱਲ ਅਸੀਂ ਹੋਰ ਅਰਲੀ ਆਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਵੈਲਕਮ ਜੀ, ਲਾਸਟ 2-3 ਮਿੰਟ ਹੀ ਬਾਈ ਆਪਣੇ ਕੋਲ।
7: ਹਾਂਜੀ ਚਾਵਲੇ ਸਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
7: ਬੜਾ ਦੁੱਖ ਹੁੰਦਾ ਜੀ ਗੱਲਾਂ ਸੁਣ ਕੇ, ਦੇਖੋ ਰਿਸ਼ਤੇਦਾਰੀਆਂ ਭੈਣ ਭਰਾਵਾਂ ਚ ਫਰਕ ਪਾ ਲੇ ਜੀ, ਇਸ ਪਾਰਟੀ ਪਿੱਛੇ ਬੜੀ ਉਮੀਦ ਸੀ ਸਾਰਿਆਂ ਨੇ, ਪਰ ਆਹ ਤਾਂ ਨਵੀਂ ਹਵਾ ਜਿਹੜੀ ਸੁਣ ਰਹੇ ਆ ਤੇ ਮਨ ਦੁਖਿਆ ਹੁੰਦਾ। ਪਰ ਨਾਲ ਨਾਲ ਮੇਰਾ ਕੁਐਸਚਨ ਹੁੰਦਾ, ਜਿਵੇਂ ਇੱਥੇ ਕੋਈ ਪੁਲਿਸ ਵਧੀਕੀ ਕਰਦੀ ਹੈ ਜੀ, ਇੱਥੇ ਬੰਦੇ ਸਟੈਂਡ ਲੈ ਲੈਂਦੇ ਆ, ਆਪਾਂ ਉੱਥੇ ਮੇਰੇ ਖਿਆਲ ਚ ਨਾ ਵੀ ਪੁਲਿਸ ਵਧੀਕੀ ਤਾਂ ਹਰੇਕ ਨਾਲ ਹੀ ਕਰਦੀ ਆ, ਬਹੁਤ ਘੱਟ ਬੰਦੇ ਆ ਜਿਹੜੇ ਸਟੈਂਡ ਲੈਂਦੇ ਆ ਕੋਰਟ ਦਾ ਜਾਂ ਕੋਈ ਹੋਰ ਹੈ ਵਿਚਾਰੇ, ਕਿਉਂਕਿ ਇੱਕ ਕੋਰਟਾਂ ਦੇ ਜਿਹੜੇ ਫੈਸਲੇ ਆ ਬਹੁਤ ਲੰਮੇ ਹੋ ਜਾਂਦੇ ਆ ਹਨਾ, ਤੇ ਮੈਂ ਕਹਿੰਦਾ ਵੀ ਕੋਈ ਇਹੋ ਜਿਹਾ ਧਿਰ ਬਣਨੀ ਚਾਹੀਦੀ ਹੈ, ਜਦੋਂ ਇਹੋ ਜਿਹੀਆਂ ਵਧੀਕੀਆਂ ਹੁੰਦੀਆਂ ਤੇ ਇਸ ਅਫਸਰਾਂ ਨੂੰ ਕੋਰਟ ਦੇ ਵਿੱਚ ਜ਼ਰੂਰ ਘੜੀਸਿਆ ਜਾਵੇ। ਕੋਈ ਇਹੋ ਜਿਹਾ ਮਹਿੰਕੂ ਜੀ ਹੋ ਸਕਦਾ ਕੋਈ ਸੰਗਠਨ ਬਣ ਜੇ ਉਹਨਾਂ ਲਈ, ਅਸੀਂ ਕੋਈ NRI ਬੰਦੇ ਆ ਕੋਈ ਹੈਲਪ ਕਰ ਸਕਦੇ ਹੋ ਜੀ, ਭੋਲੀ ਚਲੋ ਪੈਸੇ ਪ੍ਰਤੀ ਹੁੰਦਾ ਵਕੀਲ ਚਾਹੀਦੇ।

0: ਕੁੱਟ ਕੇ ਪੁਲਿਸ ਨੂੰ ਕੀ ਮਿਲਣਾ? ਇਹਦਾ ਮਤਲਬ ਕਿ ਜੇ ਉਹਦੇ ਥਾਣੇ ਦੇ ਵਿੱਚ ਲਿਜਾ ਕੇ ਚੱਡੇ ਪਾੜੇ ਗਏ ਤਾਂ ਪਿੱਛੋਂ ਕਿਸੇ ਨੇ ਫੋਨ ਕੀਤਾ ਹੋਏਗਾ, ਭਾਵੇਂ ਪਿੰਡੋਂ ਕੀਤਾ, ਕਿਸੇ ਤਾਕਤ ਨੇ ਕੀਤਾ ਹੋਏਗਾ ਕਿ ਇਹਦੇ ਚੱਡੇ ਪਾੜੂ,
1: ਪਤਾ ਲੱਗੇ ਤਾਂ ਕਿ ਮੁੜ ਕੇ ਕੋਈ.
2: This is CJMR, the voice of the city, part of White Oaks Communications Group, your trusted local radio provider for more than 70 years.
3: Alpha.

0: Real news, real impact, showing you real world. CJMR 1320. CJMR 1320. The voice of the city.
1: ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਓ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕਿ ਦਾਲ ਮੇ ਨਮਕ ਭੁੱਲ ਗਈ, ਕਿ ਦਾਲ ਮੇ ਨਮਕ ਭੁੱਲ ਗਈ। ਜਦ ਖਿੱਚ ਕੇ ਹੋ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ।

0: This is CJMR 1320, the voice of the city.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ ਬਾਰਾਂ ਤੇਰਾਂ ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ ਉਹ ਕਹਿੰਦੇ ਆ ਨਾ ਮਨ ਨੀਵਾਂ ਮੱਤ ਉੱਚੀ ਰੱਖੀਏ ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸ ਲੈ ਕੇ ਆ ਰਿਹਾ ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ 10 ਗਾਣੇ ਨੇ ਸੁਣਿਓ ਸਵਾਦ ਲਿਓ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਬਸ ਗੱਡੀਆਂ ਟਰੈਕਟਰਾਂ ਤੇ DJ ਤੇ ਵਜਾਇਓ ਤੇ ਭੰਗੜੇ ਪਾਇਓ।

0: This is CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ

0: Keep it on the voice of the city, CJMR 1320.
1: Yeah. That one beat.

0: Your voice, your community, your culture. This is CJMR 1320, the voice of the city.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ 'ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ 'ਚ ਹੋਣਗੇ।

0: is CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬੀ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: Your home for culture, community, and unity. Here on CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: This is CJMR 1320, the voice of the city.
1: It's a beat called music.
2: ਉਥੋਂ ਦੇ ਡਿਪੈਂਡ ਮੁੰਡੇ ਮਿਹਨਤਾਂ ਦੇ ਹਾਣੀ ਨੇ ਮਿੱਟੀ ਦੇ ਯਾਰਾਨੇ ਫਸਲਾਂ ਦੇ।

You're listening to CJMR 1320, the voice of the city.

ਪੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ, ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰ ਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ। ਕਿਉਂ ਵਰਡ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

हमारा राजनीति का अच्छे अच्छों को चूस कर गुठलियां फेंक दी हैं।

0: ਕੀ ਦੱਸਾਂ, ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਐਫੀ ਸਿੱਧੂ।
1: This is CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

ਜਿਸ ਨੂੰ ਤੂੰ ਜੰਗਲ ਵਿਚ ਲੱਭੇ ਉਹ ਤੇਰੇ ਘਰ ਵਿਚ ਵਸਦਾ, ਜਿਸ ਨੂੰ ਤੂੰ ਜੰਗਲ ਵਿਚੋਂ ਲੱਭੇ ਉਹ ਘਰ ਤੇਰੇ ਵਿਚ ਵਸਦਾ। ਤੂੰ ਕੁਝ ਉਸਦਾ ਪਤਾ ਨਾ ਪਾਵੇਂ, ਕਈ ਸ਼ਕਲਾਂ ਬਣ ਬਣ ਦੱਸਦਾ। ਜਿਸ ਨੂੰ ਤੂੰ ਜੰਗਲ ਵਿਚ ਲੱਭੇ ਉਹ ਘਰ ਤੇਰੇ ਵਿਚ ਵਸਦਾ, ਤੂੰ ਕੁਝ ਉਸਦਾ ਪਤਾ ਨਾ ਪਾਵੇਂ, ਕਈ ਸ਼ਕਲਾਂ ਬਣ ਬਣ ਦੱਸਦਾ। ਕਦੀ ਗੰਗਾ ਕਦੀ ਮੱਕੇ ਜਾਵੇਂ, ਕਦੀ ਗੰਗਾ ਕਦੀ ਮੱਕੇ ਜਾਵੇ, ਤੂੰ ਖੱਪ ਗਿਓ ਭੱਜਦਾ ਨੱਸਦਾ ਲੱਭੂ ਸ਼ਾਹ, ਤੂੰ ਛੱਡਦੇ ਹੱਸਦੀ ਤੈਨੂੰ ਯਾਰ ਮਿਲੇ ਘਰ ਹੱਸਦਾ, ਤੈਨੂੰ ਯਾਰ ਮਿਲੇ ਘਰ ਹੱਸਦਾ। ਜਨਾਬ, ਲੱਭੂ ਸ਼ਾਹ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਮਹਿਫਲ ਦੇ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਸਪਟੰਬਰ ਮਹੀਨੇ ਦੀ ਅੱਜ 4 ਤਰੀਕ ਤੇ ਦਿਨ ਸ਼ੁੱਕਰਵਾਰ ਹੈ। ਸੰਮਤ ਨਾਨਕ ਸ਼ਾਹੀ 558, ਬਿਕਰਮੀ 2083 ਅਤੇ ਅੱਜ 20 ਭਾਦਰੋਂ ਦੀ ਇਹ ਸਵੇਰ ਦੀ ਮਹਿਫਲ। ਸ਼ੁਕਰੀਆ ਅਦਾ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਉੱਪਰ ਵਾਲੇ ਦਾ ਜਿਸ ਨੇ ਸੁਆਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ। ਸਟੂਡੀਓ ਦੇ ਨੰਬਰ ਹੈ 905-813-1320-9051313-230। ਤਮਾਮ ਸਰੋਤਿਆਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ CJMR 1320 ਮੀਟਰ ਬੈਂਡ ਤੇ ਸਾਨੂੰ ਰਾਤੀ ਭਰ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ 31 ਦਸੰਬਰ ਤੋਂ ਆਫ ਏਅਰ ਹੋਏ ਸਾਂ। ਬੇਤਹਾਸ਼ਾ ਫੋਨ ਕਾਲਸ, ਅਣਗਿਣਤ ਟੈਕਸਟ ਮੈਸੇਜ, ਅਣਗਿਣਤ ਵਟਸਐਪ ਤੇ ਤੁਹਾਡੀਆਂ ਫੋਨ ਕਾਲਸ ਨੇ ਸਾਡੀ ਹੌਸਲਾ ਵਧਾਈ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ, ਸਿਰ ਝੁਕਦਾ ਹੈ ਤੁਹਾਡੇ ਅੱਗੇ ਇਸ ਅਦਬ, ਇਸ ਪਿਆਰ, ਇਸ ਮੁਹੱਬਤ ਲਈ। ਲੋਕਲ ਨੰਬਰ ਤੁਸੀਂ ਹੁਣ ਜਿੰਨੇ ਵੀ ਸਾਡੇ ਹੋਸਟ ਸਾਡੇ ਨਾਲ ਜੁੜਨਗੇ ਉਨ੍ਹਾਂ ਸਾਰਿਆਂ ਨੂੰ ਇਸ ਨੰਬਰ ਤੇ 647-910-1320-6479-101320 ਤੇ ਸੁਣ ਸਕਿਆ ਕਰੋਗੇ। ਅਮਰੀਕਾ ਦੇ ਵਿਚ 641-741-1919 ਤੇ ਤੁਸੀਂ ਸੁਣ ਸਕਦੇ ਹੋ। ਜਿੰਨੇ ਵੀ ਰੇਡੀਓ ਹੋਸਟ ਆਉਣਗੇ, ਕੋਈ ਲਾਈਨ ਲੱਗੀ ਹੋਈ ਹੈ, ਕੁਝ ਇਨਕੁਆਇਰੀਆਂ ਚੱਲ ਰਹੀਆਂ ਨੇ, ਜਦੋਂ ਉਨ੍ਹਾਂ ਦੇ ਕੰਟਰੈਕਟ ਸਾਈਨ ਹੋ ਜਾਣਗੇ ਉਹ ਆਪਣੇ ਤਰੀਕੇ ਨਾਲ ਆਪੋ ਆਪਣੇ ਨੰਬਰ ਵੀ ਤੁਹਾਨੂੰ ਦੇ ਦੇਣਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਨੰਬਰਾਂ ਤੇ ਡਾਇਲ ਕਰਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਹੈ। ਪਰੰਤੂ ਜਦੋਂ ਸਾਡੇ ਉਹ ਸਟੇਟ ਆਫ ਦੀ ਆਰਟਸ ਸਟੂਡੀਓ ਜੋ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਿਲਕੁਲ ਬਣ ਕੇ ਤਿਆਰ ਹੋਣ ਹੀ ਵਾਲਾ ਹੈ, ਕੁਝ ਦਿਨ ਲੱਗਣਗੇ ਤੇ ਉਹ ਰੈਡੀ ਹੋ ਜਾਵੇਗਾ। ਉਦੋਂ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਉੱਥੇ ਬੈਠੇ ਆਉਣਗੇ ਉਨ੍ਹਾਂ ਲਈ ਜਿਹੜਾ ਨੰਬਰ ਹੋਵੇਗਾ ਉਹ ਜੋ CJMR 1320 ਮੀਟਰ ਬੈਂਡ ਦਾ 70 ਵਰੇ ਪਹਿਲਾ ਨੰਬਰ ਹੈ 905-338-1320-9053-381-320 ਜਾਂ 905-271-1320, ਉਹ ਜਦੋਂ ਅਨਾਉਂਸ ਕਰਨਗੇ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਨੰਬਰਾਂ ਤੇ ਸੰਪਰਕ ਕਰ ਲਿਆ ਕਰਨਾ। ਹਰ ਪ੍ਰੋਡਿਊਸਰ ਡਾਇਰੈਕਟਰ ਦਾ ਆਪੋ ਆਪਣਾ ਸੈੱਲਫੋਨ ਹੋਵੇਗਾ, ਤੁਸੀਂ ਉਨ੍ਹਾਂ ਨੂੰ ਉਨ੍ਹਾਂ ਤੇ ਵੀ ਸੰਪਰਕ ਕਰੋਗੇ। ਪਰੰਤੂ ਜਦੋਂ ਰੰਗਲਾ ਪੰਜਾਬ ਆਵੇਗਾ, ਏਸ਼ੀਅਨ ਵਿਜ਼ਨ ਆਵੇਗਾ, ਸਾਡਾ ਨੰਬਰ ਉਹੀ ਰਹੇਗਾ 905-813-1320, ਸਵੇਰੇ 10 ਤੋਂ 12, ਸ਼ਾਮ ਨੂੰ ਫਿਲਹਾਲ 6 ਤੋਂ 9 ਤੇ ਰਾਤੀ ਤੁਹਾਡੇ ਵੱਲੋਂ ਜਿੰਨੀਆਂ ਫੋਨ ਕਾਲਸ ਵੱਖ ਵੱਖ ਈਸਟ ਵੈਸਟ ਨਾਰਥ ਸਾਊਥ ਤੋਂ ਆਈਆਂ ਨੇ। ਈਵਨ ਦੋ ਪਹਿਲੀ ਵਾਰੀ ਸਾਨੂੰ ਖੁਸ਼ੀ ਹੋਈ ਹੈ ਕਿ ਮਾਰਖਮ ਨਿਵਾਸੀਆਂ ਨੇ ਵੀ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਕੀਤੀਆਂ। ਬਾਕੀ ਕੁਝ ਏਰੀਏ ਦੇ ਵਿਚ ਰਾਤੀ ਸਾਡੇ ਟਾਵਰ ਤੇ ਕੰਮ ਚੱਲਦਾ ਰਿਹਾ, ਹੁਣ ਕਰਕੇ ਕੁਝ ਇਕ ਡਿਸਟਰਬੈਂਸ ਜਿਹੜੀ ਹੈ ਉਹ ਰਾਤੀ ਵੀ ਆਈ ਹੈ। ਤੇ ਜਿਉਂ ਜਿਉਂ ਤੁਸੀਂ ਸਾਨੂੰ ਇਨਕੁਆਇਰੀਜ਼ ਕਰਕੇ ਦੱਸਣਾ ਕਿ ਇਨ੍ਹਾਂ ਏਰੀਆ ਦੇ ਵਿਚ ਇਸ ਤਰ੍ਹਾਂ ਦੀ ਸਥਿਤੀ ਹੈ, ਅਸੀਂ ਆਪਣੇ ਇੰਜੀਨੀਅਰਸ ਨੂੰ ਨਾਲ ਦੀ ਨਾਲ ਉਸ ਨੂੰ ਪਾਸ ਕਰ ਦੇਣਾ,

0: ਉਹਨਾਂ ਨੇ ਉੱਤੇ ਵਰਕ ਕਰਨਾ ਇੱਕ ਦੋ ਚਾਰ ਦਸ ਦਿਨ ਤੁਹਾਨੂੰ ਹੋ ਸਕਦਾ ਕਿ ਕਈਆਂ ਏਰੀਏ ਦੇ ਵਿੱਚ ਜਦੋਂ ਤੁਸੀਂ ਕ੍ਰਿਸਟਲ ਕਲੀਅਰ ਸੁਣੋ ਤਾਂ ਕਿਸੇ ਵੇਲੇ ਕੋਈ ਥੋੜੀ ਜਿਹੀ ਡਿਸਟਰਬੈਂਸ ਆਵੇ ਤਾਂ ਉਦੋਂ ਇਹ ਨਹੀਂ ਮਹਿਸੂਸ ਕਰਨਾ ਕਿ ਇਹ ਸਦਾ ਵਾਸਤੇ ਰਹਿਣੀ ਹੈ, ਉਹ ਵਰਕ ਉੱਤੇ ਹੋ ਰਿਹਾ, ਉਹਨੂੰ ਠੀਕ ਕੀਤਾ ਜਾ ਰਿਹਾ। ਇਸ ਕਰਕੇ ਸਾਡਾ ਸਾਥ ਦੇਣਾ ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਇਹੀ ਕਾਰਨ ਹੈ ਕਿ ਇਹ ਜਿਹੜਾ ਟੈਸਟ ਪੀਰੀਅਡ ਹੈ ਚੱਲ ਰਿਹਾ ਹੈ। ਸੋ ਸਟੂਡੀਓ ਦੇ ਵਿੱਚ 905-813-1320 905-813-1320 ਤੇ ਤੁਸੀਂ ਕੋਈ ਵੀ ਕਿਸੇ ਏਰੀਏ ਦੇ ਵਿੱਚ ਸੁਣ ਰਹੇ ਹੋ, ਖੁੱਲ੍ਹ ਕੇ ਤੁਸੀਂ ਆਪਣੀ ਫੀਡਬੈਕ ਜਿਸ ਤਰ੍ਹਾਂ ਦੀ ਵੀ ਚਾਹੋ ਸੱਚੇ ਦਿਲੋਂ ਫੋਨ ਕਰਕੇ ਦੱਸ ਸਕਦੇ ਹੋ। ਪ੍ਰੋਗਰਾਮ ਦਾ ਹਿੱਸਾ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਰੈਕਸਟੇਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ 647-547-5888। ਕੈਂਬਰਿਜ ਦੇ ਵਾਸੀਆਂ ਨੇ ਵੀ ਸਾਨੂੰ ਮੈਸੇਜ ਭੇਜਿਆ, ਉਥੇ ਵੀ ਤੁਸੀਂ ਸੁਣਿਆ, ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਸਕਾਰਬਰੋ ਮਾਰਕਮ ਵਾਲੇ ਪਾਸਿਓਂ ਔਰ ਵਾਹੁਣ ਦੇ ਏਰੀਏ ਦੇ ਵਿਚੋਂ ਕੁਝ ਇਕ ਬੈਰੀ ਵਾਲੇ ਪਾਸਿਓਂ ਕੁਝ ਇਕ ਸੇਂਟ ਕੈਥਰੀਨ ਨਾਇਗਰਾ ਫਾਲ ਹਮਿਲਟਨ ਬਰਲਿੰਗਟਨ ਮਿਲਟਨ ਇਨ੍ਹਾਂ ਏਰੀਏ ਦੇ ਵਿਚੋਂ ਵੀ ਫੋਨ ਕਾਲਸ ਆਏ ਨੇ। ਜਿੱਥੋਂ ਤੱਕ ਤੁਸੀਂ ਸਾਨੂੰ ਐਜ ਏ ਟਰੱਕ ਡਰਾਈਵਰ ਲੰਬੇ ਰੂਟਾਂ ਤੇ ਚੱਲਦੇ ਹੋ, ਕਾਰਾਂ ਦੇ ਵਿਚ ਜਾ ਰਹੇ ਹੋ, 1320 ਸੁਣ ਰਹੇ ਹੋ, ਆਪਣੀ ਫੀਡਬੈਕ ਜ਼ਰੂਰ ਦਿਓ ਤਾਂ ਕਿ ਅਸੀਂ ਆਪਣੇ ਇੰਜੀਨੀਅਰ ਜਿਹੜੇ ਟਾਵਰ ਤੇ ਲੱਗੇ ਹੋਏ ਨੇ ਉਨ੍ਹਾਂ ਨੂੰ ਤੁਹਾਡੀ ਫੀਡਬੈਕ ਪਹੁੰਚਾ ਸਕੀਏ ਤੇ ਅਸੀਂ ਤੈਅ ਦਿਲ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ। ਮੈਂ ਖ਼ਬਰਾਂ ਪੇਸ਼ ਕਰਾਂ ਪਰੰਤੂ ਉਸ ਤੋਂ ਪਹਿਲਾਂ ਮੇਰੇ ਨਾਲ ਇਕ ਕਾਲਰ ਨੇ 3-3-9-6। ਗੁੱਡ ਮਾਰਨਿੰਗ ਜੀ, ਵੈਲਕਮ, ਸਵਾਗਤ ਹੈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਜੀ ਕੀ ਹਾਲ
1: ਸਾਹਿਬ
0: ਜੀ? ਜਨਾਬ ਵੈਲਕਮ,
1: ਬਿਲਕੁਲ ਠੀਕ। ਮੈਂ ਬਫਲੋ ਤੋਂ ਸੁਣਦਾ ਪਿਆ, ਬੜੀ ਸੋਹਣੀ ਆਵਾਜ਼ ਆ ਰਹੀ ਹੈ।
0: ਵਾਓ, ਯੂ ਮੇਕ ਮਾਈ ਡੇ ਬਫਲੋ।
1: ਯਾ, ਮੈਂ ਟਿਮ ਹਾਰਟਨ ਤੋਂ ਕਾਫੀ ਪੀ ਰਿਹਾ ਤੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬੜੀ ਕਲੀਅਰ ਆਵਾਜ਼ ਆਉਣ ਡਈ।
0: ਸੋ ਨਾਈਸ ਸਰ, ਥੈਂਕ ਯੂ ਜਨਾਬ, ਲਵ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਓ ਜੀ, ਟੱਲੀ ਵਾਂਗੂ ਟਣਕ ਰਿਹਾ ਜੀ ਬਫਲੋ ਦੇ ਵਿਚ ਵੀ। ਇਧਰ ਸਕਾਰਬਰੋ ਮਾਰਕਮ ਵਾਲੇ ਪਾਸਿਓਂ ਵੀ ਕਾਲਜ ਆਈਆਂ ਨੇ, ਬੈਰੀ ਵਾਲੇ ਪਾਸਿਓਂ, ਕੈਂਬਰਿਜ ਦੇ ਵਿਚੋਂ, ਹਮਿਲਟਨ ਬਰਲਿੰਗਟਨ ਸੈਂਟ ਕੈਥਰੀਨ ਨਾਇਗਰਾ ਫਾਲ ਜਿੱਥੇ ਸਾਡੀ ਹੱਬ ਹੈ। ਖਾਸ ਤੌਰ ਤੇ ਕੋਈ ਦੋ ਰਾਵਾਂ ਨਹੀਂ ਹੈ ਕਿ ਇਧਰ ਏਅਰਪੋਰਟ ਮੇਫੀਲਡ ਤੇ ਜਿਹੜਾ ਹੈ ਏਅਰਪੋਰਟ ਤੇ ਨਾਲ ਦੀ ਨਾਲ ਜਿਹੜਾ ਖਾਸ ਤੌਰ ਤੇ ਮੇਫੀਲਡ ਤੇ ਡਿਕਸੀ ਵਾਲਾ ਏਰੀਆ ਸੀ, ਇੱਥੇ ਥੋੜੀ ਬਹੁਤੀ ਡਿਸਟਰਬੈਂਸ ਪਹਿਲਾਂ ਰਹੀ ਹੈ। ਰਾਤ ਦੇ ਪ੍ਰੋਗਰਾਮਾਂ ਦੇ ਵਿਚ ਤੁਹਾਡੀਆਂ ਫੋਨ ਕਾਲਸ ਆਉਂਦੀਆਂ ਰਹੀਆਂ ਨੇ, ਪਰੰਤੂ ਉਥੇ ਵੀ ਇਹ ਕ੍ਰਿਸਟਲ ਕਲੀਅਰ ਜਿਹੜਾ ਹੈ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਣਾ ਸ਼ੁਰੂ ਹੋ ਗਿਆ। ਖ਼ਬਰਾਂ ਤੋਂ ਬਾਅਦ ਸਾਡੇ ਨਾਲ ਗੁਰਮੇਲ ਸਿੰਘ ਸੱਗੂ ਸਾਹਿਬ ਇਕ ਵਿਸ਼ੇਸ਼ ਇਨਫਰਮੇਸ਼ਨ ਜੋ ਹਰ ਸਾਲ ਕਿਰਤੀਆਂ ਦਾ ਮੇਲਾ ਕਰਾਉਂਦੇ ਨੇ ਉਹਦੀ ਲੈ ਕੇ ਹਾਜ਼ਰ ਹੋਣਗੇ, ਤੇ ਉਸ ਤੋਂ ਬਾਅਦ ਰਾਈਟ ਵੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਤੇ ਕੁਝ ਪਾਠ ਅਰਸ਼ ਚਾਵਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ੁੱਕਰਵਾਰ ਹਾਜ਼ਰੀ ਭਰਨਗੇ, ਤੁਸੀਂ ਉਨ੍ਹਾਂ ਦੇ ਨਾਲ ਵੀ ਜੁੜੇ ਰਹਿਣਾ। ਇਸ ਪ੍ਰੋਗਰਾਮ ਸਪਾਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ, ਟਰਾਂਟੋ ਟੂ ਦਿੱਲੀ 999-92, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 1335 ਤੇ ਰਿਟਰਨ ਫੇਰ ਦੇ ਵਿਚ ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1860, ਟਰਾਂਟੋ ਟੂ ਦਿੱਲੀ 1300 ਦੀ ਟਿਕਟ ਮਿਲ ਸਕਦੀ ਹੈ। ਪਾਕਿਸਤਾਨ ਦੀ ਟਰਾਂਟੋ ਟੂ ਜੇਕਰ ਤੁਸੀਂ ਜਾਣਾ ਕਰਾਚੀ 1255-92, ਟਰਾਂਟੋ ਟੂ ਇਸਲਾਮਾਬਾਦ 1240, ਆਉਣ ਜਾਣ ਦੀ ਟਰਾਂਟੋ ਟੂ ਕਰਾਚੀ 2130, ਟਰਾਂਟੋ ਟੂ ਇਸਲਾਮਾਬਾਦ 2045 ਅਤੇ ਡੋਮਿਨਿਕਨ ਰਿਪਬਲਿਕ 1145, ਮੈਕਸੀਕੋ ਦਾ ਪੈਕੇਜ ਛੁੱਟੀਆਂ ਦਾ 1020 ਦਾ, ਔਰ ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ ਲਈ ਨੰਬਰ 905-678-1200 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ ਹੈ ਕਟਾਰੀਆ ਟੂਰਸ ਐਂਡ ਟਰੈਵਲ। ਸਮੋਸਾ ਸਵੀਟਸ ਐਂਡ ਫੈਕਟਰੀ, ਟੌਪ ਚੋਇਸ ਇਲੈਕਟ੍ਰਾਨਿਕਸ, ਅਸ਼ੋਕ ਜੁਲਰ, ਤੁਹਾਡਾ ਸੁਪਰ ਮਾਰਕੀਟ, ਔਰ ਨਾਲ ਦੀ ਨਾਲ ਟਾੜਾ ਆਟੋ ਇਲੈਕਟ੍ਰਿਕ ਤੋਂ ਵੀਰ ਸਤਨਾਮ ਜੀ ਅਮਰੀਕ ਜੀ ਸਪਾਂਸਰ ਕਰਦੇ ਨੇ ਇਸ ਹਿੱਸੇ ਨੂੰ, ਅਤੇ ਨਾਲ ਸਾਥ ਦੇ ਰਹੇ ਨੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਅਤੇ ਵੀਰ ਰਾਣਾ ਜੀ, ਨੰਬਰ 905-677-4444। ਲੁਧਿਆਣਾ ਟ੍ਰੇਡਿੰਗ ਇੰਕ, ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਕਾਲ ਕਰ ਲੈਣਾ ਰੇਲਾਸਨ ਤੇ ਮਿਗਲੋਗਲਨ ਤੇ ਲੁਧਿਆਣਾ ਟ੍ਰੇਡਿੰਗ ਇੰਕ, ਨੰਬਰ 905-909-5400-905-909-5400। ਤੁਸੀਂ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਬੈਂਕ ਅਕਾਊਂਟ ਦੇ ਵਿਚ ਵੀ ਪੈਸੇ ਭੇਜ ਸਕਦੇ ਹੋ। ਲੁਧਿਆਣਾ ਟ੍ਰੇਡਿੰਗ ਇੰਕ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਸੀਜਮਾਰ 1320 ਮੀਟਰ ਬੈਂਡ ਤੇ ਲੋਪੇਸ਼ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੁਲਵਿੰਦਰ ਕੈਲ ਨੂੰ ਕੈਨੇਡਾ ਪੁਲਿਸ ਨੇ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਐ। ਜਿਸ ਦੀ ਗ੍ਰਿਫ਼ਤਾਰੀ ਨੇ ਕੈਨੇਡਾ ਦੇ ਵਿਚ ਵੀ ਹਲਚਲ ਮਚਾਈ ਹੋਈ ਹੈ। ਕੈਨੇਡਾ ਦੇ ਵੈਨਕੂਵਰ ਪੁਲਿਸ ਵਿਭਾਗ ਦੇ ਇਕ ਜਾਣੇ ਪਹਿਚਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦਸਾਂਝ ਨੂੰ ਉਨ੍ਹਾਂ ਦੀ ਆਪਣੀ ਹੀ ਫੋਰਸ ਵੱਲੋਂ ਕੀਤੀ ਗਈ ਲੰਮੀ ਗੁਪਤ ਜਾਂਚ ਤੋਂ ਬਾਅਦ ਆਖਿਰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੇ ਵੱਡੀ ਰਾਸ਼ੀ ਦੇ ਘਪਲੇ ਤੇ ਚੋਰੀ ਤੇ ਭਰੋਸੇ ਦੀ ਉਲੰਘਣਾ ਦੇ ਗੰਭੀਰ ਇਲਜ਼ਾਮ ਲੱਗੇ ਨੇ ਜੋ ਚਰਚਾ ਵਿਚ ਹਨ। ਉਧਰ ਭਾਰਤ ਚੋਂ ਨਕਲੀ ਲੇਬਲਾਂ ਦਾ ਪਰਦਾਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ। ਭਾਰਤ ਵਿਚ ਗੈਰ ਕਾਨੂੰਨੀ ਫੈਕਟਰੀ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। CFIA ਦੇ ਇਸ ਗੱਲ ਦੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਕੀ ਇਸ ਨੈਟਵਰਕ ਕਾਰਨ ਕੈਨੇਡਾ ਵਿਚ ਆਉਣ ਵਾਲੇ ਖਾਣ ਪੀਣ ਵਾਲੇ ਪਦਾਰਥਾਂ ਨੂੰ ਕੋਈ ਖਤਰਾ ਹੈ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਵਿਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕਾਬਲੇਗੌਰ ਹੈ ਕਿ ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇਕ ਗੋਦਾਮ ਚੋਂ ਵੱਡੀ ਕਾਰਵਾਈ ਕਰਦਿਆਂ ਲਗਭਗ 80,000 ਅਮਰੀਕੀ ਡਾਲਰ ਦੀ ਕੀਮਤ ਦੇ ਉਤਪਾਦ, ਕੈਮੀਕਲ ਅਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਹਨ। ਇਸ ਗੋਦਾਮ ਵਿਚ ਪੈਪਸੀਕੋ, ਨੈਸਲੇ, ਕੋਕਾ ਕੋਲਾ ਅਤੇ ਹੋਰ ਬੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਨ੍ਹਾਂ ਦੇ ਪੁਰਾਣੇ ਤੇ ਐਕਸਪਾਇਰੀ ਦੇ ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਉਧਰ ਈਰਾਨ ਨੇ ਹਫ਼ਤੇ ਦੇ ਸ਼ੁਰੂ ਵਿਚ ਅਮਰੀਕੀ ਬੰਬਾਰੀ ਦੇ ਜਵਾਬ ਵਿਚ ਕੁਵੈਤ ਤੇ ਵੀ ਹਮਲਾ ਕਰ ਦਿੱਤਾ। ਕੁਵੈਤ ਨੇ ਮਿਜ਼ਾਈਲਾਂ ਅਤੇ ਡਰੋਨ ਡਿੱਗਣ ਦਾ ਦਾਅਵਾ ਕੀਤਾ। ਇਸ ਦੌਰਾਨ ਇਜ਼ਰਾਈਲੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਹਫ਼ਤੇ ਫਲਸਤੀਨੀਆਂ ਤੇ ਹੋਏ ਹਮਲੇ ਵਿਚ ਕਥਿਤ ਤੌਰ ਤੇ ਸ਼ਾਮਲ ਸੀ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਅਦਾਲਤ ਵੱਲੋਂ ਝਟਕਾ, ਜਨਮ ਅਧਿਕਾਰ ਨਾਗਰਿਕਤਾ ਨੂੰ ਸੀਮਿਤ ਕਰਨ ਵਾਲੇ ਨਵੇਂ ਆਦੇਸ਼ ਤੇ ਪਾਬੰਦੀ। ਮੈਰੀਲੈਂਡ ਚੋਂ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਡਮੈਨ ਨੇ ਇਹ ਰੋਕ ਉਦੋਂ ਤੱਕ ਲਾਈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ਚੋਂ ਨੌਕਰੀਆਂ ਦਾ ਸੁਪਨਾ, ਸਵਾਲ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸਤੰਬਰ ਦੇ ਆਪਣੇ ਵੀਜ਼ਾ ਬੁਲੇਟਿਨ ਦੇ ਵਿਚ ਦਸਿਆ ਹੈ ਕਿ ਭਾਰਤੀ ਬਿਨੇਕਾਰਾਂ ਵੱਲੋਂ ਵੀਜ਼ੇ ਦੀ ਵੱਧ ਮੰਗ ਅਤੇ ਵਰਤੋਂ ਕਾਰਨ 30 ਸਤੰਬਰ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਤੋਂ ਪਹਿਲਾਂ ਹੀ EB-1 ਆਪਣੀ ਸੀਮਾ ਤੱਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਸ਼੍ਰੇਣੀ ਨੂੰ ਕੁਝ ਸਮੇਂ ਲਈ ਬੰਦ ਕਰਨਾ ਪੈ ਸਕਦਾ ਹੈ। ਉਧਰ ਬਲੋਚਿਸਤਾਨ ਚੋਂ ਪਾਕਿਸਤਾਨੀ ਫੌਜ ਦੇ ਕਾਫਲੇ ਤੇ ਵੱਡਾ ਹਮਲਾ, BLA ਦਾ ਦਾਅਵਾ, 25 ਜਵਾਨਾਂ ਨੂੰ ਕੀਤਾ ਢੇਰ। ਇਸ ਹਮਲੇ ਦੀ ਜਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ BLA ਨੇ ਲਈ ਹੈ। ਡਿਜੀਟਲ ਦੁਨੀਆਂ ਦਾ ਕਾਲਾ ਸੱਚ, ਇਕ ਸਾਲ ਚੋਂ 21 ਦੇਸ਼ਾਂ ਚੋਂ 2 ਕਰੋੜ ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ। ਇਸ ਰਿਪੋਰਟ ਅਨੁਸਾਰ ਇਹ ਅੰਕੜਾ ਸਿਰਫ ਇਕ ਗਿਣਤੀ ਨਹੀਂ ਬਲਕਿ ਉਨ੍ਹਾਂ ਅਣਗਿਣਤ ਮਾਸੂਮਾਂ ਦੀ ਖਾਮੋਸ਼ ਚੀਕ ਹੈ ਜੋ ਇਸ ਡਿਜੀਟਲ ਹਨੇਰੇ ਵਿਚ ਦਮ ਘੁੱਟ ਰਹੇ ਹਨ। ਉਧਰ ਨਾਇਜੀਰੀਆ ਚੋਂ ਪਾਈਪਲਾਈਨ ਚੋਂ ਤੇਲ ਦੀ ਚੋਰੀ ਕਰਦੇ ਭਾਰੀ ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕ ਮਾਰੇ ਗਏ ਨੇ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਨਦੀ ਵਿਚ ਤੈਰਦੀਆਂ ਵੀ ਦੇਖੀਆਂ ਗਈਆਂ ਨੇ। ਰਾਸ਼ਨ ਦੀ ਦੁਕਾਨ ਚਲਾਉਣ ਵਾਲੇ ਅਮਰੀਕਾ ਚੋਂ ਮਨਜੀਤ ਸਿੰਘ ਨੇ ਕੀਤਾ $6 ਲੱਖ ਦਾ ਫਰਾਡ। FBI ਦੀ ਲਿਸਟ ਚੋਂ ਮੋਸਟ ਵਾਂਟਡ $1.5 ਲੱਖ ਦਾ ਰੱਖਿਆ ਇਨਾਮ। 3 ਤਸਵੀਰਾਂ ਵੀ FBI ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਦੀਆਂ ਜਿਹੜੀਆਂ ਨੇ ਜਾਰੀ ਕੀਤੀਆਂ ਨੇ। ਇਸ ਵਿਚ ਬੇਦੀ ਦੀਆਂ 3 ਤਸਵੀਰਾਂ ਜਾਰੀ ਨੇ। FBI ਨੇ ਪੋਸਟ ਵਿਚ ਉਨ੍ਹਾਂ ਦੇ ਰੰਗ ਰੂਪ ਅਤੇ ਕੱਦ ਕਾਠ ਨੂੰ ਲੈ ਕੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ। FBI ਨੇ ਬੇਦੀ ਤੇ $1,50,000 ਦਾ ਇਨਾਮ ਰੱਖਿਆ। ਬੇਦੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਦਿਵਾਉਣ ਚੋਂ ਮਦਦ ਕਰਨ ਵਾਲੇ ਨੂੰ ਇਹ ਰਕਮ ਦਿੱਤੀ ਜਾਵੇਗੀ। ਨੇਪਾਲ ਚੋਂ ਅਚਾਨਕ ਆਏ ਹੜਾਂ ਚੋਂ 9 ਦਿਨਾਂ ਬਾਅਦ ਤ੍ਰਿਸ਼ੂਲੀ ਨਦੀ ਤੇ ਇਕ ਪਨ ਬਿਜਲੀ ਪ੍ਰੋਜੈਕਟ ਸੁਰੰਗ ਚੋਂ ਜਿੰਦਾ ਮਿਲਣ ਦੀ ਖ਼ਬਰ ਹੈ 2 ਮਜ਼ਦੂਰਾਂ ਦੀ। ਇਸ ਬਚਾਅ ਕਾਰਨ ਉਮੀਦ ਜਗਾਈ ਗਈ ਹੈ ਕਿ ਅਜੇ ਹੋਰ ਲੋਕ ਵੀ ਅੰਦਰ ਜਿੰਦਾ ਫਸੇ ਹੋ ਸਕਦੇ ਹਨ। ਉਧਰ ਅਲ ਨੀਲੋ ਕਾਰਨ 2027 ਤੱਕ ਵਧੇਗੀ ਗਰਮੀ। ਭਾਰਤ ਵਿਚ ਸੋਕੇ ਦਾ ਮੰਡਰਾਇਆ ਖਤਰਾ। ਵਿਸ਼ਵ ਮੌਸਮ ਵਿਭਾਗ ਸੰਗਠਨ ਦੀ ਚੇਤਾਵਨੀ, ਆਉਣ ਵਾਲੇ ਮਹੀਨਿਆਂ ਵਿਚ ਅਲ ਨੀਲੋ ਕਾਰਨ ਮੀਂਹ, ਤਾਪਮਾਨ ਅਤੇ ਹੜਾਂ ਦੀਆਂ ਫਸਲਾਂ ਤੇ ਪਵੇਗਾ ਡੂੰਘਾ ਅਸਰ। ਭੂਮੱਧ ਰੇਖਾ ਪ੍ਰਸ਼ਾਂਤ ਮਹਾਂਸਾਗਰ ਉਤੇ ਬਣੇ ਅਲ ਨੀਲੋ ਦੇ ਹਾਲਾਤਾਂ ਤੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਜ਼ਿਆਦਾ ਤਾਕਤਵਰ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਪੂਰੀ ਸੰਭਾਵਨਾ ਹੈ। IGI ਏਅਰਪੋਰਟ ਤੇ 30 ਟਰਮੀਨਲ ਤੇ ਭਰਿਆ ਪਾਣੀ 2 ਘੰਟਿਆਂ ਦੀ ਬਾਰਿਸ਼ ਨਾਲ ਡੁੱਬੀ ਦਿੱਲੀ। ਔਰੇਂਜ ਅਲਰਟ ਜਾਰੀ। ਬਾਰਿਸ਼ ਤੋਂ ਬਾਅਦ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਜਿਹੜਾ ਹੈ ਫੋਰਕੋਰਟ ਵਿਚ ਪਾਣੀ ਭਰਨ ਦੀਆਂ ਖ਼ਬਰਾਂ ਨੇ। ਹਾਲਾਤ ਇਹ ਰਹੇ ਕਿ ਯਾਤਰੀਆਂ ਨੂੰ ਆਗਮਨ ਗੇਟ ਵੱਲ ਜਾਣ ਲਈ ਲਗਭਗ ਅੱਧਾ ਘੰਟਾ ਪਾਣੀ ਘੱਟ ਹੋਣ ਦੀ ਉਡੀਕ ਕਰਨੀ ਪਈ ਹੈ। ਉਧਰ ਭਾਰਤ ਜੱਜਾਂ ਦੀ ਰਿਟਾਇਰਮੈਂਟ ਉਮਰ 60 ਸਾਲ ਤੋਂ ਵਧਾ ਕੇ 62 ਸਾਲ ਕਰਨ ਦਾ ਹੁਕਮ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋ ਮਾਲਿਆ ਬਾਗਚੀ ਅਤੇ ਜਸਟਿਸ ਵੀ ਹੋਣਾ ਦੀ ਬੈਂਚ ਨੇ ਕਿਹਾ ਹੈ ਕਿ ਇਨ੍ਹਾਂ 7 ਰਾਜਾਂ ਵਿਚ ਜਿਹੜੇ ਜੁਡੀਸ਼ੀਅਲ ਅਧਿਕਾਰੀ ਇਸ ਸਾਲ 31 ਮਾਰਚ ਜਾਂ ਇਸ ਤੋਂ ਬਾਅਦ ਰਿਟਾਇਰ ਹੋਏ ਹਨ, ਉਨ੍ਹਾਂ ਨੂੰ ਮੁੜ ਜੁਡੀਸ਼ੀਅਲ ਸੇਵਾਵਾਂ ਵਿਚ ਸ਼ਾਮਲ ਹੋਣ ਦਾ ਵਿਕਲਪ ਦਿੱਤਾ ਜਾਵੇਗਾ। ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ, ਤਾਮਿਲਨਾਡੂ, ਪੱਛਮੀ ਬੰਗਾਲ ਇਹ ਜ਼ਿਲ੍ਹੇ ਦੱਸੇ ਜਾ ਰਹੇ ਹਨ। ਆਰ ਐਸ ਐਸ ਦੀ ਕਹਿਣੀ ਤੇ ਕਰਨੀ ਦੇ ਵਿਚ ਵੱਡਾ ਫਰਕ ਹੈ। ਸੰਘ ਚੋਂ ਭਰੋਸੇਯੋਗਤਾ ਦੀ ਘਾਟ ਦੱਸੀ ਸਾਰੀਆਂ ਚੋਣਾਂ ਇਕੱਲਿਆਂ ਲੜਨ ਦਾ ਐਲਾਨ। ਮਾਇਆਵਤੀ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ ਹੈ ਕਿ ਬਹੁਜਨ ਸਮਾਜ ਨਾਲ ਸਬੰਧਤ ਕਰੋੜਾਂ ਲੋਕਾਂ ਦੇ ਅਸਲ ਹਿੱਤਾਂ ਅਤੇ ਭਲਾਈ, ਉਨ੍ਹਾਂ ਦੇ ਰਾਖਵੇ ਕਰਨ ਦੇ ਸੰਵਿਧਾਨਕ ਅਧਿਕਾਰ ਅਤੇ ਔਰਤਾਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ, ਮਾਣ ਸਤਿਕਾਰ ਅਤੇ ਧਾਰਮਿਕ ਆਜ਼ਾਦੀ ਦੇ ਮਾਮਲਿਆਂ ਵਿਚ ਆਰ ਐਸ ਐਸ ਦੀ ਕਹਿਣੀ ਤੇ ਕਰਨੀ ਦੇ ਵਿਚ ਬਹੁਤ ਵੱਡਾ ਫਰਕ ਹੈ। ਇਹੀ ਕਾਰਨ ਹੈ ਕਿ ਸੰਗਠਨ ਇਸ ਵਿਚ ਭਰੋਸੇਯੋਗ ਦੀ ਘਾਟ ਹੈ, ਕਿਉਂਕਿ ਇਸ ਦੀ ਕਹਿਣੀ ਅਤੇ ਕਰਨੀ ਚ ਵੱਡਾ ਫਰਕ ਹੈ। ਉਧਰ ਨੌਜਵਾਨਾਂ ਦੀ ਆਵਾਜ਼ ਦਬਾਉਣ ਤੇ ਸਰਕਾਰ ਨੂੰ ਦੇਣਾ ਪਵੇਗਾ ਜਵਾਬ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਚ ਵਿਦਿਆਰਥੀਆਂ ਦੇ ਹਾਲੀਆ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਹੈ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਹਰ ਸਰਕਾਰ ਨੂੰ ਇਕ ਦਿਨ ਜਨਤਾ ਦਾ ਜਵਾਬ ਦੇਣਾ ਪਵੇਗਾ ਅਤੇ ਉਹ ਦਿਨ ਦੂਰ ਨਹੀਂ ਹਨ। ਸੀ ਜੇ ਪੀ ਵੱਲੋਂ ਸੰਸਦ ਮਾਰਗ ਥਾਣੇ ਬਾਹਰ ਪ੍ਰਦਰਸ਼ਨ, ਕਾਰਕੁਨ ਦੇ ਪਿਤਾ ਤੇ ਹਮਲੇ ਵਿਰੁੱਧ ਇਨਸਾਫ਼ ਦੀ ਮੰਗ। ਕਾਂਗਰਸ ਜਨਤਾ ਪਾਰਟੀ ਦੇ ਮੈਂਬਰਾਂ ਨੇ ਸ਼ੁੱਕਰਵਾਰ ਜਾਣੀ ਕਿ ਅੱਜ ਜੰਤਰ ਮੰਤਰ ਤੇ ਪ੍ਰਦਰਸ਼ਨਕਾਰੀ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ ਕੁਮਾਰ ਨੂੰ ਇਨਸਾਫ਼ ਦਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸੰਸਦ ਮਾਰਗ ਪੁਲਿਸ ਸਟੇਸ਼ਨ ਵਿਖੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸਵਤੰਤਰ ਭਾਰਤਵਾਜ ਨਾਮਕ ਨੌਜਵਾਨ, ਜਿਹਦਾ ਪੂਰਾ ਲੇਖਾ ਜੋਖਾ ਬੀਤੀ ਰਾਤ ਅਸੀਂ ਸਾਂਝਾ ਕੀਤਾ ਸੀ, ਇਕ ਲੰਬੀ ਚੌੜੀ ਰਿਪੋਰਟ ਕਿ ਉਸਨੇ ਕਿਹਾ ਕਿ ਮੈਂ ਮਾਰਿਆ ਕੁੱਟਿਆ ਤੇ ਮੈਂ ਬਾਹਰ ਤੁਰਦਾ ਫਿਰਦਾ ਰਿਹਾ ਕਿਉਂਕਿ ਮੋਦੀ ਮੇਰਾ ਭਰਾ ਹੈ। ਸੰਜੇ ਕੁਮਾਰ ਦੇ ਕਥਿਤ ਹਮਲੇ ਦੇ ਪੁਲਿਸ ਵੱਲੋਂ ਗੰਭੀਰ ਲਾਪਰਵਾਹੀ ਵਰਤੇ ਜਾਣ ਦੇ ਸੀ ਜੇ ਪੀ ਦੇ ਦੋਸ਼ਾਂ ਕਾਰਨ ਇਹ ਮਾਮਲਾ ਭੜਕਿਆ ਸੀ। ਉਧਰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਰਬਿਟ ਵਿਚ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ ਦੇ ਸਫ਼ਲ ਪ੍ਰਸਾਰਣ ਦੀ ਸਲਾਘਾ ਕੀਤੀ ਗਈ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਜੀਓ ਆਰਬਿਟ ਇਮੇਜਿੰਗ ਸੈਟੇਲਾਈਟ ਦੇ ਸਫ਼ਲ ਪ੍ਰਸਾਰਣ ਦੀ ਸਲਾਘਾ ਕਰਦਿਆਂ ਕਿਹਾ ਹੈ ਕਿ ਇਹ ਦੇਸ਼ ਲਈ ਮਾਣ ਵਾਲਾ ਪਲ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CJMR 3020 AM ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਮਦਰਾਸ ਹਾਈ ਕੋਰਟ ਚੋਂ ਤਾਮਿਲ ਭਾਸ਼ਾ ਨੂੰ ਮਾਨਤਾ ਦੇਣ ਲਈ ਮਤਾ ਪਾਸ ਹੋ ਗਿਆ। ਕੇਂਦਰ ਦੀ ਸਰਕਾਰ ਨੂੰ ਕੀਤੀ ਗਈ ਅਪੀਲ, ਮਤੇ ਨੂੰ ਵਿਰੋਧੀ ਧਿਰ ਨੇ ਵੀ ਹੱਸ ਕੇ ਹਮੈ ਦਿੱਤੀ ਹੈ। ਇਸ ਮਤੇ ਚੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਾਮਿਲ ਭਾਸ਼ਾ ਨੂੰ ਮਦਰਾਸ ਵਿਚ ਹਾਈਕੋਰਟ ਦੀ ਪ੍ਰਮੁੱਖ ਭਰੋਸੇਯੋਗ ਅਤੇ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਕਿਸੇ ਵੀ ਹੋਰ ਭਾਸ਼ਾ ਦੇ ਖਿਲਾਫ਼ ਨਹੀਂ ਹੈ। ਤੁਸੀਂ ਇਸ ਵਕਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੁਣ ਰਹੇ ਹੋ। ਮੈਂ ਤੁਹਾਡਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ, ਜਿਸ ਵੀ ਏਰੀਏ ਦੇ ਵਿਚ ਤੁਸੀਂ CJMR 1320 AM ਈਸਟ, ਵੈਸਟ, ਨੌਰਥ, ਸਾਊਥ ਜਿੱਥੇ ਵੀ ਸੁਣ ਰਹੇ ਹੋ, ਜੇ ਪਹਿਲਾਂ ਕਿਤੇ ਤੁਹਾਨੂੰ ਉਥੇ ਕਲੀਅਰ ਸੁਣਾਈ ਦਿੰਦਾ ਸੀ, ਅੱਜ ਕੱਲ ਨਹੀਂ ਸੁਣਾਈ ਕਲੀਅਰ ਦੇ ਰਿਹਾ, ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ, ਕਿਉਂਕਿ ਟਾਵਰ ਮੂਵ ਕੀਤਾ ਗਿਆ ਹੈ ਇਕ ਤੋਂ ਦੂਜੀ ਜਗ੍ਹਾ ਤੇ। ਜੇਕਰ ਜਿਸ ਏਰੀਏ ਦੇ ਵਿਚ ਪਹਿਲਾਂ ਕਲੀਅਰ ਸੁਣਾਈ ਨਹੀਂ ਸੀ ਦਿੰਦਾ, ਉਸ ਏਰੀਏ ਦੇ ਵਿਚ ਕਲੀਅਰ ਸੁਣਾਈ ਦਿੰਦਾ, ਤਾਂ ਵੀ ਤੁਸੀਂ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ, ਅਸੀਂ ਤੈ ਦਿਲ ਤੋਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਇਹ ਤੁਹਾਡੇ ਵੱਲੋਂ ਸਾਨੂੰ ਦਿੱਤਾ ਹੋਇਆ ਇਕ ਵੱਡਾ ਯੋਗਦਾਨ ਹੋਵੇਗਾ। ਜੇ ਹੋ ਸਕੇ ਕਿਸੇ ਇੰਟਰਸੈਕਸ਼ਨ ਤੇ ਖਲੋਤੇ ਹੋ, ਸੇਫ ਹੋ, ਤਾਂ ਤਸਵੀਰ ਵੀ ਖਿੱਚ ਕੇ ਭੇਜ ਦੇਵੋਗੇ, ਤਾਂ ਵੀ ਅਸੀਂ ਤੈ ਦਿਲ ਤੋਂ ਧੰਨਵਾਦੀ ਹੋਵਾਂਗੇ, ਤਾਂ ਕਿ ਅਸੀਂ ਆਪਣੇ ਜਿਹੜੇ ਟੈਕਨੀਸ਼ੀਅਨ ਲੱਗੇ ਹੋਏ ਨੇ ਟਾਵਰ ਤੇ, ਉਨ੍ਹਾਂ ਨੂੰ ਜਿਹੜਾ ਹੈ ਇਸ ਦੇ ਬਾਰੇ ਦੱਸ ਸਕੀਏ। ਵੈਸੇ ਯੂਟਿਊਬ, ਫੇਸਬੁੱਕ ਦੇ ਰਾਹੀਂ ਤੁਸੀਂ ਵੱਡੀ ਤਾਦਾਦ ਦੇ ਵਿਚ ਸਾਨੂੰ ਸੁਣਦੇ ਹੋ, ਸਬਸਕ੍ਰਾਈਬ ਕਰ ਲਓ, ਬੈਲ ਬਟਨ ਆਨ ਕਰ ਲਓ, ਧੰਨਵਾਦੀ ਹੋਵਾਂਗੇ। ਔਰ ਲੋਕਲ ਨੰਬਰ 6479101320 ਤੇ ਤੁਸੀਂ ਡਾਇਲ ਕਰਕੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ 6417411919। ਕਿਸੇ ਨੇ ਵੀ ਆਪਣੀ ਭਾਸ਼ਾ ਦੇ ਵਿਚ ਆਪਣੇ ਦਿਲ ਦੀ ਗੱਲ ਰੇਡੀਓ ਦੇ ਰਾਹੀਂ ਕਰਨੀ ਹੈ, ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ, ਅਸੀਂ 10 ਤੋਂ 12 ਕਰਦੇ ਹਾਂ, ਸ਼ਾਮ ਨੂੰ 6 ਤੋਂ 9 ਫਿਲਹਾਲ, ਜਦੋਂ ਸਾਰੀ ਸਥਿਤੀ ਠੀਕ ਹੋ ਗਈ ਅਸੀਂ ਸ਼ਾਇਦ 6 ਤੋਂ 10 ਕਰੀਏ ਜਾਂ ਫਿਰ 8 ਤੋਂ 10 ਕਰੀਏ। ਜਿਸ ਵੀਰ ਨੂੰ ਜਿਹੜਾ ਵੀ ਟਾਈਮ ਚਾਹੀਦਾ ਉਹ ਪਹਿਲਾਂ ਆਓ ਪਹਿਲਾਂ ਪਾਓ, ਪਰੰਤੂ ਸ਼ਰਤ ਇਹ ਹੈ ਕਿ ਤੁਹਾਨੂੰ ਅੰਡਰ ਸੀ ਆਰ ਟੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਜੋ ਸੀ ਜੀ ਐਮ ਆਰ 1320 ਏ ਐਮ ਦੀ ਪਾਲਿਸੀ ਹੈ ਉਹਦੇ ਮੁਤਾਬਕ ਕੰਟਰੈਕਟ ਜ਼ਰੂਰ ਸਾਈਨ ਕਰਨਾ ਪਵੇਗਾ, ਵਰਬਲੀ ਗੱਲਬਾਤ ਨਹੀਂ ਹੋਵੇਗੀ। ਸੋ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ। ਇਸ ਦੀ ਤੁਸੀਂ ਅਫੀਸ਼ੀਅਲ ਅਰਸ਼ ਚਾਵਲਾ ਨੂੰ ਕਾਲ ਕਰ ਸਕਦੇ ਹੋ 416-303-1515 416-303-1515 ਬ੍ਰੇਕ ਤੋਂ ਬਾਅਦ ਵਾਪਸ ਆ ਰਹੇ, ਸੁਣਦੇ ਜਾ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਪ੍ਰੋਗਰਾਮ ਦੇ ਸਿਲਸਿਲੇ ਨੂੰ ਲੋਟਸ ਫਿਊਨਲ ਹੋਮ ਰਿਸਪਾਂਸਰ ਕੀਤਾ ਗਿਆ ਸੀ। ਲੋਟਸ ਫਿਊਨਲ ਹੋਮ ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਅੰਤਮ ਰਸਮਾਂ ਆਪਣੇ ਧਾਰਮਿਕ ਰੋਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ 121 ਸਿਟੀ ਵਿਊ ਰੈਕਸਡੇਲ 34 ਵਲ ਕਿਚਨਰ 647-547-8188 ਤੇ ਕਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਇਸ ਹਿੱਸੇ ਦੇ ਸਪਾਂਸਰਾਂ ਦੇ ਵਿਚ ਸ਼ਾਮਲ ਨੇ ਹੋਮ ਫਿਕਸ। ਹੋਮ ਫਿਕਸ ਨੇ ਬਾਕਮਾਲ ਸਾਡੀ ਸਪੋਰਟ ਕੀਤੀ ਹੈ ਔਰ ਹੋਮ ਫਿਕਸ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਸਟਲਿਨ ਟਾਇਲ ਸਰਾਮਿਕ ਟਾਇਲ ਫੌਸਟ ਹੰਸ ਪਲੰਬਿੰਗ ਐਕਸੈਸਰੀ ਘਰ ਦੀ ਰੈਨੋਵੇਸ਼ਨ ਨੀਹਾਂ ਪੱਟੋਂ ਤੋਂ ਲੈ ਕੇ A to Z ਕਿਸੇ ਤਰ੍ਹਾਂ ਦੀ ਵੀ ਤੁਸੀਂ ਸਰਵਿਸ ਲੈਣੀ ਹੈ 2657 ਡੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ 905-796-2555 ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਅਰੂਮ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਅਸ਼ੋਕ ਜਿਲਰ ਕੰਗਣ ਕੜੇ ਚੁਮਕੇ ਬਾਲੀਆਂ ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ ਨੰਬਰ 905-671-4290 ਰੇਟਸ ਫਰਨੀਚਰ ਜੈਸਮੈਨ ਰੋਹਿਤ 5200 ਡਿਕਸੀ ਮੈਥੀਸਨ ਤੇ ਆ ਕੇ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਖਰੀਦਣ ਲਈ ਆਲਵੇਜ਼ ਰਿਮੈਂਬਰ ਰੇਟਸ 905-232-7499 ਇਨਫਿਨਿਟੀ ਟੈਂਟ ਐਂਡ ਡਿਕੋਰ ਤੁਹਾਡੇ ਘਰ ਨੂੰ ਆ ਕੇ ਬੈਂਕਟ ਹਾਲ ਬਣਾ ਦਿੰਦੇ ਨੇ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਦਾ ਨੇਮ ਯੂ ਕੈਨ ਟਰਸਟ ਇਨਫਿਨਿਟੀ ਟੈਂਟ ਐਂਡ ਡਿਕੋਰ ਦਿਲਪ੍ਰੀਤ ਬਲ 647-708-0079-6477-08-0079 ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੇ ਖੇਤਰ ਵਿਚ ਬਹੁਤ ਮੰਨਿਆ ਪ੍ਰਮੰਨਿਆ ਨਾਮ ਹੈ। ਜੇਕਰ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਚਨ ਜਾਂ ਆਫਿਸ ਵਰਕ ਕੰਮ ਕਰਾਉਣਾ ਹੈ ਤਾਂ ਮੇਪਲ ਵਨ ਕਿਚਨ ਬਾਥ 173 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 34-905-458-0075 ਤੇ ਕਾਲ ਕਰੋ। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ, ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਕੰਸਟੈਂਟ ਲੋਡਾਡੋ ਦੇ ਪੱਕੇ ਰਨ, ਟੈਕਸਿਸ ਦੇ ਰਨ, ਸਟੱਡੀ ਮਾਈਲਸ, ਪੇਬਲ ਪੇ ਔਨ ਟਾਈਮ, ਰਿਲਾਇਬਲ ਵਰਕ ਲਈ ਕਾਲ ਕਰੋ ਸ਼ਾਹ ਟਰਾਂਸਪੋਰਟ। ਕਾਲ ਸੰਦੀਪ 416-903-8390 416-903-8390 ਖੇਤਾਂ ਦੇ ਵਿਚ ਤੁਸੀਂ ਸਬਜ਼ੀਆਂ ਉਗਾਉਂਦੇ ਹੋ, ਆਪ ਬੈਕਯਾਰਡ ਤੇ ਸਬਜ਼ੀਆਂ ਐਰਕੀ ਲਾਉਣੇ ਭੁੱਲ ਗਏ ਹੋ ਜਾਂ ਤੁਸੀਂ ਸਬਜ਼ੀਆਂ ਤਾਜ਼ੀਆਂ ਖਾਣ ਦੇ ਸ਼ੌਕੀਨ ਹੋ ਤਾਂ ਆਓ ਚਲਦੇ ਹਾਂ ਕੈਲੇਡਨ ਸਬਜ਼ੀ ਫਾਰਮ ਤੇ, ਜਿੱਥੇ ਆਪਣੇ ਖੇਤਾਂ ਦੇ ਵਿਚ ਸਾਰੀਆਂ ਸਬਜ਼ੀਆਂ ਜਿਹੜੀਆਂ ਡੇਲੀ ਬੇਸ ਤੇ ਇਕ ਨੀ ਅਨੇਕਾਂ ਵਾਰ ਟੁੱਟ ਕੇ ਆਉਂਦੀਆਂ ਨੇ, ਹੱਥੋ ਹੱਥੀ ਜਿਹੜੇ ਡੱਬੇ ਖਾਲੀ ਹੋ ਜਾਂਦੇ ਨੇ। ਲੌਕੀ ਵੱਖ ਵੱਖ ਤਰ੍ਹਾਂ ਦੀਆਂ ਤੁਸੀਂ ਕੱਦੂ, ਘੀਆ, ਤੋਰੀ, ਤਿੱਖੀਆਂ ਤਿੱਖੀਆਂ ਹਰੀਆਂ ਮਿਰਚਾਂ ਲਿਆ ਕੇ ਤੁਸੀਂ ਗ੍ਰੈਂਡ ਕਰਕੇ ਰੱਖ ਲਓ, ਸਾਰਾ ਸਾਲ ਨਹੀਂ ਮੁੱਕਣੀਆਂ ਸਰਦੀਆਂ ਦੇ ਵਿਚ। ਔਰ ਮੂਲੀਆਂ ਤਾਜ਼ੀਆਂ ਤਾਜ਼ੀਆਂ, ਸਰੋਂ ਦਾ ਸਾਗ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਵਲੋ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਲੈਣ ਲਈ ਕੈਲੇਡਨ ਸਬਜ਼ੀ ਫਾਰਮ। ਸਾਗ ਬਣਿਆ ਬਣਾਇਆ ਮਿਲਦਾ ਮੱਕੀ ਦੀ ਰੋਟੀ ਦੇ ਨਾਲ, ਜੇਕਰ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਖੁਸ਼ੀ ਹੈ। 12050 ਏਅਰਪੋਰਟ ਰੋਡ ਕੈਲੇਡਨ ਏਅਰਪੋਰਟ ਤੇ ਮੇਫੀਲਡ ਤੇ ਕੈਲੇਡਨ ਸਬਜ਼ੀ ਫਾਰਮ 905-840-9000 ਤੇ ਕਾਲ ਕੀਤਾ ਜਾ ਸਕਦਾ ਹੈ। ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਵੱਲੋਂ ਇਸ ਨੂੰ ਸਪਾਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਸ਼ਾਨਦਾਰ ਪਾਰਟੀ ਕਰਨੀ ਹੈ 100 ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਲਈ 1133 ਕ੍ਰੈਡਸਟਨ ਰੋਡ ਵਾਹੁਣ ਦੇ ਵਿਚ ਅਤੇ ਸਵੀਟ ਮਹਿਲ 416-433-9999 ਬੈਠ ਕੇ ਖਾਣਾ ਖਾਣਾ, ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ, ਤੁਹਾਡਾ ਅਲਾਕਾਟ ਮੈਨਿਊ ਸਰਵ ਕੀਤਾ ਜਾਂਦਾ, ਵਨ ਸਵਨੀ ਇਕ ਨੀ ਅਨੇਕਾਂ ਪ੍ਰਕਾਰ ਦੀ ਖਾਲਸ ਸ਼ੁੱਧ ਖੋਏ ਦੀ ਬਣੀ ਹੋਈ ਤਾਜ਼ੀ ਮਠਿਆਈ ਦੇ ਡੱਬੇ ਸਵੀਟ ਮਹਿਲ 416-606-9999-680 ਤੇ ਵਾਕਿਆ ਨੇ। ਆਓ ਪ੍ਰੋਗਰਾਮ ਰੰਗਲਾ ਪੰਜਾਬ ਨੂੰ ਅਗਾਂਹ ਤੋਰਦਿਆਂ ਤੁਹਾਨੂੰ ਲੈ ਚਲਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਗੁਰਮੇਲ ਸਿੰਘ ਸੱਗੂ ਜੀ ਸਾਹਿਬ ਹਾਜ਼ਰ ਨੇ, ਉਨ੍ਹਾਂ ਨਾਲ ਮੈਂ ਗੱਲਬਾਤ ਕਰਾਂ, ਪਰੰਤੂ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਪ੍ਰੋਗਰਾਮ ਰੰਗਲਾ ਪੰਜਾਬ ਦੇ ਮੇਨ ਸਪਾਂਸਰਾਂ ਦੇ ਵਿਚ ਸ਼ਾਮਲ ਐਨਆਰਆਈ ਮੈਰਿਜ ਬਿਊਰੋ। ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਐਨਆਰਆਈ ਮੈਰਿਜ ਬਿਊਰੋ 647-888-6000 ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਰਮੋਲ ਡਰਾਈਵ ਤੇ ਵਾਕਿਆ ਨੇ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਹਾਈ ਐਂਡ ਦੇ ਅਪਲਾਇੰਸਿਸ ਲੈ ਕੇ ਆਉਣੇ ਨੇ ਟਾਪ ਚੋਇਸ ਤੇ ਤੁਸੀਂ ਆ ਸਕਦੇ ਹੋ। ਕੁਆਲਿਟੀ ਦਾ ਫਰਨੀਚਰ ਤੁਹਾਡਾ ਮਨ ਮੋਹ ਲਵੇਗਾ। ਟਾਪ ਚੋਇਸ 16 ਇੰਟਰਮੋਲ ਡਰਾਈਵ 905-799 0045 ਇਹ ਆਕਾਸ਼ਵਾਣੀ 1320 ਮੀਟਰ AM ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਸਾਰੇ ਕਿਰਤੀ ਆ ਤੇ ਕਿਰਤੀਆਂ ਨੂੰ ਮੱਦੇਨਜ਼ਰ ਰੱਖਦੇ ਆ ਹਰ ਸਾਲ ਪਿਛਲੇ ਲੰਬੇ ਸਮੇਂ ਤੋਂ ਇਕ ਮੇਲਾ ਹੁੰਦਾ ਹੈ ਜੋ ਮੇਲਾ ਕਿਰਤੀਆਂ ਦਾ ਤੇ ਜਿਸ ਦੇ ਵਿਚ ਹਰ ਸਾਲ ਨਵੇਂ ਨਵੇਂ ਵਧੀਆ ਵਧੀਆ ਫਨਕਾਰ ਲਿਆ ਕੇ ਤੁਹਾਡੇ ਵਾਸਤੇ ਪੇਸ਼ ਕਰਦੇ ਨੇ। ਸਰਦਾਰ ਗੁਰਮੇਲ ਸਿੰਘ ਜੀ ਸੱਗੂ ਜੋ ਇਕ ਦੋ ਮਿੰਟ ਵਾਸਤੇ ਮੇਰੇ ਨਾਲ ਹਾਜ਼ਰ ਨੇ, ਉਸ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਟੈਂਡ ਬਾਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੱਗੂ ਸਾਹਿਬ ਵੈਰੀ ਗੁੱਡ ਮਾਰਨਿੰਗ, ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
3: ਧੰਨਵਾਦ ਚਾਵਲਾ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਮੁੱਚੇ ਪਰਿਵਾਰ ਨੂੰ, ਰੰਗਲਾ ਪੰਜਾਬ ਦੇ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਜੋ ਮਾਲਕ ਨੇ ਕਰਵਾਈ ਹੈ। 29 ਸਾਲ 5 ਮਹੀਨੇ ਦਾ ਸਫ਼ਰ, ਅਗਲੇ ਸਾਲ ਤੁਸੀਂ 30 ਸਾਲ ਦਾ ਸਫ਼ਰ ਪੂਰਾ ਕਰਨ ਜਾ ਰਹੇ ਹੋ। ਸੋ ਜਿੰਨੀਆਂ ਵੀ ਮਾਲਕ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ, ਗਿਣਤੀ ਕਰਾਂ, 1, 2, 3 ਵਿਆਹ ਦੀ ਖੁਸ਼ੀ, ਪ੍ਰੋਗਰਾਮ ਦੀ ਖੁਸ਼ੀ, ਤੇ 1320 ਦੀ ਜੋ ਮਾਲਕੀ ਹੈ ਉਹਦੀ ਖੁਸ਼ੀ, ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਸਾਰੀਆਂ ਖੁਸ਼ੀਆਂ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਚੁੱਕੇ ਹੋ, ਮੇਲਾ ਕਿਰਤੀਆਂ ਦਾ 7 ਸਤੰਬਰ ਨੂੰ ਵਾਇਲਡਵੁੱਡ ਪਾਰਕ ਦੇ ਵਿੱਚ, ਜਿਹਨੂੰ ਪਾਲ ਕਾਫੀ ਪਾਰਕ ਕਹਿੰਦੇ ਹਨ, ਸੋ ਉੱਥੇ ਹੋਣ ਜਾ ਰਿਹਾ। ਮੇਰੇ ਨਾਲ ਹਰਿੰਦਰ ਸੰਧੂ ਹੋਣੀ ਹੈ ਤੇ ਸ਼ੌਰਟ ਜੀ ਹਾਜ਼ਰੀ ਲਵਾਵਾਂਗੇ।
0: ਜੀ ਜੀ, ਤੁਸੀਂ ਕਾਫੀ ਹਰਿੰਦਰ ਸੰਧੂ ਹੋਣਾ ਦਾ ਗੀਤ, ਬੀਤੀ ਰਾਤ ਮੈਂ ਗੀਤ ਲਾਇਆ ਸੀਗਾ ਇਹਨਾਂ ਨਾਲ, ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ। ਉਹ ਗੀਤ ਵੈਸੇ ਸਾਡੇ ਪੇਂਡੂ ਸਭਿਆਚਾਰ ਦੀ ਮੋਹ ਬੁਗਲ ਦੀ ਤਸਵੀਰ ਹੈ। ਪਿੰਡ ਦੇ ਵਿੱਚ ਜਦੋਂ ਪਹਿਲਾਂ ਪ੍ਰਾਹੁਣਾ ਆਉਂਦਾ ਹੁੰਦਾ ਸੀਗਾ, ਪਹਿਲਾਂ ਆਪਾਂ ਹਾਜ਼ਰੀ ਭਰ ਲੈਂਦੇ ਹਾਂ ਸੰਧੂ ਸਾਹਿਬ ਨਾਲ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ ਵੈਰੀ ਗੁੱਡ ਮਾਰਨਿੰਗ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ ਚਾਵਲਾ, ਸਤਿ ਸ੍ਰੀ ਅਕਾਲ ਜੀ, ਰੰਗਲਾ ਪੰਜਾਬ ਸਾਰਾ ਪ੍ਰੋਗਰਾਮ ਸੁਣ ਰਹੇ, ਤੁਹਾਡੇ CNN ਨਾਲ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਹਰਿੰਦਰ ਸੰਧੂ ਵੱਲੋਂ ਤੇ ਅਮਨਤਾਲੀ ਵੱਲੋਂ ਬੋਲੋ।
4: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ ਅਮਨ ਜੀ, ਵੈਲਕਮ, ਸਵਾਗਤ ਹੈ, ਵੈਰੀ ਗੁੱਡ ਮਾਰਨਿੰਗ। ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਮੁਲਾਕਾਤ ਕਰਾਂਗੇ ਫੇਸ ਟੂ ਫੇਸ। ਬਹੁਤ ਸ਼ੁਕਰੀਆ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਹੋ, ਵੈਲਕਮ, ਤੁਸੀਂ ਸਾਡੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏ ਹੋ, ਬਹੁਤ ਮਿਹਰਬਾਨੀ। ਸੰਧੂ ਸਾਹਿਬ ਮੈਂ ਗੱਲ ਕਰ ਰਿਹਾ ਸੀ, ਰਾਤੀ ਮੈਂ ਤੁਹਾਡਾ ਗੀਤ ਪਲੇ ਕੀਤਾ ਸੀਗਾ ਮੇਲੇ ਦੀ ਪ੍ਰਮੋਸ਼ਨ, ਜਦੋਂ ਗੁੱਡੀ ਦਾ ਪ੍ਰਾਹੁਣਾ ਆ ਗਿਆ। ਹਾਂਜੀ, ਬਾ ਕਮਾਲ, ਮਤਲਬ ਲਿਖਣ ਵਾਲੇ ਨੇ ਤਾਂ ਚਲੋ ਵੱਟ ਕੱਢੇ ਕੱਢੇ ਆ, ਪਰ ਉਹਦੇ ਵਿੱਚ ਜਿਹੜੀ ਪਿਕਚਰਾਈਜ਼ ਕੀਤੀ ਗਈ ਸਾਡੀ ਜਿਹੜੀ ਤਸਵੀਰ ਸਭਿਆਚਾਰ ਦੀ, ਸਾਡੇ ਪੇਂਡੂ ਸਭਿਆਚਾਰ ਦੀ, ਸਾਡੇ ਆਪਸੀ ਮੋਹ ਦੀ, ਭਾਈਚਾਰੇ ਦੀ, ਉਹ ਜਿਹੜੀ ਤਸਵੀਰ ਸਾਦਾਪਣ ਦਿਖਾਇਆ ਗਿਆ ਨਾ, ਉਹ ਮੈਨੂੰ ਲੱਗਦਾ ਕਿ ਬਹੁਤ ਇਤਿਹਾਸਕ ਗੀਤ ਤੁਸੀਂ ਜਿਹੜਾ ਹੈ ਉਹ ਬਾ ਕਮਾਲ ਗੀਤ ਹੈ। ਮੈਂ ਬੜੀ ਵਾਰੀ ਉਹਦੀ ਗੱਲ ਕੀਤੀ ਹੈ, ਬਹੁਤ ਵਾਰ ਗੱਲ ਕੀਤੀ ਹੈ ਕਿ ਆ ਵੀ ਗੀਤ ਹਨ ਜਿਨ੍ਹਾਂ ਨੂੰ ਸੁਣ ਕੇ ਸਾਡੀ ਰੂਹ ਚ ਜੋੜੀ ਜਾਂਦੀ ਹੈ, ਸਾਨੂੰ ਆਪਣੇ ਪਿੰਡਾਂ ਨੂੰ ਵਾਪਸ ਮੁੜਨ ਦਾ ਸਾਡਾ ਜਿਹੜਾ ਮਨ ਕਰਦਾ। ਮੈਂ, ਤੁਸੀਂ ਮੇਰੇ ਤੋਂ ਸੀਨੀਅਰ ਹੋ, ਸਤਿਕਾਰਯੋਗ ਹੋ, ਮੈਨੂੰ ਪਤਾ ਤੁਸੀਂ ਪੇਸ਼ੇ ਵਜੋਂ ਵੀ ਬੜੇ ਅੱਛੇ ਮੈਨੂੰ ਤੁਹਾਡੇ ਵੀਰ ਜਿਹੜੇ ਨੇ ਸਾਡੇ ਪ੍ਰੀਤ
3: ਹਾਂਜੀ
0: ਟੀਚਰ ਰਹੇ ਹੋ, ਹਾਂਜੀ ਸਿੱਧੂ ਸਾਹਿਬ ਪ੍ਰੀਤ ਭਾਈ, ਉਹਨਾਂ ਦੇ ਤੁਸੀਂ ਬਹੁਤ ਨਜ਼ਦੀਕੀ ਹੋ। ਉਹਨਾਂ ਨੇ ਦੱਸਿਆ ਮੈਨੂੰ ਕਿ ਤੁਸੀਂ ਪੇਸ਼ੇ ਵਜੋਂ ਟੀਚਰ ਹੋ ਤੇ ਸਤਿਕਾਰ ਕਰਦੇ ਹਾਂ ਤੁਹਾਡਾ, ਬਹੁਤ ਵਧੀਆ ਇਹ ਤੁਸੀਂ ਜਿਹੜਾ ਮਤਲਬ ਮੈਂ ਕਹਿੰਦਾ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ ਦੀ ਜਿਹੜੀ ਤਸਵੀਰ ਉਸ ਗੀਤ ਦੇ ਵਿਚ ਪ੍ਰਗਟ ਕੀਤੀ ਹੈ, ਦਿਲ ਖੁਸ਼ ਹੋ ਗਿਆ। ਅੱਛਾ, ਆਇਓ ਇਸ ਮੇਲੇ ਤੇ, ਮੇਲਾ ਲੁੱਟਣ ਵਾਸਤੇ ਅਮਨ ਧਾਲੀਵਾਲ ਤੇ ਹਰਿੰਦਰ ਸੰਧੂ ਹੋਣਾ ਦਾ ਅਖਾੜਾ ਲੱਗਣਾ ਤੇ ਅਖਾੜੇ ਦੀ ਕੁਝ ਫਿਰ ਆਪਾਂ ਭੂਮਿਕਾ ਬਣੀਏ ਦੋਨੇ ਜਾਣੇ ਰਲ ਕੇ, ਤੁਸੀਂ ਧਾਲੀਵਾਲ ਜੀ ਤੇ ਹਰਵਿੰਦਰ ਜੀ, ਕੁਝ ਇਕ ਟੱਪਾ ਇਕ ਮਤਲਬ ਹੋ ਜੇ ਸਤਾਈ। ਹਾਂਜੀ ਪਲੀਜ਼।
5: ਉਖਲ ਪੁੱਤ ਨਾ ਜੰਮੀਏ ਧੀ ਅੰਨੀ ਚੰਗੀ,
0: ਹਾਏ ਹਾਏ,
5: ਮੂਰਖ ਨਾਲ ਨਾ ਬੈਸੀਏ ਹਾਰ ਮੰਨੀ ਚੰਗੀ, ਭੁੱਖਾ ਮਰ ਜਾਂਦਾ ਪਰ ਮੰਗ ਕੇ ਨੀ ਖਾਂਦਾ, ਭੁੱਖਾ ਮਰ ਜਾ

0: ਦੀ ਕਮਾਈ ਨਾਲ ਕੁੱਲੀ ਜੋ ਬਣਾਈ ਬੇਈਮਾਨੀ ਬੇਅਮਲਾਂ ਨਾਲ ਚੰਗੀ ਹੁੰਦੀ ਹੈ ਕਮਾਈ ਨਾਲ ਬਣਾਈ ਬੇਅਮਲਾਂ ਨਾਲ ਚੰਗੀ ਹੁੰਦੀ ਹੈ
1: ਜਿਵੇਂ
0: ਚਾਵਲਾ ਜੀ ਚਾਵਲਾ ਜੀ ਜਿਵੇਂ ਸੀ ਐਨ ਐਨ ਬਣਾਇਆ ਨਾ ਅੱਕ ਦੀ ਕਮਾਈ ਨਾਲ
1: ਥੈਂਕ ਯੂ ਜੀ ਔਰ 136 ਰੋਬਰਟ ਸਟ੍ਰੀਟ ਮਿਲਟਨ ਦੇ ਵਿਚ ਇਹ ਮੇਲਾ ਲੱਗਣਾ ਹੈ ਤੇ 7 ਤਰੀਕ ਹੈ
0: ਮਿਲਟਨ ਦੇ ਵਿਚ ਮਿਲਟਨ 3430
1: ਪਹਿਲਾਂ ਕੋਈ ਮੈਨੂੰ ਭੇਜੀ ਇਨਫੋਰਮੇਸ਼ਨ ਸ਼ਾਇਦ ਕੋਈ
0: ਕੈਨੇਡਾ ਡੇ ਸੀਗਾ ਜੀ
1: ਆਮ ਸੋਰੀ ਵਾਈਲਡਵੁੱਡ ਪਾਰਕ ਮਾਲਟਨ ਦੇ ਵਿਚ ਹਰ ਸਾਲ ਮੇਲਾ ਲੱਗਦਾ ਮੈਂ ਵੀ ਸੋਚ ਰਿਹਾ ਸੀ ਸ਼ਾਇਦ ਡਾਇਰੈਕਸ਼ਨ ਚੇਂਜ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਿਜ਼ੀ ਹੋਣ ਕਰਕੇ ਥੋੜਾ ਜਿਹਾ ਹਾਂਜੀ ਆਮ ਸੋਰੀ
0: ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਕੋਈ ਨਾ ਕੋਈ ਤਿਆਰ ਹੁੰਦਾ ਹੀ ਘਰ ਦੇ ਵੀ ਕਈ ਵਾਰ ਕਹਿੰਦੇ ਆ ਇੱਕ ਮੁੱਕਦਾ ਦੂਜਾ ਸ਼ੁਰੂ ਕਰ ਲੈਂਦੇ
1: ਚਲੋ ਲੱਗੇ ਰਹੋ ਜਿਸ ਉਮਰ ਦੇ ਪੜਾਅ ਦੇ ਵਿਚ ਉਸ ਉਮਰ ਦੇ ਪੜਾਅ ਦੇ ਵਿਚ ਵੀ ਇਸ ਤਰ੍ਹਾਂ ਦੇ ਕਦਮ ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਇਹ ਤੁਹਾਨੂੰ ਹੋਰ ਜਵਾਨ ਬਣਾਉਂਦੀ ਹੈ
0: ਬਿਲਕੁਲ ਜੀ ਜਵਾਨੀ ਹਮੇਸ਼ਾ ਹੀ ਰਹੂਗੀ
1: ਸੋ ਮਾਲਟਨ ਦੇ ਵਾਈਲਡਵੁੱਡ ਪਾਰਕ ਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਬਿਲਕੁਲ ਸੰਘਣੀ ਆਬਾਦੀ ਸਾਡੀ ਭਾਈਚਾਰੇ ਦੀ ਔਰ ਇਹ ਪਿਛਲੇ ਤਕਰੀਬਨ ਬਹੁਤ ਲੰਬੇ ਅਰਸੇ ਤੋਂ ਉਥੇ ਜਿਹੜਾ ਹੈ ਹਰ ਇੱਕ ਦੀ ਖੁਆਇਸ਼ ਹੁੰਦੀ ਹੈ ਕਿ ਮੈਂ ਇਸ ਮੇਲੇ ਨੂੰ ਲੁੱਟ ਲਵਾਂ ਜਿਵੇਂ ਸੁਰਿੰਦਰ ਸ਼ਿੰਦਾ ਹੋਣਾ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਉਹ ਆਉਂਦੇ ਸੀ ਸਾਡੇ ਸਟੂਡੀਓ ਦੇ ਵਿਚ ਸੰਧੂ ਸਾਹਿਬ ਬਿਲਕੁਲ ਲੈਣ ਹੋਣ ਤੋਂ ਸਿੱਧਾ ਡਾਇਰੈਕਟ ਇੱਥੇ ਆਉਣਾ ਤੇ ਮੇਲੇ ਦੀਆਂ ਗੱਲਾਂ ਬਾਤਾਂ ਕਰਨੀਆਂ ਸ਼ਾਮ ਨੂੰ ਫੇਰ ਆਪਾਂ ਖੁੱਲ ਕੇ ਗੱਲਬਾਤ ਕਰਦੇ ਆ ਲਾਉਂਦੇ ਆ ਅਖਾੜਾ ਜੀ
0: ਠੀਕ ਆ ਬਾਈ ਜੀ
1: ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਐਡਰੈਸ ਤੇ ਫੋਨ ਨੰਬਰ ਦੇ ਦੋ ਸਗੂ ਸਾਹਿਬ
0: 3430 ਬਾਲ ਕਾਫੀ ਪਾਰਕ ਜਿਹਨੂੰ ਵਾਈਲਡਵੁੱਡ ਪਾਰਕ ਕਹਿੰਦੇ ਆ ਹੁਣ ਇਹਦੀ ਐਂਟਰੈਂਸ ਜਿਹੜੀ ਗੋਰਵੇ ਤੋਂ ਕਰਤੀ ਆ ਡੈਰੀ ਤੋਂ ਬੰਦ ਕਰਤੀ ਉਹਨਾਂ ਨੇ ਸਾਰੀ ਰੀ ਆਰਗੇਨਾਈਜੇਸ਼ਨ ਕੀਤੀ ਹੈਗੀ ਆ ਸਿੱਧਾ ਅੱਗੇ ਸਾਈਡ ਤੋਂ ਵੜ ਕੇ ਜਾਈਦਾ ਸੀ ਪਾਰਕ ਨੂੰ ਜਦੋਂ ਆਪਾਂ ਜਾ ਕੇ ਅੰਦਰੋਂ ਅਰੀਨੇ ਦੇ ਵਿਚੋਂ ਦੀ ਹੋ ਕੇ ਤੇ ਹੁਣ ਸਿੱਧੀ ਐਂਟਰੈਂਸ ਹੈ ਟੂ ਵੇ ਬਣਾਤਾ ਇੱਕ ਪਾਸੇ ਜਾਣ ਨੂੰ ਇੱਕ ਪਾਸੇ ਆਉਣ ਨੂੰ
1: ਸਿੱਧਾ ਜਿਹਾ ਮੈਂ ਦੱਸਦਾ ਡੈਰੀ ਤੇ 27 ਤੇ ਜਿਹੜਾ ਮੈਕਡੋਨਲ ਹੈ ਨਾ ਉੱਥੋਂ ਪਤਾ ਆਪੇ ਲੱਗ ਜਾਣਾ ਕਿ ਮੇਲੇ ਦੀਆਂ ਆਵਾਜ਼ਾਂ ਕਿੱਥੋਂ ਆ ਰਹੀਆਂ ਗੋਰਵੇ ਡੈਰੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਧੰਨਵਾਦ ਸਤਿ ਸ੍ਰੀ ਅਕਾਲ ਕਰਾਂਗੇ ਜੀ ਰਾਤ ਨੂੰ ਗੱਲਬਾਤ ਖੁੱਲੀਆਂ ਤੇ ਫਿਰ ਹੁਣ ਆਪਾਂ ਕਰਦੇ ਹਾਂ ਪੱਟੀ ਸਾਹਿਬ ਨਾਲ ਗੱਲਬਾਤ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 20-25 ਮਿੰਟ ਮੈਂ ਹੋਰ ਸ਼ੋਅ ਕਰਨਾ ਉਸ ਤੋਂ ਬਾਅਦ ਖ਼ਬਰਾਂ ਪੰਜਾਬ ਤੋਂ ਵੀ ਪੇਸ਼ ਕੀਤੀਆਂ ਜਾਣਗੀਆਂ ਤੇ ਤੁਹਾਡੇ ਲਈ ਹਾਜ਼ਰ ਹੋਣਗੇ ਅਰਸ਼ ਚਾਵਲਾ ਮੈਂ ਪੱਟੀ ਸਾਹਿਬ ਨਾਲ ਗੱਲਬਾਤ ਕਰਕੇ ਛੁੱਟੀ ਲੈ ਲਵਾਂਗਾ ਸੁਣਦੇ ਜਾ ਰਹੇ ਹੋ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: Real news, real impact, showing you real world.
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
4: 6475478188 ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
5: HK Movers, home, offices, apartments and delivery, big or small, we move it.
6: HK Movers,
5: local and long distance, we also ship cards, tailor transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist.
5: HK Movers.
8: HK Movers.
2: Real news, real impact, showing you real world. CJMR 1320.
9: CJMR 1320.
2: The voice of the city.

0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਤੁਸੀਂ ਇਸ ਵਕਤ ਸੁਣ ਤੇ ਦੇਖ ਰਹੇ ਹੋ, ਮੈਂ ਹਾਂ ਆਪ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਤੇ ਲਓ ਭਾਈ 10:44 ਹੋਏ ਨੇ ਤੇ ਸਮਾਂ ਬੰਨ ਦਿੱਤਾ ਵਾ 10:45 ਦਾ। ਐਵਰੀ ਡੇ ਪੱਟੀ ਸਾਹਿਬ ਜਿੰਨਾ ਚਿਰ ਸਾਡਾ ਸਾਰਾ ਕੁਝ ਮਸਲਾ ਹੱਲ ਨਹੀਂ ਹੁੰਦਾ ਤੇ ਮੈਂ ਧੰਨਵਾਦੀ ਹਾਂ ਪੱਟੀ ਸਾਹਿਬ ਦਾ, ਦਿਲੋਂ ਧੰਨਵਾਦੀ ਹਾਂ, ਔਨ ਏਅਰ ਵੀ ਧੰਨਵਾਦੀ ਹਾਂ, ਆਫ ਏਅਰ ਵੀ ਧੰਨਵਾਦੀ ਹਾਂ ਕਿ ਜਦੋਂ ਵੀ ਮੈਂ ਸਮੇਂ ਦੇ ਵਿੱਚ ਚੇਂਜਿੰਗ ਹੋਈ ਹੈ ਤੇ ਮੈਂ ਆਪਣੇ ਵੱਡੇ ਵੀਰ ਨੂੰ ਕਿਹਾ ਕਿ ਸਪੋਰਟ ਚਾਹੀਦੀ ਹੈ, ਸਹਿਯੋਗ ਚਾਹੀਦੀ ਹੈ, ਤਾਂ ਕਦੇ ਕੋਈ ਗੱਲ ਨਹੀਂ ਨਾਲ ਹਾਂ ਤੁਹਾਡੇ। ਤੇ ਜਦੋਂ ਅਸੀਂ ਸੀ ਜੇ ਐਮ ਆਰ 1320 AM ਦੀ ਮੈਨੇਜਮੈਂਟ ਇਹਦੀਆਂ ਕੁੰਜੀਆਂ ਸੰਭਾਲੀਆਂ ਨੇ ਤਾਂ ਮੈਂ ਪਹਿਲਾਂ ਪੱਟੀ ਸਾਹਿਬ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਣਾ, ਕਹਿੰਦੇ ਕੱਲ ਹੀ ਕੋਈ ਨਹੀਂ, ਜਿੱਥੇ ਖੜੇ ਕਰ ਦੋ ਉੱਥੇ ਖੜੇ ਹਾਂ। ਪਰ ਮੈਨੂੰ ਇਹਨਾਂ ਦੀ ਸਿਹਤ ਦੇ ਮੱਦੇਨਜ਼ਰ, ਇਹਨਾਂ ਦੇ ਸਕੈਜੁਅਲ ਦੇ ਮੱਦੇਨਜ਼ਰ ਖੁਦ ਵੀ ਮਹਿਸੂਸ ਹੁੰਦਾ ਕਿ ਜਦੋਂ ਇਹ ਜਿੱਥੇ ਸੂਟ ਸਮਝਣ ਉੱਥੇ ਅਸੀਂ ਇਹਨਾਂ ਨੂੰ ਸਮਾਂ ਦਈਏ, ਤਾਂ ਕਿ ਜਿੱਥੇ ਜੇ ਸਾਨੂੰ ਸਾਥ ਦਿੰਦੇ ਨੇ, ਸਹਿਯੋਗ ਦਿੰਦੇ ਨੇ, ਤੇ ਇਹ ਵੀ ਬਿਲਕੁਲ ਕੰਫਰਟ ਮਹਿਸੂਸ ਕਰਨ ਕਿ ਗੱਲਬਾਤ ਵਧੀਆ ਹੋ ਸਕੇ। ਪੱਟੀ ਸਾਹਿਬ ਦਾ ਸਵਾਗਤ ਕਰਨ ਤੋਂ ਪਹਿਲਾਂ ਅਗੇਨ ਸਟੇਟ ਆਫ ਦੀ ਆਰਟ ਸਟੂਡੀਓ ਸਾਡਾ ਡੈਰੀ ਡਿਕਸੀ ਦੇ ਨਜ਼ਦੀਕ ਬਣ ਰਿਹਾ ਹੈ, ਆਲਮੋਸਟ ਰੈਡੀ ਹੈ, ਥੋੜਾ ਜਿਹਾ ਉੱਤੇ ਕੰਮ ਬਾਕੀ ਹੈ, ਟਾਵਰ ਤੇ ਕੰਮ ਚੱਲ ਰਿਹਾ ਹੈ। ਤੁਸੀਂ ਬੀਤੀ ਰਾਤ ਇੰਨਾ ਪਿਆਰ ਮਾਣ ਸਤਿਕਾਰ ਦਿੱਤਾ ਸਾਡੇ ਵੀਰ ਨੇ, ਜਿਵੇਂ ਦੱਸਿਆ ਕਿ ਬਫਲੋ ਦੇ ਵਿਚ ਐਂਡ ਟੈਲੀਬਿੰਗ ਖਣਕਿਆ ਇਧਰ ਨੈਗਰਾ ਫਾਲ ਤੋਂ ਉੱਤੇ ਜਦੋਂ ਅਸੀਂ ਬਾਰਡਰ ਕ੍ਰਾਸ ਕਰਦੇ ਅਮੈਰੀਕਾ ਦਾ, ਉਥੋਂ ਵੀ 100-100 ਕਿਲੋਮੀਟਰ ਦੂਰੋਂ ਤੋਂ ਕਾਲਜ ਆਈਆਂ ਨੇ। ਮਾਰਕਮ ਹਿੱਟ ਕਰਨਾ CGMR 1320 ਲਈ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ, ਜਿਵੇਂ ਸੱਗੂ ਸਾਹਿਬ 29 ਸਾਲ ਤੇ 5 ਮਹੀਨੇ ਦੱਸ ਕੇ ਗਏ ਨੇ, ਡੈਫੀਨੇਟਲੀ 29 ਅਪ੍ਰੈਲ 1997 ਨੇ ਸ਼ੁਰੂ ਹੋਇਆ ਤੇ 29 ਅਪ੍ਰੈਲ ਜਿਹੜਾ ਅਗਲਾ ਸਾਲ ਆ ਅਸੀਂ 30 ਸਾਲ ਦਾ ਸਫ਼ਰ ਤੈਅ ਕਰ ਲੈਣਾ। ਉਹ ਮਾਰਕਮ ਤੋਂ ਸਕਾਰਬਰੋ ਤੋਂ ਸਾਨੂੰ ਹਮੇਸ਼ਾ ਹੀ ਵਪਾਰੀ ਸੱਜਣਾ ਦਾ ਤੇ ਲਿਸਨਰ ਦੀ ਸ਼ਿਕਾਇਤ ਰਹੀ ਹੈ ਕਿ ਇਧਰ ਕਲੀਅਰ ਨਹੀਂ ਆਉਂਦਾ। ਮੇਫੀਲਡ ਤੇ ਇਧਰ ਏਅਰਪੋਰਟ ਦੀ ਏਰੀਆ ਦੇ ਵਿਚ ਜਿਹੜਾ ਸਾਡਾ ਬਹੁਤ ਵੱਡਾ ਹੱਬ ਹੈ, ਉਥੋਂ ਵੀ ਸਾਨੂੰ ਕੰਪਲੇਂਟਸ ਆਉਂਦੀਆਂ ਰਹੀਆਂ, ਬੈਰੀ ਤੋਂ ਵੀ ਕੰਪਲੇਂਟਸ ਆਉਂਦੀਆਂ ਰਹੀਆਂ, ਪਰੰਤੂ ਉਧਰ ਵੀ ਟੈਲੀਫੋਨ ਕੋਲ ਟਣਕ ਰਿਹਾ। ਰਾਤ ਦੇ ਪ੍ਰੋਗਰਾਮ ਦੇ ਵਿਚ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਇਹ ਤੇ ਵਰਕ ਚੱਲ ਰਿਹਾ ਹੈ, ਅਜੇ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ। ਅਗੇਨ ਕਿਸੇ ਨੇ ਰੇਡੀ ਸ਼ੁਰੂ ਕਰਨਾ ਹੈ, ਉਸ ਲਈ ਪ੍ਰੋਪਰ ਇਨਫੋਰਮੇਸ਼ਨ ਤੁਸੀਂ ਅਰਸ਼ ਚਾਵਲਾ ਕੋਲ ਲੈ ਸਕਦੇ ਹੋ 416-303-1515। ਬੜੀ ਸਾਹਿਬ ਵੈਲਕਮ, ਵਾਜਿਆ ਗਾਜਿਆਂ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ।
0: ਪਰ ਸਾਹਿਬ ਇੱਕ ਵਾਰੀ ਫਿਰ ਤੋਂ ਮੈਂ ਆਪਣੇ ਤਮਾਮ ਚਾਹੁਣ ਵਾਲਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਰੱਤੀ ਭਰ ਵੀ ਸਾਨੂੰ ਮਹਿਸੂਸ ਨਹੀਂ ਹੋਇਆ। ਰੱਤੀ ਭਰ ਵੀ ਕੀ ਹੁੰਦਾ ਕਿ ਅਸੀਂ 1320 ਬੰਦ ਹੋ ਗਿਆ ਸੀ, ਬਲਕਿ ਕਲੋਨਾ ਤੋਂ ਮੇਰੇ ਇੱਕ ਵੀਰ ਦਾ ਫੋਨ ਆਇਆ, ਕਹਿੰਦੇ ਮੈਂ 25-30 ਜਿਹੜੇ ਦੋਸਤ ਮਿੱਤਰ ਨੇ ਉਨ੍ਹਾਂ ਨੂੰ ਆਪਣੇ ਵੱਲੋਂ ਮਠਿਆਈ ਲੈ ਕੇ ਮੂੰਹ ਮਿੱਠਾ ਕਰਵਾਇਆ। ਇਹ ਦੇਖੋ ਉਥੋਂ ਤੱਕ ਅਦਬ ਮਾਣ ਸਤਿਕਾਰ ਪਿਆਰ ਹੈ, ਬਹੁਤ ਸਾਰੇ ਵੀਰ ਭੈਣ ਭਰਾਵਾਂ ਨੇ ਸਾਨੂੰ ਇੱਜ਼ਤ ਮਾਣ ਸਤਿਕਾਰ ਬਖਸ਼ਿਆ। ਮੈਂ ਸਮਝਦਾ ਕੁਛ ਨਾ ਕੁਛ ਤੇ ਹੋਊਗਾ 1320 AM ਦੇ ਵਿਚ, ਜਿਹਨੂੰ ਇੰਜ ਕਲਾਵੇ ਦੇ ਵਿਚ ਲਿਆ, ਇੰਜ ਮਾਣ ਮਿਲਿਆ, ਇੰਜ ਪਿਆਰ ਮਿਲਿਆ। ਅਜੇ ਅਸੀਂ ਕੱਲੇ ਹੀ ਹਾਂ ਤੇ ਬਾਕੀ ਅਜੇ ਸਾਡੇ ਜਿੰਨੇ ਹੋਰ ਪ੍ਰੋਡਿਊਸਰ ਡਾਇਰੈਕਟਰ ਜਦੋਂ ਆਉਣਗੇ ਤਾਂ ਫਿਰ ਇਹ ਤੇ ਲਹਿਰਾਂ ਬਹਿਰਾਂ ਲੱਗ ਜਾਣੀਆਂ ਨੇ, ਤੇ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਪ੍ਰਮੋਟ ਕਰਨਾ, ਅਸੀਂ ਆਪਣੇ ਤਰੀਕੇ ਨਾਲ ਪ੍ਰਮੋਟ ਕਰ ਰਹੇ, ਉਨ੍ਹਾਂ ਆਪਣੀਆਂ ਗੱਲਾਂ ਰੱਖਣੀਆਂ ਨੇ, ਅਸੀਂ ਆਪਣੀਆਂ ਗੱਲਾਂ ਰੱਖ ਰਹੇ ਹਾਂ ਤੇ ਭਾਈਚਾਰੇ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਸ ਵਕਤ ਸੁਣਦੇ ਦੇਖ ਰਹੇ ਨੇ। ਔਰ ਟੈਲੀਫੋਨ ਤੇ ਇੱਕ ਸਿਸਟਮ ਹੈ ਪੱਟੀ ਸਾਹਿਬ, ਜਿੱਥੇ ਪਤਾ ਲੱਗਦਾ ਕਿ ਤੁਹਾਨੂੰ ਕਿੰਨੇ ਹਜ਼ਾਰ ਲੋਕ ਸੁਣ ਰਹੇ ਨੇ। ਮੈਨੂੰ ਅਰਸ਼ ਨੇ ਦਿਖਾਇਆ ਹੁਣੇ 10:05 ਤੇ ਸੈਂਕੜੇ ਲੋਕ ਸਨ। ਇਹ ਇੱਕ ਤੁਹਾਡੀ ਪ੍ਰਾਪਤੀ ਹੈ ਜਦੋਂ ਤੁਹਾਡਾ ਦਿਲ ਖੁਸ਼ ਹੁੰਦਾ। ਯੂਟਿਊਬ ਫੇਸਬੁੱਕ ਵੱਖਰਾ ਹੈ, IPTV ਬਾਕਸ ਵੱਖਰਾ ਹੈ, ਟੈਲੀਫੋਨ ਅਮਰੀਕਾ ਵਾਲਾ ਵੱਖਰਾ ਹੈ, ਤੇ ਕਿਆਸ ਕਰੋ ਕਿ ਜੇ ਕੱਲਾ ਰੇਡੀਓ ਹੋਵੇ ਤੇ ਫੇਰ ਸਾਨੂੰ ਕਿੰਨੀ ਵੱਡੀ ਤਾਦਾਦ ਦੇ ਵਿਚ ਰੇਡੀਓ ਪ੍ਰੋਗਰਾਮ ਨੂੰ ਲੋਕ ਸੁਣਦੇ ਰਹੇ ਹੋਣਗੇ, ਜਿਨ੍ਹਾਂ ਦੀ ਬਦੌਲਤ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਸਾਰੇ ਵਪਾਰੀ ਸੱਜਣਾਂ ਦਾ ਧੰਨਵਾਦ, ਤੁਹਾਡਾ ਧੰਨਵਾਦ, ਦੋਸਤਾਂ ਮਿੱਤਰਾਂ ਦਾ ਧੰਨਵਾਦ। ਤੇ ਲਓ ਫਿਰ ਆਪਾਂ ਖ਼ਬਰਾਂ ਦਾ ਸਿਲਸਿਲਾ ਆਰੰਭ ਕਰਦੇ ਹਾਂ। 905-813-1320-905-813-1320-20। ਪਰ ਸਭ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਸਾਨੂੰ ਲੁਲੁਪਭ ਦਿੰਦੀਆਂ ਨੇ, ਪਹਿਲੀਆਂ ਸਰਕਾਰਾਂ ਨੂੰ ਨਹੀਂ ਦਿੰਦੀਆਂ ਨੇ ਜਦੋਂ ਉਨ੍ਹਾਂ ਨੇ ਆਪੋਜੀਸ਼ਨ ਦੇ ਵਿਚ ਹੁੰਦੇ ਨੇ। ਇਵੇਂ ਭਗਵੰਤ ਮਾਨ ਸਰਕਾਰ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿਚ ਢੋਲ ਵਾਜਿਆਂ ਦੇ ਨਾਲ ਹਾਂਜੀ ਇਨ੍ਹਾਂ ਦਾ ਸਵਾਗਤ ਕਰਨ ਵਾਸਤੇ, ਇਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ, ਇਨ੍ਹਾਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੇ ਦੋਸਤ ਮਿੱਤਰ ਵੀ ਉਥੇ ਪਹੁੰਚੇ। ਅਸੀਂ ਵੀ ਕੋਸ਼ਿਸ਼ ਕੀਤੀ, ਚਲੋ ਕਾਂਗਰਸੀਆਂ ਨੂੰ ਵੇਖ ਲਿਆ, ਅਕਾਲੀਆਂ ਨੂੰ ਵੇਖ ਲਿਆ, ਇਕ ਨਵੀਂ ਸਰਕਾਰ ਜਿਹੜੀ ਹੈ ਆਵੇਗੀ, ਕੁਝ ਨਵਾਂ ਕਰੇਗੀ ਪੁਰਾਣਿਆਂ ਨਾਲੋਂ ਹਟ ਕੇ। ਪਰ ਤੁਹਾਨੂੰ ਯਾਦ ਹੋਵੇਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਗਤ ਦਰਸ਼ਨ ਕਰਨ ਜਾਂਦੇ ਸਨ, ਕਾਲੀਆਂ ਪੈਂਟਾਂ ਇਵੇਂ ਤੋਂ ਮਜ਼ਾਕ ਦੇ ਨਾਲ ਸੀ ਕਿ ਕਾਲੀਆਂ ਪੱਗਾਂ ਤੇ ਕਾਲੇ ਕੱਛੇ ਵੀ ਲਵਾ ਲਏ ਜਾਂਦੇ ਸੀ, ਤੇ ਕਾਲੀਆਂ ਝੰਡੀਆਂ ਦੀ ਤਾਂ ਕੀ ਗੱਲ ਹੋਣੀ ਸੀ, ਹਨਾ। ਹਾਲਾਂਕਿ ਕਾਲੀਆਂ ਝੰਡੀਆਂ ਉਨ੍ਹਾਂ ਨੂੰ ਦਿਖਾਈਆਂ ਜਾਂਦੀਆਂ ਵੀ ਰਹੀਆਂ ਜਦੋਂ ਉਨ੍ਹਾਂ ਦਾ ਕਾਫਲਾ ਲੰਘਦਾ ਸੀ, ਭਗਵੰਤ ਮਾਨ ਜੋ ਆਮ ਘਰ ਦੇ ਵਿੱਚ ਉੱਠਿਆ ਇੱਕ ਕਮੇਡੀਅਨ, ਐਜ਼ ਏ ਕਮੇਡੀਅਨ ਉਹਨੇ ਕਿਹੜਾ ਵਿਅੰਗਨੀ ਰਾਜਨੀਤੀ ਤੇ ਕੀਤਾ? ਇਹ ਭਗਵੰਤ ਮਾਨ ਕਿਤੇ ਵਿਹਲੇ ਹੋਣ, ਆਪਣੀਆਂ ਕੈਸਟਾਂ ਸੁਣਨ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਉਹਨਾਂ ਨੇ ਵਿਅੰਗ ਕੀਤੇ ਨੇ ਸਰਕਾਰਾਂ ਦੇ ਉੱਤੇ, ਪੁਲਿਸ ਦੇ ਉੱਤੇ, ਸਮਾਜ ਦੀ ਕੁਰੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੱਢ ਕੱਢ ਕੇ ਲਿਆਂਦਾ। ਮੁੱਖ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਸੇਰੋਂ ਵਾਸੀ ਮੋਹਨਜੀਤ ਸਿੰਘ ਦਾ ਪੁਲਿਸ ਵੱਲੋਂ ਕੁਟਾਪਾ ਹੋਇਆ। ਪੁਲਿਸ ਕਹਿੰਦੀ ਕੁੱਟਿਆ ਹੀ ਨਹੀਂ ਗਿਆ, ਸਿਰਫ ਇੱਕ ਕਾਲੀ ਝੰਡੀ ਦਿਖਾਉਣਾ ਹੀ ਗੁਣਾ ਹੈ। ਕੀ ਕਹਿਣਾ ਚਾਹੋਗੇ?
1: ਪਹਿਲੀ ਗੱਲ ਤੇ ਮੋਹਨਜੀਤ ਸਿੰਘ ਸਿਰੋਂ ਜਿਹੜਾ ਨਸ਼ਿਆਂ ਦੇ ਖਿਲਾਫ ਅੱਜ ਨੀ ਪਿਛਲੇ 3 ਸਾਲ ਤੋਂ ਆਪਣੀ ਮੁਹਿੰਮ ਵਿੱਢ ਕੇ ਬੈਠਾ ਵਾ
0: ਜੀ।
1: ਜਦੋਂ ਕੋਈ ਨਸ਼ਾ ਤਸਕਰ ਦੀ ਗੱਲ ਹੁੰਦੀ ਕਿ ਇਨਫੋਰਮੇਸ਼ਨ ਮਿਲਦੀ ਪੁਲਿਸ ਨੂੰ, ਉਹ ਸੂਚਨਾ ਦਿੰਦਾ ਦੇ ਕਿ ਪੁਲਿਸ ਕਾਰਵਾਈ ਨਾ ਕਰੇ ਤਾਂ ਸੋਸ਼ਲ ਮੀਡੀਆ ਤੇ ਪਾਉਂਦਾ ਪਿਆ ਬੰਦਾ ਨਸ਼ਾ ਵਿੱਚ ਰਿਹਾ ਵੀ ਵੇਖੋ। ਇੱਕ ਪਰਮਿੰਦਰ ਸਿੰਘ ਝੋਟਾ ਮਾਨਸੇ ਤੂੰ ਜੀ ਦੇ ਖਿਲਾਫ਼ ਕਈ ਪਰਚੇ ਦਰਜ ਕੀਤੇ ਇਹਨਾਂ ਨੇ ਵੀ ਤੈਨੂੰ ਕੀ ਅਧਿਕਾਰ ਜਾ ਕੇ ਤੂੰ ਕਿਸੇ ਨੂੰ ਨਸ਼ਾ ਵਿੱਚੋਂ ਰੋਕਿਆ। ਪੁਲਿਸ ਜੇ ਚਾਹਵੇ ਨਾ ਇੱਕ ਗੋਲੀ ਕੀ ਇੱਕ ਟਿੱਪ ਵੀ ਨਸ਼ਾ ਨਹੀਂ ਵੇਚ ਸਕਦੀ, ਇੱਕ ਟਿੱਪ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਕੀਤੀ ਸੀ। ਮੈਂ ਉਦੋਂ ਪਿੰਡਾਂ ਚ ਗਿਆ, ਲੋਕਾਂ ਨੂੰ ਪੁੱਛਿਆ ਨਸ਼ੇ ਦਾ ਕੀ ਹਾਲ ਹੁੰਦਾ। ਜਿਹੜੀ ਪੁੜੀ 400 ਰੁਪਏ ਦੀ ਮਿਲਦੀ ਸੀ ਹੁਣ 4,000 ਦੀ ਮਿਲਦੀ। ਕਹਿੰਦੇ ਨਸ਼ਾ ਘਟਿਆ ਤੇ ਸਮਗਲਰ ਆਪ ਇੰਨੀ ਗੱਲ ਕਹਿ ਗਏ ਵੀ ਸਖ਼ਤੀ ਬੜੀ ਆ ਤੇ ਕੈਪਟਨ ਅਮਰਿੰਦਰ ਸਖ਼ਤੀ ਕੀਤੀ ਹੈ, ਤੁਸੀਂ ਮਹੀਨਾ 10 ਦਿਨ ਪਾਸੇ ਹੋ ਜਾਓ ਤੇ ਲੋਕ ਛੱਡ ਕੇ ਚਲੇ ਗਏ ਸੀ। ਲੇਕਿਨ ਮਹੀਨੇ ਬਾਅਦ ਫਿਰ ਆ ਗਏ, ਫਿਰ ਉਹੀ ਹਾਲ। ਜਿਹੜੀ ਨਸ਼ੇ ਦੀ ਗੱਲ ਇਹ ਪੁਲਿਸ ਦੀ ਸਹਿਮਤੀ ਦੇ ਬਗੈਰ ਨਹੀਂ ਵੇਖ ਸਕਦਾ, ਜੋ ਮਰਜ਼ੀ ਹੋ ਜਾਵੇ। ਲੇਕਿਨ ਇਹ ਮੋਹਨਜੀਤ ਸਿੰਘ ਜਿਹੜਾ ਸੀਗਾ, ਪਹਿਲਾਂ ਜਿੱਦਣ ਸੰਗਰੂਰ ਭਗਵੰਤ ਮਾਨ ਆਇਆ ਉਸ ਦਿਨ ਇਹਨੂੰ ਉਦੋਂ ਫੜ ਕੇ ਘਰੋਂ ਤੇ ਥਾਣੇ ਦੇ ਤੱਦ ਜਦੋਂ ਚਲੇ ਗਿਆ ਛੱਡਤਾ। ਹੁਣ ਜਦੋਂ ਐਤਕੀ ਆਇਆ ਭਗਵੰਤ ਮਾਨ ਉੱਥੇ, ਇਹਨਾਂ ਨੇ ਪਬਲਿਕ ਮਿਲਣੀ ਕਰਨੀ ਸੀ ਤੇ ਕਰਦੇ ਕੀ ਆ ਵੀ ਜੇ ਲਾਗੇ ਲਾਗੇ ਬਿਲਡਿੰਗਾਂ ਉੱਥੇ ਆਪਣੇ ਬੰਦੇ ਬਿਠਾ ਦਿੰਦੇ ਨੇ, ਉਹ ਸਵਾਲ ਪੁੱਛਦੇ ਨੇ ਉੱਥੋਂ ਵੀ ਆਹ ਸਵਾਲ ਹੈ ਛੱਡਣ। ਉਹ ਤੇ ਭਗਵੰਤ ਮਾਨ ਨੂੰ ਸਵਾਲ ਉਹ ਪੁੱਛਣਗੇ ਜਾਂ ਸਰਕਾਰ ਦੇ ਹੱਕ ਜਾਂਦਾ ਹੋਵੇ। ਇਹ ਮੋਹਨਜੀਤ ਜਿਹੜਾ ਸੀ ਜਿਸ ਪਾਸੇ ਸਟੇਜ ਲੱਗੀ ਸੀ ਉਹਦੇ ਮਗਰਲੇ ਪਾਸੇ ਕੋਈ ਮਕਾਨ ਸੀ ਜਿਹਦੀ ਕੋਠੇ ਚੜਿਆ ਸੀਗਾ ਤੇ ਜਦੋਂ ਨਸ਼ਿਆਂ ਦੀ ਗੱਲ ਚੱਲੀ ਉਹਨੇ ਕਿਹਾ ਜੀ ਨਸ਼ੇ ਵਿਕ ਰਹੇ ਨੇ, ਬੰਦ ਨਹੀਂ ਹੋਏ, ਪੁਲਿਸ ਕਾਰਵਾਈ ਨਹੀਂ ਕਰ ਰਹੀ। ਤੇ ਇਹਦੇ ਹੱਥ ਚ ਕਾਲੀ ਝੰਡੀ ਸੀ ਤੇ DSP ਖਹਿਰਾ ਤੇ ਬਲਜੀਤ ਸਿੰਘ SHO ਤੇ ਇੱਕ ASC ਹਰਜਿੰਦਰ ਸਿੰਘ ਤੇ ਇੱਕ ਇਹਨਾਂ ਦਾ ਹੈਗਾ ਸੀ ਹੋਰ ਅਤੀਕ ਜੰਦਰ। ਇਹ ਫਟਾਫਟ ਪੌੜੀ ਚੜ੍ਹਦੇ ਆ ਤੇ ਉਹਨੂੰ ਕੁੱਟਦੇ ਥੱਲੇ ਲੈ ਕੇ ਆਉਂਦੇ ਨੇ। ਅਮਰਧਾਰੀ ਸਿੰਘ ਆ ਉਹਦੀ ਪੱਗ ਵੀ ਖਿਲਾਰ ਦਿੰਦੇ ਨੇ, ਉਹਦੇ ਵਾਲ ਵੀ ਖਿਲਾ ਦਿੰਦੇ ਨੇ। ਹੁਣ ਉਹਦੇ ਮੁਤਾਬਕ ਆ ਕਿ ਮੇਰੇ ਸਿਰ ਦੇ ਵਿੱਚ 576 ਮਾਰੇ ਗਏ। ਇਹ ਗੱਲ ਸੱਚੀ ਹੈ ਝੂਠੀ ਇਹ ਉਹ ਜਾਣਦਾ। ਉਦੋਂ ਬਾਅਦ ਚੌਂਕੀ ਲਿਆ, ਚੌਂਕੀ ਲਿਆ ਕੇ ਉਹਨੂੰ ਬਕਾਇਦਾ ਤੌਰ ਤੇ ਟੋਰਚਰ ਕੀਤਾ, ਉਹਦੇ ਚੱਡੇ ਪਾੜੇ ਨੇ। ਇੱਥੋਂ ਤੱਕ ਉਹਦੇ ਜਵਾਨੀ ਹੈ ਵੀ ਜਿਹੜਾ ਤਾਰਾਂ ਵਾਲਾ ਬੁਰਸ਼ ਹੁੰਦਾ ਉਹ ਮੇਰੇ ਪੱਟਾਂ ਤੇ ਫਿਰ ਕੇ ਉੱਤੇ ਲੂਣ ਪਾਇਆ ਗਿਆ। ਉਹਨੇ ਵਿਖਾਇਆ ਉੱਤੇ ਆਹ ਵੇਖੋ ਜੀ ਜਿਹੜੇ ਫੇਰਿਆ ਮੈਨੂੰ। ਇਸ ਕਰਕੇ ਇਹ ਗੱਲ ਤੇ ਹੈਗੀ ਮਾੜੀ, ਇਹ ਨਹੀਂ ਚਾਹੀਦਾ। ਪੁਲਿਸ ਨੂੰ ਇਹ ਅਧਿਕਾਰ ਨਹੀਂ ਜੇ ਕਾਲੀ ਝੰਡੀ ਵਿਖਾ ਦਿੱਤੀ ਫਿਰ ਕਿਹੜੀ ਆਖਰ ਆ ਗਈ। ਕਾਲੀਆਂ ਝੰਡੀਆਂ ਤੇ ਅਸੀਂ ਅੰਗਰੇਜ਼ਾਂ ਨੂੰ ਵਿਖਾਉਂਦੇ ਰਹੇ ਹਾਂ,
0: ਬਿਲਕੁਲ,
1: ਪਰ ਉਹਨਾਂ ਇਹ ਜੋ ਕੁਝ ਕੀਤਾ ਇਹ ਨਹੀਂ ਕੀਤਾ। ਕਦੀ ਉਹਨੇ ਮੈਂ ਅੱਗੇ ਵੀ ਕਈ ਵਾਰੀ ਕਿਹਾ ਵਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਜਲਿਆਂਵਾਲੇ ਬਾਗ ਦਾ ਕਤਲੇਆਮ ਸੀਗਾ। ਲੇਕਿਨ ਪੁਲਿਸ ਦੇ ਅੰਗਰੇਜ਼ਾਂ ਦੇ ਸਮੇਂ ਤੁਸੀਂ ਇੱਕ ਵਿਖਾ ਦਿਓ ਕਿ ਝੂਠਾ ਪੁਲਿਸ ਮੁਕਾਬਲਾ, ਝੂਠਾ ਪੁਲਿਸ ਮੁਕਾਬਲਾ ਕੀਤਾ ਉਹਨਾਂ ਨੇ। ਉਹ ਬੰਦਾ ਫੜਦੇ ਸੀ, ਕਾਨੂੰਨ ਨੇ ਲੈਂਦੇ ਸੀ, ਕਾਨੂੰਨ ਨੂੰ ਫਾਂਸੀ ਸਜ਼ਾ ਦੇਵੇ, ਉਹਨੂੰ ਉਮਰ ਕੈਦ ਦੇਵੇ ਉਹਦੀ ਮਰਜ਼ੀ। ਇੱਥੇ ਤੇ ਸਰ ਤੁਸੀਂ ਅੰਗਰੇਜ਼ਾਂ ਨੂੰ ਵੱਧ ਕੇ ਬੜਾ ਕੁਛ ਕਰਤਾ। ਹੁਣ ਮੋਹਨਜੀਤ ਦਾ ਕਸੂਰ ਕੀ ਸੀ? ਕੋਈ ਕਸੂਰ ਨਹੀਂ ਸੀ। ਕਾਲੀ ਝੰਡੀ ਵਿਖਾਈ ਤੇ ਕਿਹਾ ਵੀ ਨਸ਼ਾ ਵੇਖ ਰਿਹਾ, ਅਸੀਂ ਵੀ ਇਸ ਮੰਚ ਤੋਂ ਕਹਿੰਦੇ ਨਸ਼ਾ ਵੇਖ ਰਿਹਾ ਜੀ, ਡਟ ਕੇ ਵੇਖ ਰਿਹਾ ਨਸ਼ਾ। ਚਾਵਲਾ ਸਾਹਿਬ 6 ਸਤੰਬਰ 1992 ਤੋਂ ਬਾਅਦ ਪੰਜਾਬ ਚ ਮੈਨੂੰ ਵਿਖਾ ਦਿਓ ਕੋਈ ਝੂਠਾ ਪੁਲਿਸ ਮੁਕਾਬਲਾ ਹੋਇਆ, ਕੋਈ ਵਿਖਾ ਦਿਓ। ਜਦੋਂ ਜਸਵੰਤ ਸਿੰਘ ਖਾਲੇ ਨੂੰ ਅਗਵਾ ਕੀਤਾ, ਲੇਕਿਨ ਇਸ ਸਰਕਾਰ ਦੇ ਵਿੱਚ 45 ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਹੁਣ ਤੱਕ ਹੋਏ। ਦੱਸੋ ਕੀ ਕਰੂਗਾ ਬੰਦਾ ਉੱਥੇ? ਹੁਣ ਮੋਹਨਜੀਤ ਨੂੰ ਜਿਸ ਤਰੀਕੇ ਨਾਲ ਕੁੱਟਿਆ ਗਿਆ, ਉਹਦੇ ਗਾਤਰਾ ਤੋੜੇ ਗਿਆ, ਉਹਨਾਂ ਮੇਰਾ ਕਛਹਿਰਾ ਪਾੜ ਦਿੱਤਾ ਇਹਨਾਂ ਨੇ, ਮੈਨੂੰ ਨਲ ਫਲੰਗਿਆ ਕੀਤਾ ਮੈਨੂੰ ਇਹਨਾਂ ਨੇ,
0: ਮਤਲਬ
1: ਉਹਨਾਂ ਚਿਰ ਮੈਨੂੰ ਕੁੱਟਦੇ ਰਹਿੰਦੇ ਜਿੰਦਰ ਦਾ ਬੇਹੋਸ਼ ਨਹੀਂ ਹੋ ਗਿਆ। ਗਾਲਾਂ ਦੀ ਤੇ ਇੰਤਹਾ ਕਰ ਦਿੱਤੀ
0: ਜੀ।
1: ਜਿਹੜਾ ਇਹ ਹੈਗਾ ਸੀਗਾ ਅਤੀਕ ਜਿੰਦਲ, ਉਹ ਕਹਿੰਦਾ ਉਹ ਸਿਖੜਿਆ, ਤੈਨੂੰ ਮੈਂ ਬੋਲਣ ਜੋਗਾ ਨਹੀਂ ਛੱਡਣਾ, ਤੈਨੂੰ ਪਿਆਜ ਭੱਟੀ ਦਾ ਛੱਤ ਸਾਥੀ ਬਣਾ ਕੇ ਤੇਰੇ ਤੇ ਅਸਲਾ ਪਾ ਕੇ ਤੈਨੂੰ ਜੇਲ੍ਹ ਸੁੱਟਣਾ।
0: ਕੀ ਸ਼ਬਦ ਬੋਲੇ ਜੀ?
1: ਭਰਾਉਣਾ ਪਿਆ, ਲੋਕ ਇਕੱਠੇ ਹੋ ਗਏ, ਫਿਰ ਬੰਦਾ ਛੱਡਣਾ ਵੀ ਪਿਆ। ਬੰਦੇ ਨੂੰ ਹੋਸਪਿਟਲ ਲੈ ਕੇ ਗਏ, ਜਦੋਂ ਉਹਨੂੰ ਕੁੱਟਿਆ, ਕੁੱਟਿਆ ਬੰਦਾ ਦਰਦ ਹੋਣੀ ਹੀ ਹੋਣੀ ਹੈ, ਇਹਨੇ ਪਾਣੀ ਮੰਗਿਆ ਤੇ ਇਹਦੀ ਸ਼ਬਦ ਦੇ, ਅਸੀਂ ਨੀ ਕਹਿ ਰਹੇ, ਮੋਹਨ ਜੀ ਦੀ ਸ਼ਬਦ ਦੇ, ਮੈਨੂੰ ਪਾਣੀ ਚ ਘੋਲ ਕੇ ਕੁਛ ਦੇ ਦਿੱਤਾ, ਉਸ ਮੈਂ ਨਸ਼ਾ ਨਹੀਂ ਕਰਦਾ, ਉਸੇ ਨਸ਼ਾ ਚੁੱਕੀ ਹੋਵੇ, ਲੇਕਿਨ ਮੇਰੀ ਮਜਬੂਰੀ ਸੀ, ਮੈਂ ਪੀ ਲਿਆ। ਉਸ ਤੋਂ ਬਾਅਦ ਮੈਂ ਮੇਰਾ ਡੋਪ ਟੈਸਟ ਕਰਾਇਆ ਤੇ ਨੈਚੁਰਲ ਚ ਕੁਛ ਆਏਗਾ ਆਏਗਾ, ਮੈਂ ਕੋਈ ਨਸ਼ਾ ਨਹੀਂ ਕਰਦਾ। ਮੁੜ ਕੇ ਜਦੋਂ ਮੇਰੀ ਪੋਲੀਟੀਕਲ ਪਾਰਟੀਆਂ ਸਾਰੀਆਂ ਪਿੱਛੇ ਆ ਗਈਆਂ, ਉਹਨਾਂ ਨੇ ਜਾ ਕੇ ਹੋਸਪਿਟਲ ਨੂੰ ਐਡਮਿਟ ਕਰਾਇਆ, ਲੇਕਿਨ ਪੋਲੀਟੀਕਲ ਪਾਰਟੀਆਂ ਦੀ ਇੱਥੋਂ ਤਾਂ ਦੌੜ ਹੁੰਦੀ, ਵੋਟਾਂ ਗਣਨੀ ਆਪਾਂ, ਬਾਕੀ ਕੁਛ ਨਹੀਂ ਕਰਨਾ।
0: ਬਿਲਕੁਲ ਬਿਲਕੁਲ,
1: ਕਿਸੇ ਵੀ ਕੰਮ ਨੂੰ ਨੇਪਰੇ ਨਹੀਂ ਚੜਨਾ, ਨੇਪਰੇ ਫਿਰ ਮੁੜ ਕੇ ਹਿਊਮਨ ਰਾਈਟਸ ਜਾਂ ਲੋਕ ਚੜਦੇ ਨੇ। ਹੁਣ ਮੋਹਨ ਜੀ ਜਿਹੜਾ ਉੱਥੇ ਬਕਾਇਦਾ ਤੌਰ ਤੇ ਦਾਖਲ ਹੋਸਪਿਟਲ, ਤੇ ਜਥੇਦਾਰ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਦੀ ਨਿੰਦਾ ਨਹੀਂ ਕੀਤੀ। ਜਥੇਦਾਰ ਨੇ ਕਹਿਤਾ ਵੀ ਦੋਸ਼ੀਆਂ ਨੂੰ ਇਮੀਡੀਏਟਲੀ ਬਰਖਾਸਤ ਕੀਤਾ ਜਾਵੇ, ਜੇ ਨਾ ਬਰਖਾਸਤ ਕੀਤਾ ਫਿਰ ਅਕਾਲ ਤਖ਼ਤ ਤੋਂ ਪ੍ਰੋਗਰਾਮ ਦੇਵਾਂਗੇ। ਇਹ ਵੱਡੀ ਗੱਲ ਆ, ਤੁਹਾਨੂੰ ਪਤਾ ਹੋਏਗਾ ਦਰਸ਼ਨ ਸਿੰਘ ਦੇ ਵੇਲੇ ਤੇ, ਪ੍ਰੋਫੈਸਰ ਦਰਸ਼ਨ ਸਿੰਘ ਜਦੋਂ ਗਏ ਸੀ, ਜਦੋਂ ਉਦੋਂ ਇੱਕ ਪ੍ਰੋਗਰਾਮ ਦਿੱਤਾ ਸੀ, ਬੜਾ ਕਾਮਯਾਬ ਪ੍ਰੋਗਰਾਮ ਹੋਇਆ ਸੀ, 1,00,000 ਬੰਦਾ ਆ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਸੈਂਟਰ ਤੱਕ ਸਰਕਾਰ ਇਹ ਲੱਗੀ ਸੀ ਵੀ ਬਣ ਕੇ ਰਿਹਾ। ਇਸ ਕਰਕੇ ਜੇ ਅਕਾਲ ਤਖ਼ਤ ਤੋਂ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਵਾ, ਉਹ ਸਰਕਾਰ ਦੀ ਮੁਸੀਬਤ ਦਾ ਕਾਰਨ ਬਣੇਗਾ। ਚਾਹੀਦਾ ਇਹ ਆ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹਨੇ ਇੱਕ DSP ਖਹਿਰ ਦਾ ਨਾਂ ਲਿਆ ਵਾ, ASHO ਬਲਜੀਤ ਸਿੰਘ ਨਾਂ ਲਿਆ ਵਾ, ਇੱਕ ਜਿਹੜਾ ਹੈਗਾ ਵਾ ਅਤੀਕ ਜਨ ਜਿਹੜਾ ਹੈਗਾ ਆਪਣਾ ਅਤੀਕ ਜਿੰਦਲ ਨਾਂ ਲਿਆ ਵਾ, ਤੇ ਏਸੀ ਹਰਿੰਦਰ ਸਿੰਘ ਨਾਂ ਲਿਆ।
0: ਅਤੀਕ ਜਿੰਦਲ, ਅਤੀਕ ਜਿੰਦਲ ਨੇ ਕਿਹਾ ਸੀ ਖੜਿਆ, ਤੇ ਤੁਹਾਨੂੰ ਯਾਦ ਹੋਵੇਗਾ। ਚਲੋ ਮੈਂ ਹੁਣ ਇਤਿਹਾਸ ਦਾ ਸਟੂਡੈਂਟ ਹਾਂ, ਇਤਿਹਾਸ ਪੜ੍ਹਨ ਦਾ ਸ਼ੌਂਕ ਰੱਖਦਾ, ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦਾ, ਕਿਤਾਬ ਚੰਗੀ ਕਿਤੇ ਲੱਗੇ ਮੰਗ ਕੇ ਵੀ ਲੈ ਆਉਣਾ, ਮੰਗਤੇ ਦੇ ਰੂਪ ਦੇ ਵਿੱਚ ਭਾਈ ਪੜ੍ਹ ਕੇ ਵਾਪਸ ਕਰ ਦਵਾਂਗਾ। ਜ਼ਕਰੀਆ ਖਾਨ ਦੇ ਵੇਲੇ ਵੀ ਅਜਿਹਾ ਕੁਝ ਹੋਇਆ, ਸਿੱਖੜਿਆ ਸ਼ਬਦ ਵਰਤਿਆ ਗਿਆ, ਯਾਦ ਤੁਹਾਨੂੰ ਹੋਊਗਾ। ਔਰ ਉਦੋਂ ਬਾਅਦ ਜੇ ਅਸੀਂ ਅੰਗਰੇਜ਼ਾਂ ਦੀ ਗੱਲ ਕਰਦੇ ਹਾਂ, ਤਾਂ ਅੰਗਰੇਜ਼ ਰਾਜ ਦੇ ਵੇਲੇ ਵੀ ਕਾਲੀਆਂ ਝੰਡੀਆਂ ਤੁਸੀਂ ਦੱਸਿਆ ਦਿਖਾਈਆਂ ਗਈਆਂ, ਕਾਲੀਆਂ ਪੱਗਾਂ ਵੀ ਬੰਨੀਆਂ ਜਾਂਦੀਆਂ ਸੀ, ਯਾਦ ਤੁਹਾਨੂੰ ਹੋਵੇਗਾ, ਹਾਂਜੀ, ਵਿਰੋਧ ਕਰਨ ਵਾਸਤੇ। ਔਰ ਕਾਲੀਆਂ ਦਸਤਾਰਾਂ ਤੇ ਪਾਬੰਦੀ ਸੀ, ਮੁੜ ਕੇ ਨੀਲੀ ਦਸਤਾਰ ਸਜਾ ਕੇ ਜਾਣ ਲੱਗ ਪਏ। ਕਾਲੀਆਂ ਦੀ ਨੀਲੀ ਦਸਤਾਰ ਦਾ ਇਤਿਹਾਸ ਮੇਰੇ ਕੋਲ ਪਿਆ। ਉਸ ਤੋਂ ਬਾਅਦ ਆ ਜਾਓ ਤੁਸੀਂ, ਦੇਸ਼ ਆਜ਼ਾਦ ਹੁੰਦਾ, ਦੇਸ਼ ਆਜ਼ਾਦ ਹੋਣ ਵੇਲੇ ਆਜ਼ਾਦੀ ਦੇ ਦਿਵਸ ਦੇ ਮੌਕੇ ਤੇ ਜਵਾਹਰ ਲਾਲ ਨਹਿਰੂ ਸਪੀਚ ਕਰ ਰਿਹਾ ਤੇ ਅਕਾਲੀਆਂ ਨੇ ਕਰਨਾ ਵਿਰੋਧ, ਅਕਾਲੀਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ, ਪੱਗਾਂ ਕਾਲੀਆਂ ਨੇ ਬਣਾ ਦਿੱਤੀਆਂ ਗਈਆਂ, ਪਰ ਇਹ ਬੜੇ ਮਾਰਸ਼ਲ ਕੌਮ, ਬਹਾਦਰ ਕੌਮ, ਗੁਰੀਲਾ ਕੌਮ ਹੋਣ ਕਰਕੇ ਇਹਨਾਂ ਨੇ ਪਹਿਲਾਂ ਹੀ ਕਾਲੇ ਗੁਬਾਰੇ ਲੈ ਲਏ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਤੇ ਇਨ੍ਹਾਂ ਨੇ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਜਦੋਂ ਜਵਾਹਰ ਲਾਲ ਨਹਿਰੂ ਜੀ ਲਾਲ ਕਿਲੇ ਦੇ ਵਿਚ ਸੰਬੋਧਨ ਹੋ ਰਹੇ ਸਨ ਜਨਤਾ ਨੂੰ, ਦੇਸ਼ ਨੂੰ, ਤਾਂ ਇਨ੍ਹਾਂ ਨੇ ਕਾਲੇ ਗੁਬਾਰੇ ਛੱਡੇ ਪ੍ਰਗਟ ਕਰਨ ਵਾਸਤੇ ਰੋਸ। ਉਨ੍ਹਾਂ ਤੇ ਤਾਂ ਇਹ ਜ਼ੁਲਮ ਸਿਤਮ ਨਹੀਂ ਹੋਇਆ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਕਿ ਸੰਗਤ ਦਰਸ਼ਨ ਦੇ ਵੇਲੇ ਕਾਲੀਆਂ ਪੱਗਾਂ ਜਾਂ ਕਾਲੇ ਪੈਂਟਾਂ ਪਾ ਕੇ ਜਾਣ ਤੇ ਮਨਾਹੀ ਸੀ, ਆਪਾਂ ਕਰਦੇ ਨੇ ਖਬਰਾਂ ਹੁਣ, ਪਰ ਮਨਾਹੀ ਸੀ, ਆ ਜ਼ੁਲਮ ਤਾਂ ਨਹੀਂ ਸੀ ਨਾ?
1: ਬਿਲਕੁਲ,
0: ਇੰਨਾ ਜ਼ੁਲਮ ਸਿਤਮ ਤਾਂ ਨਹੀਂ ਸੀ ਵੀ ਜੇ ਨਸ਼ਿਆਂ ਦੇ ਖਿਲਾਫ਼ ਉਹ ਕਹਿ ਰਿਹਾ ਵੀ ਨਸ਼ੇ ਅਜੇ ਵੀ ਵਿਕਦੇ ਨੇ, ਤੇ ਜੇ ਨਸ਼ੇ ਅਜੇ ਵੀ ਵਿਕਦੇ ਨੇ ਤੇ ਉਹਦੇ ਉੱਤੇ ਉਹਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਹਨੂੰ ਇੰਨਾ ਕੁੱਟਣਾ, ਇੰਨਾ ਮਾਰਨਾ, ਇੰਨਾ ਤਸ਼ੱਦਦ ਕਰਨਾ ਇੱਕ ਅੰਮ੍ਰਿਤਧਾਰੀ ਸਿੱਖ ਨੂੰ। ਮੈਂ ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੇ ਆਏ ਨੇ ਤਾਂ ਹੁਣ ਉਨ੍ਹਾਂ ਦੇ ਮਗਰ ਸੰਗਤ ਤਾਂ ਜ਼ਰੂਰ ਆਵੇਗੀ, ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕਿਸੇ ਸਿਆਸੀ ਪਾਰਟੀ ਦੀ ਬੋਲੀ ਨਾ ਬੋਲਣ, ਉੱਥੇ ਫਿਰ ਜਥੇਦਾਰ ਦੀ ਭੂਮਿਕਾ ਹੀ ਨਿਭਾਉਣ। ਤੇ ਫਿਰ ਵੇਖੋ, ਹਾਂ ਇਹ ਮੁਅੱਤਲ ਹੁੰਦੇ ਨੇ, ਇਹਨਾਂ ਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਕਰਨੀ ਪਵੇਗੀ ਕਿ ਨਹੀਂ?
1: ਬਿਲਕੁਲ ਜੀ, ਬਿਲਕੁਲ।
0: ਅੱਛਾ, ਮੁੱਖ ਮੰਤਰੀ ਦੀ ਪਤਨੀ ਹੁਣ ਫਿਰ ਚਰਚਾ ਦੇ ਵਿਚ, ਗੁਰਪ੍ਰੀਤ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਾਨਹਾਨੀ ਨੋਟਿਸ, ਤੇ ਖਹਿਰੇ ਨੇ ਤਾਂ ਪਾੜ ਕੇ ਟੁਕੜੇ ਟੁਕੜੇ ਕਰਕੇ ਸੁੱਟਦਾ, ਕਹਿੰਦਾ ਮੇਰੇ ਤੇ ਮੁਕਦਮਾ ਕਰ। ਕੀ ਕਹਿਣਾ ਚਾਹੋਗੇ?
1: ਵੇਖੋ, ਜਿਸ ਤਰੀਕੇ ਨਾਲ ਖਹਿਰੇ ਨੇ ਲਾਈਵ ਕੀ ਉਹ ਨੋਟਿਸ ਪਾੜ ਕੇ ਸੁੱਟਿਆ,
0: ਪਰ ਸਭ ਹੋਰ ਰੱਖਿਓ, ਇੱਕ ਮਿੰਟ ਤਾਂ ਕਾਲ ਲੈ ਲਈਏ। ਵੈਲਕਮ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭੈਣ ਜੀ।
2: ਵੀਰੇ ਜੀ, ਮੇਰਾ ਸਵਾਲ ਇਹ ਕਿ ਤੁਸੀਂ ਕਿਹਾ ਦੇਸ਼ ਆਜ਼ਾਦ ਹੋਇਆ, ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਆਜ਼ਾਦੀ ਮਿਲੀ ਆ? ਮੈਂ ਤੇ ਨਹੀਂ ਕਹੂੰਗੀ, ਮੈਂ ਕਹੂੰਗੀ ਅਸੀਂ ਗੁਲਾਮ ਆ।
0: ਜਾਂਦੇ ਹੋ ਇੰਡੀਆ ਘੁੰਮਣ ਫਿਰਨ?
2: ਨਾ ਜੀ।
0: ਤੁਸੀਂ ਗਏ ਸੀ, ਤੁਸੀਂ ਜਾਂਦੇ ਹੋ, ਤੁਸੀਂ ਆਪ ਮੇਰੇ ਕੋ ਮੰਨੇ ਆ, ਤੁਸੀਂ ਏਅਰ ਦੇ ਉੱਤੇ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਕੇ ਆਏ ਸੀਗੇ,
2: ਪਿਛਲੇ ਟਾਈਮ ਗਏ ਆ?
0: ਗਏ ਹੋ ਨਾ ਫਿਰ?
2: ਲੇਕਿਨ ਮੇਰੀ ਗੱਲ ਸੁਣੋ ਨਾ,
0: ਤੁਸੀਂ ਤੁਹਾਡੇ ਮਨ ਦੇ ਵਿੱਚ ਹੋ ਸਕਦਾ ਕਿ ਨਹੀਂ ਆਜ਼ਾਦ ਭੱਜਣਾ ਵਾਸਤੇ ਆਜ਼ਾਦ ਆ, ਉਹਨਾਂ ਵਾਸਤੇ ਆਜ਼ਾਦ ਆ ਤੁਹਾਡੇ ਦੇਸ਼ ਦੇ? ਕਿਹੜਾ ਕਿਹੜਾ ਦੇਸ਼ ਦਾ ਨੇਤਾ, ਜਿਹੜਾ ਕਿਹੜਾ ਸਿੱਖ ਵਾ ਜਿਹੜਾ ਚੁਣੇ ਜਾਣ ਤੋਂ ਬਾਅਦ,
2: ਬਿਲਕੁਲ ਆਜ਼ਾਦ ਨਹੀਂ,
0: ਕਿਹੜਾ ਚੁਣੇ ਜਾਣ ਤੋਂ ਬਾਅਦ? ਸਰਦਾਰ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੇ ਨਾਂ ਤੇ ਮੈਂਬਰ ਪਾਰਲੀਮੈਂਟ ਚ ਬਣਿਆ ਤੇ ਉਸੇ ਸੰਵਿਧਾਨ ਦੀ ਸਹੁੰ ਚੁੱਕਦਾ। ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲੋ, ਆਪਣੇ ਉਹ ਬਣਿਆ ਮੈਂਬਰ ਪਾਰਲੀਮੈਂਟ ਸੰਵਿਧਾਨ ਦੀ ਸਹੁੰ, ਉਹਨੇ ਉਸੇ ਸੰਵਿਧਾਨ ਦੇ ਤਹਿਤ ਚੁੱਕੀ ਹੈ।
3: ਅਸੀਂ ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਮੰਨਣਾ ਵੱਖਰੀ ਗੱਲ ਹੈ, ਤੁਹਾਡਾ ਮੰਨਣਾ ਉਹ ਮਾਇਨੇ ਜ਼ਿਆਦਾ ਰੱਖਦਾ। ਕਿਉਂ ਪੱਟੀ ਸਾਹਿਬ?
1: ਜੀ
0: 9058813130, ਮੈਨੂੰ ਦੱਸੋ ਭਾਰਤ ਦੇ ਵਿਚ ਕਿਹੜਾ ਸਾਡਾ ਸਿੱਖ ਹੈ ਜਦੋਂ ਉਹ ਚੋਣ ਜਿੱਤ ਜਾਂਦਾ ਤੇ ਉਸ ਸੰਵਿਧਾਨ ਦੇ ਮੁਤਾਬਕ ਸਹੁੰ ਨਹੀਂ ਚੁੱਕਦਾ? ਚੁੱਕਦਾ ਕਿ ਨਹੀਂ ਚੁੱਕਦਾ?
1: ਦੇਖੋ ਜੀ, ਉਹ ਤਾਂ ਸਹੁੰ ਤੋਂ ਪਹਿਲਾਂ ਜਦੋਂ ਤੁਸੀਂ ਫਾਰਮ ਭਰਨਾ, ਉਹ ਚ ਵੀ ਲਿਖਣਾ ਪੈਣਾ ਵੀ ਮੈਂ ਸੰਵਿਧਾਨ ਦੇ ਪ੍ਰਤੀ ਪੂਰੀ ਨਿਸ਼ਠਾ ਨਾਲ ਜਿਹੜਾ ਵਫ਼ਾਦਾਰ।
0: ਜੀ ਜੀ ਜੀ ਜੀ ਜੀ ਜੀ,
1: ਫਾਰਮ ਲਿਖਣਾ ਪੈਂਦਾ, ਬਾਕੀ ਗੱਲ ਤੇ ਦੂਰ ਦੀ ਗੱਲ।
0: ਜੀ ਜੀ ਜੀ,
1: ਲੇਕਿਨ ਸਾਨੂੰ ਸਿਰਫ ਇੱਕੋ ਹੀ ਰੰਜ ਆ ਵੀ ਜਿਹੜੇ ਸਾਡੇ ਨਾਲ ਇਹਨਾਂ ਨੇ ਸਮਝੌਤੇ ਕੀਤੇ, ਜਿਹੜੇ ਵਾਅਦੇ ਕੀਤੇ, ਉਹ ਪੂਰੇ ਨਹੀਂ ਕੀਤੇ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਨੋਟਿਸ ਨਹੀਂ ਪੜਨਾ ਚਾਹੀਦਾ, ਓਦਾਂ ਵੀ ਪੜ ਸਕਦੇ, ਕਹਿ ਸਕਦੇ ਸੀ ਮੈਂ ਜਵਾਬ ਦੇਣਾ। ਉਹਨਾਂ ਦੇ ਭਾਈਏ ਜਿਹੜੇ ਜਸਟਰ ਰਣਜੀਤ ਸਿੰਘ ਆ, ਉਹ ਸਮਝਦੇ ਇਸ ਗੱਲ ਨੂੰ, ਉਹਨਾਂ ਨੋਟਿਸ ਪੜਿਆ ਨੀ। ਉਹਨਾਂ ਓਦਾਂ ਕਿਹਾ ਸੀ ਕਿ ਮੈਂ ਨੋਟਿਸ ਦਾ ਜਵਾਬ ਦੇਣਾ, ਮੈਂ ਅਦਾਲਤ ਚ ਆਊਂਗਾ, ਮੇਰੇ ਖਿਲਾਫ ਅਦਾਲਤ ਕੇਸ ਕਰ, ਮੈਂ ਅਦਾਲਤ ਜਵਾਬ ਦੇਊਂਗਾ। ਖਹਿਰਾ ਸਾਹਿਬ ਜਿਹੜੇ ਉਹ ਥੋੜੇ ਜੇ ਓਵਰ ਥੋੜੇ ਜ਼ਿਆਦਾ ਹੋ ਜਾਂਦੇ, ਜਿਹਦੇ ਕਰਕੇ ਘਾਟਾ ਵੀ ਹੋਣਾ ਪੈਂਦਾ ਕਈ ਵਾਰੀ ਉਹਨਾਂ ਨੂੰ। ਬਿਕਰਮ ਸਿੰਘ ਮਜੀਠੀਆ ਤੇ ਖਹਿਰੇ ਨੂੰ ਬਕਾਇਦਾ ਤੌਰ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਨੋਟਿਸ ਭੇਜਣ ਨੇ ਵੀ 24 ਘੰਟੇ ਤੁਸੀਂ ਆਪਣਾ ਇਹਦਾ ਜਵਾਬ ਦਿਓ, ਤੁਸੀਂ ਮੈਨੂੰ ਬਦਨਾਮ ਕਿਉਂ ਕਰ ਰਹੇ? ਵੇਖੋ ਚਾਵਲਾ ਸਾਹਿਬ ਸਿੱਧੇ ਰੂਪ ਦੇ ਵਿੱਚ ਅਜੇ ਤੱਕ ਡਾਕਟਰ ਗੁਰਪ੍ਰੀਤ ਦਾ ਨਾਂ ਕਿਤੇ ਵੀ ਨਹੀਂ ਆਇਆ। ਜੇ ਉਹਨਾਂ ਦਾ ਸੜਕ ਸਾਧੂ ਨੂੰ ਉਹਨਾਂ ਨੂੰ ਕਿਤੇ ਕਿਸੇ ਤਰੀਕੇ ਨਾਲ ਕੋਈ ਗਾਹ ਪਛਾਹ ਕਰ ਗਿਆ ਤੇ ਉਹਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ? ਹਾਂ, ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ। ਤੇ ਮੈਂ ਅੱਜ ਵੀ ਕਹਿੰਦਾ ਵੀ ਮੁੱਖ ਮੰਤਰੀ ਨੂੰ ਇੱਕ ਟੀਮ ਬਣਾ ਕੇ ਇਹਦੀ ਜਾਂਚ ਕਰਾ ਲੈਣੀ ਚਾਹੀਦੀ। ਜਿਹੜਾ ਦੋਸ਼ੀ ਤੇ ਕਾਰਵਾਈ ਕਰਦੇ ਹੋ, ਜਿਹੜਾ ਨਿਰਦੋਸ਼ ਛੱਡ ਦਿਓ, ਕਹਿ ਦਿਓ ਵਿਜੀਲੈਂਸ ਨੂੰ, ਬਾਕੀ ਕੰਮ ਕਹਿੰਦੇ ਵੀ ਕਹਿ ਦਿਓ ਤੁਸੀਂ। ਪਰ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਗੁਰੀ ਚਾਲ ਸੀਗਾ ਉਹਨੂੰ ਤੁਸੀਂ ਵਿਦੇਸ਼ ਕਿਵੇਂ ਭੇਜਿਆ? 2 ਕੇਸ ਉਹਦੇ ਕਿਵੇਂ ਖਾਰਜ ਹੋ ਗਏ? 2 ਬਲਾਤਕਾਰ ਦੇ ਕੇਸ ਸੀ ਉਹਦੇ, ਜੇਲ੍ਹ ਚ ਕਿਵੇਂ ਮਾਰਿਆ ਗਿਆ? ਉਹਦੀ ਮੈਂ ਇੱਕ ਵੀਡੀਓ ਵੇਖਣ ਡਿਆ ਸੀ, ਅੱਗੇ ਵੀ ਗੱਡੀਆਂ ਚੱਲਦੀਆਂ, ਪਿੱਛੇ ਵੀ ਜਿੰਨਾ ਲੈਂਡ ਕਰੂਜ਼ ਜਾ ਰਹੇ ਨੇ, ਮਹਿੰਗੀਆਂ ਗੱਡੀਆਂ ਜਾ ਰਹੇ ਨੇ, ਚਿੱਟੇ ਕੁੱਟੇ ਜਿਵੇਂ ਪਾਏ ਆ, ਵਾਲ ਕੱਟੇ ਆ, ਐਂਜਲਾ ਸਿਰ ਤੇ ਟੋਪੀਆਂ ਪਾਈ, ਟੋਪੀ ਨੀ ਹੈਗੀਆਂ, ਵਾਲ ਇਦਾਂ ਕਟਾਏ। ਇਸ ਕਰਕੇ ਜਿਹੜਾ ਵਾ ਇਹਦੀ ਜਾਂਚ ਕਰੀ ਜਾਣੀ ਚਾਹੀਦੀ ਆ। ਨੋਟਸਾਂ ਨਾਟਸਾਂ ਚ ਕੁਛ ਨੀ ਰੱਖਿਆ, ਨਾ ਇਹਨਾਂ ਕਿਸੇ ਜਵਾਬ ਦੇਣਾ ਤੇ ਨਾ ਡਾਕਟਰ ਗੁਰਪ੍ਰੀਤ ਕੇਸ ਕਰਨਾ ਕੋਈ। ਇਸ ਕਰਕੇ ਚਾਹੀਦਾ ਜੀ ਜਾਂਚ ਕਰਾਓ, ਜਾਂਚ ਕਰਾ ਕੇ ਪਤਾ ਲੱਗੇ ਵੀ ਦੋਸ਼ੀ ਕੌਣ। ਕਿਤੇ ਕਿਤੇ ਜੇ ਅੱਗ ਬਲੀ ਤੇ ਧੂੰਆਂ ਫਿਰ ਹੀ ਨਿਕਲਿਆ ਨਾ, ਐਵੇਂ ਤੇ ਕੋਈ ਗੱਲ ਬਣੀ ਨੀ। ਤੇ ਭਗਵੰਤ ਮਾਨ ਨੂੰ ਜੀ ਸਕਦੇ ਨੇ, ਉਹਦੇ ਜਵਾਬ ਹੀ ਕੋਈ ਦਿੰਦੇ, ਚੁੱਪ ਹੀ ਰਹਿੰਦੇ ਅੱਜ ਕੱਲ, ਜਿਹਨਾਂ ਦੇ ਮੂੰਹ ਚ ਕਦੇ ਜਵਾਬ ਹੀ ਪੈਂਦੀ ਆ ਤੇ ਚੁੱਪ ਦੇ ਹੋ, ਬੋਲਦੇ ਨੀ ਹੋ।
0: ਬਿਲਕੁਲ, ਹੁਣ ਬੋਲੇ ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤੇ, ਹੁਣ ਬੋਲਣ ਕੀ ਮਤਲਬ, ਹਾਂਜੀ ਕੀ ਬੋਲਣ, ਬੜਾ ਵੱਡਾ ਫਿਕਰਾ। ਅੱਛਾ, ਕੱਲ ਇੱਕ ਆਰਟੀਕਲ ਸੁਣਾਇਆ ਸੀ ਮੈਂ ਬੀਤੀ ਰਾਤ, ਨਵਾਂ ਜਮਾਨਾ ਨੇ ਬੜਾ ਖੁੱਲ੍ਹ ਕੇ ਲਿਖਿਆ ਕਿ ਇੱਕ ਸਵਤੰਤਰ ਭਾਰਤਵਾਜ ਦਾ ਨਾਮ ਦਾ ਨੌਜਵਾਨ ਹੈ, ਉਹ ਕਹਿੰਦਾ ਮੈਂ ਸਨਾਤਨ ਦੀ ਸੇਵਾ ਕਰ ਰਿਹਾ। ਸਨਾਤਨ ਦੀ ਸੇਵਾ ਤੇ CJP ਜਿਹੜਾ ਕਾਂਗਰਸ ਜਨਤਾ ਪਾਰਟੀ, ਹੋ ਸਕਦਾ ਕਿ ਉਹਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਸਨਾਤਨ ਦੇ ਵਿੱਚ ਹੀ ਪੈਦਾ ਹੋਏ ਜਿਹੜੇ ਨੌਜਵਾਨ ਨੇ, ਉਹ ਆਪਣੇ ਹੱਕਾਂ ਵਾਸਤੇ ਜਦੋਂ ਪੇਪਰ ਲੀਕ ਹੋਇਆ ਤੇ ਉਹਨਾਂ ਨੂੰ ਕਾਂਗਰਸ ਕਿਹਾ ਗਿਆ ਤੇ ਉਹਨਾਂ ਨੇ ਪਾਰਲੀਮੈਂਟ ਥਾਣੇ ਵੱਲ ਜਿਹੜਾ ਮਾਰਚ ਕੀਤਾ ਸੀ ਉਹਦੇ ਵਿੱਚ ਵੀ ਸਨਾਤਨ ਦੇ ਵਿੱਚ ਪੈਦਾ ਹੋਏ ਬੱਚੇ ਬੱਚੀਆਂ ਹੋ ਸਕਦੇ ਨੇ, ਹੋਣਗੇ ਵੀ ਡੈਫੀਨੇਟਲੀ 100%। ਹਾਂਜੀ, ਸਵਤੰਤਰ ਭਾਰਤਵਾਜ ਕਹਿੰਦਾ ਕਿ ਮੈਂ ਸਨਾਤਨ ਦੀ ਸੇਵਾ ਕਰਦਾ ਔਰ ਉਹਨੇ ਇਕ ਲੜਕੀ ਦੇ ਬਾਪ ਨੂੰ ਜਿਸ ਤਰੀਕੇ ਦੇ ਨਾਲ ਉਹਦਾ ਸਿਰ ਫੋੜਿਆ ਪਾੜਿਆ ਉਹ ਸਾਰਾ ਕੁਝ ਬਿਆਨ ਕਰਦਾ, ਹੱਸ ਹੱਸ ਕੇ ਦੱਸਦਾ, ਕੋ ਹੋਸਟ ਵੀ ਜਿਹੜੀ ਉਹ ਬ੍ਰੌਡਕਾਸਟ ਆ ਹੱਸ ਹੱਸ ਕੇ ਗੱਲਾਂ ਕਰ ਰਹੇ ਨੇ। ਇਕ ਬੰਦੇ ਦਾ ਮਰਨ ਹੋ ਸਕਦਾ ਸੀ, ਧਾਰਾ 307 ਵੀ ਆਪ ਕਹਿੰਦਾ ਕਿ ਧਾਰਾ 307 ਲੱਗ ਸਕਦੀ ਸੀ, ਮੇਰੇ ਤੇ ਕਿਸੇ ਨੇ ਉਂਗਲ ਨਹੀਂ ਚੁੱਕੀ, ਮੈਂ ਦੰਦ ਦਨਾਉਂਦਾ ਫਿਰਦਾ ਰਿਹਾ, ਮੇਰੇ ਤੇ ਵੱਡਿਆਂ ਦਾ ਹੱਥ ਹੈ। ਈਵਨ ਦੋ ਆਪਣੀ ਅਖਬਾਰ ਦੇ ਵਿਚ ਨੌਜਵਾਨ ਰਾਤੀ ਮੈਂ ਆਰਟੀਕਲ ਸੁਣਾਇਆ ਕਿ ਉਹ ਕਹਿੰਦਾ ਕਿ ਨਰਿੰਦਰ ਮੋਦੀ ਮੇਰਾ ਭਰਾ, ਮੇਰਾ ਕੀ ਵਿਗਾੜ ਲੂ ਕੋਈ, ਦੱਸੋ ਕਿਸ ਨੇਤਾ ਦਾ ਤੁਸੀਂ ਜ਼ਿਕਰ ਕਰਦੇ ਹੋ। ਇਹਦਾ ਮਤਲਬ ਇਹ ਹੈ ਕਿ ਸ਼ਰੇਆਮ ਸਨਾਤਨ ਦੇ ਨਾਂ ਹੇਠ ਤੁਸੀਂ ਕੁਛ ਵੀ ਕਰ ਲਓ, ਉਥੇ ਤੁਹਾਨੂੰ ਖੁੱਲੀ ਛੁੱਟੀ ਹੈ। ਆਖਰ ਇੱਥੇ ਜਿਹੜਾ ਕਹਿੰਦੇ ਕਿ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇੱਥੇ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ ਨੇ, ਇਹਦੇ ਬਾਰੇ ਹੈ ਕੋਈ ਇਨਫੋਰਮੇਸ਼ਨ?
1: ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਜੀ, ਕਾਂਗਰਸ ਜਨਤਾ ਪਾਰਟੀ ਅੱਜ ਪਾਰਲੀਮੈਂਟ ਜਿਹੜਾ ਸਟਰੀਟ ਆ ਉਹ ਥਾਣੇ ਦੇ ਬਾਹਰ ਜਾ ਕੇ ਧਰਨਾ ਲਾ ਕੇ ਬੈਠੇ
0: ਜੀ।
1: ਨੀਸ਼ੂ ਆਜ਼ਾਦ ਕੁੜੀ ਆ
0: ਜੀ,
1: ਜਿਹੜੀ ਉਸ ਧਰਨੇ ਦੇ ਵਿਚ ਆਈ ਸੀ ਤੇ 23 ਤਰੀਕ ਨੂੰ ਇਹ ਘਟਨਾ ਵਾਪਰੀ ਸੀ। ਇਸ ਵਿਅਕਤੀ ਨੇ ਬੂਟ ਜਿਹੜੇ ਪਾਏ ਸੀ ਉਹ ਪੁਲਿਸ ਵਾਲਿਆਂ ਦੇ ਪਾਏ ਸੀ, ਵੇਖਣ ਨੂੰ ਨੀਮ ਪੁਲਿਸ ਅਫਸਰ ਲੱਗਦਾ ਸੀ। ਉਹਨੇ ਸੰਜੇ ਕੁਮਾਰ ਆਜ਼ਾਦ ਜਿਹੜਾ ਨੀਸ਼ੂ ਆਜ਼ਾਦ ਦਾ ਫਾਦਰ ਆ ਉਹਦੇ ਸਿਰ ਪਾੜਿਆ ਸੀ। ਉਹਦਾ ਸਿਰ ਪਾੜਨ ਤੋਂ ਬਾਅਦ ਚਲੋ ਮੁਕੱਦਮਾ ਦਰਜ ਹੋ ਗਿਆ, ਇਹਦੇ ਖਿਲਾਫ਼ ਮੁਕੱਦਮਾ 307 ਦਾ ਮੁਕੱਦਮਾ ਦਰਜ ਨਹੀਂ ਕੀਤਾ ਗਿਆ, ਸਧਾਰਨ ਮੁਕੱਦਮਾ 323 ਦਾ ਦਰਜ ਕਰ ਲਿਆ। ਚਲੋ ਅਗਲੇ ਦਿਨ ਘਰ ਨੂੰ ਆ ਗਿਆ। ਉਹ ਲਾਈਵ ਹੋ ਕੇ ਇੰਨੀ ਗੱਲ ਕਹਿੰਦਾ ਵਾ, ਪੋਡਕਾਸਟ ਕਹਿੰਦਾ ਮੇਰਾ ਕੀ ਵਿਗਾੜਿਆ ਕਿਸੇ ਨੇ, ਮੈਂ ਸਿਰ ਪਾੜਿਆ ਸ਼ਰਿਆਮ ਪਾੜਿਆ। ਉਸ ਚੀਜ਼ ਨੂੰ ਲੈ ਕੇ ਅੱਜ ਕਾਂਗਰਸ ਜਨਤਾ ਪਾਰਟੀ ਨੇ ਬਕਾਇਦਾ ਤੌਰ ਤੇ ਥਾਣੇ ਦਾ ਘਿਰਾਓ ਕੀਤਾ, ਉੱਥੇ ਵਕੀਲ ਵੀ ਆ ਗਏ, ਐਪਲੀਕੇਸ਼ਨ ਦਿੱਤੀ। ਪਹਿਲਾਂ ਅਰਜ਼ੀ ਲੈਣ ਲਈ ਤਿਆਰ ਨਹੀਂ ਸੀ ਹੈਗੀ, ਜਦੋਂ ਦਬਾਅ ਪਿਆ ਫਿਰ ਅਰਜ਼ੀ ਲੈ ਕੇ ਉਹਦੀ ਜਿਹੜੀ ਸੀ ਉਹ ਰੱਖ ਲਈ। ਉਸ ਤੋਂ ਬਾਅਦ ਮੇਰੀ ਜਾਣਕਾਰੀ ਨਹੀਂ ਵੀ ਪਰਚਾ ਦਰਜ ਕੀਤਾ ਕਿ ਉਹਨੇ ਨੂੰ ਗ੍ਰਿਫ਼ਤਾਰ ਕਰੋ, ਜਿਹੜਾ ਸਵਤੰਤਰ ਭਾਰਤਵਾਜ ਨੂੰ ਗ੍ਰਿਫ਼ਤਾਰ ਕਰੋ। ਇਹ ਇਹ ਦੇਸ਼ ਧਰੋਹੀ ਵਿਅਕਤੀ ਆ। ਹੁਣ ਅਗਲੀ ਗੱਲ ਕੀ ਆ, ਉਹਦੇ ਵਿੱਚ 307 ਨਹੀਂ ਲੱਗਣੀ, ਉਹਦੇ ਵਿੱਚ SC ST ਐਕਟ ਲੱਗ ਜਾਣਾ। ਇਹ ਸੰਜੇ ਕੁਮਾਰ ਜਿਹੜੇ SC ਪਰਿਵਾਰ ਨਾਲ ਸੰਬੰਧ ਰੱਖਦੇ।
0: ਅੱਛਾ, ਇੱਕ ਹੋਰ ਨਾਲ ਜੋੜ ਦਵਾਂ, ਉਹਦੀ ਰੀਸੈਂਟਲੀ ਇੱਕ ਹੋਰ ਵੀਡੀਓ ਆ ਗਈ ਆ ਇਸੇ ਦੀ। ਉਹ ਕਹਿੰਦਾ ਕਿ ਮੈਂ ਤਾਂ ਕੜੇ ਨਾਲ ਸਿਰ ਪਾੜਿਆ ਸੀ, ਕੜਾ ਦਿਖਾਉਂਦਾ ਮੋਟਾ ਸਰਬਲੋਹ ਦਾ ਪਾਇਆ ਉਹਨੇ। ਹੁਣ ਕਹਿੰਦਾ ਕਿ ਇਹ ਕੜਾ ਤੇ ਉਹਨੂੰ ਕਰਤਾ ਸਾਈਡ ਤੇ, ਉਹ ਕਿਹੜਾ ਮਸਲਾ? ਉਹ ਮਸਲਾ ਇਹ ਹੈ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜਿਹੜਾ ਬਿਆਨ ਦਿੱਤਾ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਮਾਗੀ ਨਕਸਲੀ ਬਾਰੇ, ਉਹ ਕਹਿੰਦਾ ਹੁਣ ਇਨ੍ਹਾਂ ਨੂੰ ਸਿੱਧਿਆਂ ਕਰਨ ਵਾਸਤੇ ਸਾਨੂੰ ਕੁਝ ਹੋਰ ਵੀ ਚੀਜ਼ਾਂ ਮਿਲ ਸਕਦੀਆਂ ਨੇ, ਕਿਸੇ ਹੋਰ ਤਰ੍ਹਾਂ ਦੇ ਪ੍ਰਬੰਧ ਵੀ ਹੋ ਸਕਦੇ, ਕੱਟੇ ਦਾ ਵੀ ਪ੍ਰਬੰਧ ਹੋ ਸਕਦਾ, ਕੱਟਾ ਦੇਸੀ ਪਿਸਤੌਲ ਨੂੰ ਕਿਹਾ ਜਾਂਦਾ ਬੇਸਿਕਲੀ, ਉਹਦਾ ਪ੍ਰਬੰਧ ਵੀ ਹੋ ਸਕਦਾ। ਕਹਿੰਦਾ ਸਾਨੂੰ ਕੋਈ ਰੋਹ ਨਹੀਂ, ਸਨਾਤਨ ਦੀ ਸੇਵਾ ਕਰ ਰਹੇ ਹਾਂ ਤੇ ਵੇਖੀ ਜਾਊਗੀ ਕੀ ਹੁੰਦਾ। ਇਹਦਾ ਮਤਲਬ ਸੱਦਾ ਸ਼ਰੇਆਮ ਉਹ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਲਈ ਸਨਾਤਨ ਦਾ ਬਾਣਾ ਪਾ ਕੇ ਤੇ ਵੰਗਾਰ ਰਿਹਾ। ਹਾਂਜੀ,
1: ਬਿਲਕੁਲ ਵੰਗਾਰ ਰਿਹਾ
0: ਜੀ,
1: ਬਿਲਕੁਲ ਵੰਗਾਰ।
0: ਚਲੋ ਇੱਕ ਕਾਲ ਲੈ ਲਈਏ ਜੀ। ਵੈਲਕਮ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
4: ਹਾਂਜੀ, ਮੈਂ ਤਾਂ ਇਹੀ ਕਹਿੰਦੀ ਸੀ ਵੀ ਇਹਨਾਂ ਨੂੰ ਭਗਵੰਤ ਸਿੰਘ ਮਾਨ ਨੂੰ ਜਦੋਂ ਕਹਿੰਦਾ ਮੈਂ ਉੱਥੇ ਸਕੂਲ ਚ ਕਾਲਜ ਚ ਗਿਆ ਤਾਂ ਕਹਿੰਦਾ ਮੈਨੂੰ ਪੀਲੇ ਸੂਟ ਵਾਲੀ ਰੇਡੀ ਦਿੰਦੀ ਸੀ, ਕਹਿੰਦਾ ਕਿ ਵੀ ਉਹਦੇ ਉਦਣ ਪੀਲਾ ਸੂਟ ਪਾਇਆ ਸੀ। ਤੇ ਇਹ ਤੁਸੀਂ ਦੇਖੋ ਵੀ ਉਹ ਲੇਡੀਜ਼ ਤਾਂ ਇਹਨੂੰ ਦਿਸ ਜਾਂਦੀਆਂ ਨੇ, ਠੀਕ ਆ, ਇਹਨੂੰ ਆਪਦੇ ਘਰੇ ਲੇਡੀਜ਼ ਨੀ ਦਿਸਦੀਆਂ ਵੀ ਜਿਹੜੀਆਂ ਸਾਡਾ ਸਟੈਂਡਰਡ ਪਹਿਲਾਂ ਇੰਨਾ ਸੀ ਵੀ ਇੱਕਦਮ ਸੋਲੀਟਰ ਡਾਇਮੰਡ ਪਾਈ ਫਿਰਦੀਆਂ ਨੇ, ਮੇਰੀ ਮਾਂ ਭੈਣ ਵੀ ਤੇ ਮੇਰੀ ਵਾਈਫ ਵੀ, ਘਰ ਦੀਆਂ ਲੇਡੀਜ਼ ਕੰਨੀ ਇਹਦੀ ਨਿਗਾਹ ਨੀ ਜਾਂਦੀ, ਬਗਾਨੀਆਂ ਲੇਡੀਜ਼ ਕੰਨੀ ਜਾਂਦੀ ਵੀ ਇਹ ਸਟੈਂਡਰਡ ਦਾ ਇੰਨਾ ਕਿੱਥੋਂ ਅਪਗ੍ਰੇਡ ਹੋਇਆ, ਕਿੱਥੋਂ ਇੱਕਦਮ ਆ ਗਿਆ। ਕੱਲ ਇਹਦੀ ਭੈਣ ਦੇ ਸਹੁਰੇ ਦੀ ਭੋਗ ਸੀਗਾ, ਤੁਸੀਂ ਦੇਖੋ ਇੱਕ ਆਰਡਨਰੀ ਬੰਦਾ ਇੰਨਾ ਅਰੇਂਜ ਕਰ ਸਕਦਾ? ਤੇ ਇਹ ਕਰਪਸ਼ਨ ਤਾਂ ਕਿਤੇ ਹੈਗੀ ਆ ਜੀ, ਇਹ ਤਾਂ ਮੂੰਹੋਂ ਬੋਲਦੀ ਆ ਕਰਪਸ਼ਨ ਤਾਂ। ਇੰਨਾ ਸਟੈਂਡਰਡ ਮੈਨੂੰ ਦੱਸੋ ਵੀਰ ਜੀ ਵੀ ਤੁਸੀਂ ਜਾਂ ਅਸੀਂ ਇੰਨਾ ਇੱਕਦਮ ਚੱਕ ਸਕਦੇ ਹਾਂ
0: ਜੀ?
4: ਤੁਸੀਂ ਇਹ ਤਾਂ ਦਿਸ ਹੀ ਜਾਂਦਾ ਜੀ ਸਾਰਾ, ਹੁਣ ਇਹ ਮੂੰਹੋਂ ਬੋਲਦੀ ਤਸਵੀਰ ਆ। ਤੇ ਆਪਾਂ ਕਹਿੰਦੇ ਆ ਵੀ ਭਗਵੰਤ ਮਾਨ ਵੀ ਬਹੁਤ ਇਮਾਨਦਾਰ ਆ, ਫਿਰ ਇਹ ਇਮਾਨਦਾਰੀ ਤੇ ਆ ਜਿਹੜੀ ਘਰੇ ਨੂੰ ਜਿਹੜਾ ਸਾਰਾ ਕੁਛ ਦਿਸਦਾ ਗਾ ਉਹਦੇ ਬਾਰੇ ਅੱਖਾਂ ਵੀ ਚ ਲੈਂਦਾ ਜੀ ਇਹ
0: ਜੀ। ਮਿਹਰਬਾਨੀ ਭੈਣ ਜੀ, ਥੈਂਕ ਯੂ। ਹਾਂਜੀ ਪਟੀ ਸਾਹਿਬ,
1: ਚਵਲਾ ਸਾਹਿਬ ਜਦੋਂ ਤਾਕਤ ਕੋਲ ਹੁੰਦੀ ਹੈ ਨਾ ਉਦੋਂ ਫ੍ਰੀ ਸੇਵਲੇ ਬੜੇ ਆ ਜਾਂਦੇ,
0: ਠੀਕ।
1: ਉਹਨਾਂ ਨੂੰ ਲੋੜ ਪੈਣੀ ਹੁੰਦੀ
0: ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੱਤਰਕਾਰ ਦੇ ਥੱਪੜ ਮਾਰੇ ਸੀ, ਕੈਮਰਾ ਤੋੜਿਆ ਸੀ, ਹਨਾ। ਜਦੋਂ ਪੱਤਰਕਾਰ ਕੋਈ ਸਵਾਲ ਕਰਦਾ ਤਾਂ ਜਿਹੜੇ ਲੀਡਰ ਨੇ, ਬਹੁਤ ਸਹਿਣਸ਼ੀਲਤਾ ਵਾਲੇ ਲੀਡਰ ਵੀ ਆਏ ਨੇ, ਅਸੀਂ ਕਈਆਂ ਨੂੰ ਸਵਾਲ ਪੁੱਛੇ ਨੇ, ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਨੇ। ਮੈਂ ਟੌੜਾ ਸਾਹਿਬ ਦੀ ਤੁਸੀਂ ਫੋਟੋ ਭੇਜੀ ਮੈਨੂੰ, ਟੌੜਾ ਸਾਹਿਬ ਨੂੰ ਸਵਾਲ ਬੜੇ ਤਿੱਖੇ ਪੁੱਛੇ ਸੀ ਜਦੋਂ ਮੇਰੇ ਕੋਲ ਆਏ ਨੇ, ਮੇਰੇ ਕੋਲ ਇੰਟਰਵਿਊ ਪਈ ਹੈ ਕੈਸਟ ਦੇ ਵਿਚ, ਤੇ ਮੈਂ ਉਨ੍ਹਾਂ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿਚ, ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਤੇ ਜਿੱਥੇ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਤੇ ਉਹਦੀਆਂ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਕੁਝ ਜਿਹੜੇ ਸਨ ਉਹ ਮਿਟਾਏ ਜਾ ਰਹੇ ਸਨ, ਤਾਂ ਈਵਨ ਦੋ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਦੋ ਵੱਡੇ ਨਿਸ਼ਾਨ ਸਾਹਿਬ ਨੇ ਉਨ੍ਹਾਂ ਦੇ ਵਿਚ ਵੀ ਲੱਗੀਆਂ ਹੋਈਆਂ ਗੋਲੀਆਂ ਸਨ। ਤੇ ਮੈਂ ਕਿਹਾ ਜੀ ਇਨ੍ਹਾਂ ਨੂੰ ਤਾਂ

0: ਵੀਰ ਮੈਨੂੰ ਭੁਪਿੰਦਰ ਸਿੰਘ ਚੀਮਾ ਨੇ, ਅੱਜ ਕਨੇਡਾ ਰਹਿੰਦੇ, USA ਰਹਿੰਦੇ ਨੇ, ਉਹਨਾਂ ਭੇਜੀ।
1: ਬਹੁਤ ਪੁਰਾਣੀ ਆ ਜੀ, ਚੀਮਾ ਸਾਹਿਬ ਹੀ ਲੈ ਕੇ ਆਏ
0: ਉਹਨਾਂ ਨੇ ਇੱਕ ਕਾਪੀ ਦੱਸੀ ਵੀ ਜੇ ਤੁਹਾਡੀ ਭੇਜੀ ਤੇ ਤੁਹਾਡੀ ਵੀ ਤੁਹਾਨੂੰ ਭੇਜਤੀ।
1: ਮਿਹਰਬਾਨੀ, ਥੈਂਕ ਯੂ ਜੀ।
0: ਰੇਖਾ ਗੁਪਤਾ ਜਿਹੜੀ ਆ ਉਹ ਇੱਕ ਪ੍ਰਾਈਵੇਟ ਹਾਸਪਿਟਲ ਦਾ ਉਦਘਾਟਨ ਕਰ ਜਾਂਦੀ ਆ ਤੇ ਉੱਥੇ ਇੱਕ ਸ਼ਹੀਦ ਤੇ ਇੱਕ ਨਫੀਸਾ ਦੋ ਕੁੜੀਆਂ ਨੇ ਪੱਤਰਕਾਰ 4 PM TV ਚੈਨਲ ਦੀਆਂ। ਸ਼ਹੀਦ ਨੂੰ ਸਵਾਲ ਪੁੱਛਦੀ ਹੈ, ਮੈਡਮ ਪਹਿਲੀ ਗੱਲ ਤੇ ਵੇਖੋ ਪ੍ਰਾਈਵੇਟ ਹਾਸਪਿਟਲ ਤੁਸੀਂ ਉਦਘਾਟਨ ਕਰਨਾ, ਲੇਕਿਨ ਪੰਜੋ ਸ਼ਹਿਰ ਦੀ ਹਾਲਤ ਤਾਂ ਬਹੁਤੀ ਵਧੀਆ ਨੀ, ਪਾਣੀ ਦੀ ਕਮੀ ਆ, ਸਫਾਈ ਪ੍ਰੋਪਰ ਨੀ ਹੈਗੀ, ਇਸ ਸਵਾਲ ਚ ਮਾੜਾ ਕੀ ਸੀ? ਕੁਝ ਵੀ ਮਾੜਾ ਨਹੀਂ ਸੀ। ਇਹਨਾਂ ਬੀਬੀਆਂ ਨੂੰ ਦੋਵਾਂ ਨੂੰ ਉੱਥੋਂ ਕੁੱਟਿਆ ਜਾਂਦਾ ਵਾ, ਥਾਣੇ ਲਿਆਂਦਾ ਜਾਂਦਾ ਵਾ। ਇੱਕ ਸੋਨਮ ਸਲੰਕੀ ਨਾਂ ਦੀ ਜਿਹੜੀ ਆ ਲੇਡੀ ਸਬ ਇੰਸਪੈਕਟਰ, ਉਹ ਇਹਨਾਂ ਦੀ ਕੁੱਟਮਾਰ ਕਰਦੀ, ਇਹ ਪਾਣੀ ਮੰਗਦੀ ਹੈ, ਪਾਣੀ ਵੀ ਨਹੀਂ ਦਿੰਦੇ ਇਹਨਾਂ ਨੂੰ। ਜਿਹੜੇ ਪੱਤਰਕਾਰ ਇਕੱਠੇ ਹੋ ਜਾਂਦੇ ਆ ਉਹ ਵੀ ਥਾਣੇ ਦਾ ਘਰਾਓ ਕਰਦੇ ਆ, ਥਾਣੇ ਦਾ ਘਰਾਓ ਕਰਨ ਤੋਂ ਬਾਅਦ ਬਾਅਦ ਛੱਡਿਆ ਜਾਂਦਾ ਤੇ ਫਿਰ ਰੋ ਰੋ ਕੇ ਆਪਣੇ ਹਾਲਾਤ ਦਾ ਸੀ ਸਾਡੇ ਵਾਪਰਿਆ ਕੀ ਉੱਥੇ। ਜਿਹੜੇ ਇਹਨਾਂ ਨੂੰ ਡੰਡੇ ਮਾਰੇ ਗਏ, ਡਾਂਗਾ ਮਾਰੀਆਂ ਗਏ, ਪੱਟੇ ਮਾਰੇ ਗਏ, ਉਹਦੀਆਂ ਲਾਸਾਂ ਵਿਖਾਉਂਦੀਆਂ ਵਿਆਹ ਵੇਖੋ। ਨਫੀਸਾ ਦੇ ਗੰਧ ਦੇ ਉੱਤੇ ਤੇ ਪੰਜਾ ਜਿਹਾ ਛਪਿਆ ਸੀਗਾ ਚਪੇੜ ਮਾਰੀ ਜਿਹੜੀ। ਫਿਰ ਤੁਸੀਂ ਵੇਖੋ ਜਦੋਂ ਉਹਨੂੰ ਇੱਕ ਫੋਨ ਆਉਂਦਾ ਇਹਦੇ ਪਰਿਵਾਰ ਦਾ ਤੇ ਮੁਹੰਮਦ ਖਾਨ ਦਾ ਲਿਖਿਆ ਦਾ ਉੱਤੇ, ਕਹਿੰਦੀ ਤੂੰ ਮੁਸਲਮਾਨ ਤੇਰੇ ਨਾਲ ਹੋਰ ਬੁਰੀ ਕਰਾਂ, ਕਹਿੰਦੀ ਫਿਰ ਕੁੱਟਿਆ ਜਾਂਦਾ
1: ਮੈਨੂੰ। ਬਿਲਕੁਲ ਹਾਂਜੀ,
0: ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਵੀ ਮੁਸਲਮਾਨ ਤੁਸੀਂ ਕਿਉਂ। ਹੁਣ ਪੱਤਰਕਾਰਾਂ ਨੇ ਜਿਹੜਾ ਰੌਲਾ ਪਾਇਆ, ਪੱਤਰਕਾਰਾਂ ਦੇ ਰੌਲਾ ਪਾਉਣ ਤੋਂ ਬਾਅਦ ਡਾਕਟਰ ਜਿਹੜਾ ਪਿਆ ਤੇ ਉਹਦਾ ਮੈਡੀਕਲ ਹੋਇਆ, ਏਮਸ ਦੇ ਵਿੱਚ ਮੈਡੀਕਲ ਹੁੰਦਾ। ਇਹ ਜਿਹੜੀ ਸੋਨਮ ਸਲੰਕੀ ਉੱਥੇ ਚਲੀ ਜਾਂਦੀ ਹੈ, ਜਾ ਕੇ ਡਾਕਟਰਾਂ ਨੂੰ ਜਿਹੜੀ ਉਹ ਦਬਾਉਣ ਦੀ ਕੋਸ਼ਿਸ਼ ਕਰਦੀ, ਡਾਕਟਰ ਕੋਲ ਬਹਿ ਜਾ, ਤੂੰ ਕਾਹਨੂੰ ਨਹੀਂ ਰੁਕਦੀ, ਉੱਥੇ ਪੱਤਰਕਾਰ ਪਹੁੰਚ ਜਾਂਦੇ। ਮਤਲਬ ਵੇਖੋ ਫਿਰ ਉਹਨੂੰ ਜਾਈਦੀ ਵੀ ਤੁਸੀਂ ਲਿਖ ਕੇ ਲੈਣਾ ਕੁਛ ਇਹਨਾਂ ਨੂੰ। ਉਹਨਾਂ ਦਾ ਮੈਡੀਕਲ ਹੋ ਗਿਆ, ਉਹਨਾਂ ਦੀ ਮੰਗ ਆ ਵੀ ਇਹਨੂੰ ਡਿਸਮਿਸ ਕੀਤਾ ਜਾਵੇ, ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ, SOC ਤੇ ਵੀ ਕੀਤਾ ਜਾਵੇ, ਵਿੱਚ ਵੀ ਤੇ ACP ACP ਆ ਨਾ ਕੋਈ ਇੰਨਾ ਹੁੰਦਾ ਹੀ ਹੁੰਦਾ। ਹੁਣ ਪੱਤਰਕਾਰ ਪਏ ਨੇ ਇਹਨਾਂ ਦੇ ਖਿਲਾਫ, ਸੋਮਵਾਰ ਨੂੰ 4 PM ਦੇ ਜਿਹੜੇ ਮਾਲਕ ਨੇ ਉਹ ਹਾਈਕੋਰਟ ਜਾ ਰਹੇ ਨੇ। ਉਹ ਕਹਿੰਦੇ ਸਾਡਾ ਬੜਾ ਨੁਕਸਾਨ ਹੋ ਗਿਆ, ਕੋਈ ਗੱਲ ਨੀ ਹੋਰ ਹੋ ਜੂ ਹੋ ਜੂ, ਅਸੀਂ ਇਨਸਾਫ਼ ਲੈ ਕੇ ਜਾਵਾਂਗੇ ਕੁੜੀਆਂ ਨੂੰ।
1: ਜੀ ਵਧੀਆ ਗੱਲ ਹੈ ਜੀ, ਜਦੋਂ ਕਿਤੇ ਪੱਤਰਕਾਰਾਂ ਦੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੈ, ਫਿਰ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਹੋਰ ਦੁਬਾਰਾ ਕੁੱਟਿਆ ਜਾਣਾ ਇਹ ਕਿੱਡੀ ਤਰਾਸਦੀ ਹੈ, ਬੜੀ ਅਫਸੋਸ ਵਾਲੀ ਗੱਲ ਹੈ। ਖੈਰ ਐਨੀਵੇ, ਇੱਕ ਕੁਐਸਚਨ ਉਹ ਤੋਂ ਬਾਅਦ ਵਾਈਂਡ ਅਪ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬੜਾ ਇੱਕ ਵੱਡਾ ਬਿਆਨ ਦਾ ਗਿਆ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਿਉਂਕਿ BJP ਦੇ ਵਿੱਚ ਨੇ, ਉਹਨਾਂ ਤੇ ਇੱਕ ਇਹ ਹਮਲਾ ਮੰਨਿਆ ਜਾਵੇ, ਰਾਜਨੀਤਿਕ ਹਮਲਾ ਮੰਨਿਆ ਜਾਵੇ, ਜਾਂ ਫਿਰ ਜਨਾਬ ਉੱਥੋਂ ਥੋੜਾ ਬਹੁਤਾ ਖੁਸ਼ ਨਹੀਂ ਹਨ। ਉਹਨਾਂ ਨੇ ਪੁੱਛਿਆ ਕਿ ਦਿਮਾਗੀ ਨਕਸਲ ਕੌਣ ਹੈ, ਕਿਉਂਕਿ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਨਾ ਇੱਥੇ।
0: ਜਿਹੜਾ ਬੰਦਾ ਧਰਤੀ ਤੇ ਬੈਠਾ ਜੀ ਉਹ ਡੇਗੂ, ਇਹਦਾ ਕੀ ਨੁਕਸਾਨ ਹੋਊ? ਜਿਹੜਾ ਉੱਪਰ ਟੀਚਰ ਬੈਠਾ ਉਹ ਡਿੱਗਾ ਤੇ ਉਹਦਾ ਨੁਕਸਾਨ ਹੁੰਦਾ।
1: ਹਾਂਜੀ,
0: ਹੁਣ ਕੈਪਟਨ ਸਿੰਘ ਧਰਤੀ ਤੇ ਬੈਠੇ ਨੇ, ਨਾ ਕੋਈ ਇਲੈਕਸ਼ਨ ਲੜਨੀ ਹੈ, ਨਾ ਗੱਲ ਕਰਨੀ, ਜੋ ਮਰਜ਼ੀ ਕਹੀ ਜਾਏ, ਨਾ ਕਿਸੇ ਨੂੰ ਜਵਾਬ ਦੇਣਾ। ਦੂਸਰੀ ਚੀਜ਼ ਇਸ ਵਾਸਤੇ ਉਹਨਾਂ ਨੂੰ ਆਸ ਸੀਗੀ ਵੀ ਮੈਨੂੰ ਕਿਤੇ ਕਿਤੇ ਗਵਰਨ ਵਰਗਾ ਬਣਾ ਦੇਣਗੇ, ਚਲੋ 4 ਦਿਨ ਸੁੱਖੇ ਕੱਟ ਲਾਂਗੇ, ਲੇਕਿਨ ਉਹਨਾਂ ਦੀ ਬਾਤ ਕਿਸੇ ਪੁੱਛੀ ਨੀ। ਤਗੜਾ ਜੋ ਬਿੱਟੂ ਜਿਹਾ ਲਿਆਂਦਾ ਸੀ ਉਹ ਰਲ ਕੇ ਰੱਖਤਾ, ਉਹ ਵਿਹਲਾ ਕਰਤਾ ਵੀ ਜਦ ਘਰ ਨੂੰ ਵੀ ਤੇਰੀ ਲੋੜ ਨੀ ਹੈਗੀ।
1: ਬਸ ਸਹੀ ਗੱਲ ਆ, ਲੱਭਦਾ ਹੀ ਨੀ ਹੁਣ।
0: ਕੇਵਲ ਸਿੰਘ ਢਿੱਲੋਂ ਨੂੰ ਬਣਾਤਾ, ਕੇਵਲ ਸਿੰਘ ਢਿੱਲੋਂ ਮੈਂ ਕਹਿ ਮੱਦਾ ਵੀ ਨਾ ਕਹਿ ਸਕਦਾ ਵੀ ਉਹ ਕਾਮਯਾਬ ਪ੍ਰਧਾਨ ਨਹੀਂ ਬਣ ਸਕਦਾ। ਇੱਕ ਜਹੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ, ਜਿਹੜੇ ਦਰਿਆ ਤੋਂ ਵੀ ਬਹਿਣ ਜਾਣਦੇ ਸੀ, ਸੜਕਾਂ ਤੋਂ ਵੀ ਬਹਿਣ ਜਾਣਦੇ ਸੀ, ਜਿਹੜੇ ਕੱਚੀਆਂ ਸੜਕਾਂ ਤੋਂ ਵੀ ਬਹਿਣ ਦਿੰਦੇ, ਲੋਕਾਂ ਦੀਆਂ ਲਾਣੀਆਂ ਮੰਜੀਆਂ ਤੋਂ ਬਹਿਣ ਜਾਣਦੇ, ਜਿਹੜੀ ਉਹਨਾਂ ਦੀ ਕਾਮਯਾਬੀ ਦਾ ਕਾਰਨ ਸੀ।
1: ਟੌੜਾ ਸਾਹਿਬ ਦੀ ਤਸਵੀਰ ਮੈਂ ਦਿਖਾਉਣੀ ਚਾਹਾਂਗਾ, ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ। ਕਈ ਵਰੇ ਪਹਿਲਾਂ ਇਹ ਤਸਵੀਰ ਖਿੱਚੀ ਗਈ ਸੀਗੀ, ਕਈ ਸਾਲ ਪਹਿਲਾਂ। ਇਹ ਮਾਲਟਨ ਦਾ ਡੈਰੀ ਏਅਰਪੋਰਟ ਦਾ ਏਰੀਆ ਜਿੱਥੇ ਕਟਾਰੀਆ ਟੂਰਸ ਐਂਡ ਟਰੈਵਲ ਹੈ, ਬਿਲਕੁਲ ਉਹਦੇ ਸਾਹਮਣੇ ਦੀ ਤਸਵੀਰ ਹੈ। ਪੰਥ ਰਤਨ ਸਰਦਾਰ ਗੁਰਚਰਨ ਸਿੰਘ ਜੀ ਟੌੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਟਾਵੇਂ ਟਾਵੇਂ ਰੇਡੀਓ ਹੁੰਦੇ ਸਨ ਉਸ ਵਕਤ ਦੀ ਇਹ ਤਸਵੀਰ ਹੈ। ਪਟੀ ਸਾਹਿਬ ਬਹੁਤ ਸਾਲ ਪਹਿਲਾਂ, ਮੈਨੂੰ ਸਾਨੂੰ ਨਹੀਂ ਯਾਦ,

0: 1998
1: ਦੀ ਆਸ ਪਾਸ ਦੀ ਤਸਵੀਰ ਹੈ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਔਰ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਇਹ ਇੱਕ ਕਮੀਜ਼ ਵੀ ਮੇਰੇ ਕੋਲ ਅਜੇ ਹੈਗੀ ਹੈ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਜਦੋਂ ਤੁਸੀਂ ਪਹਿਨਦੇ ਹੋ ਨਾ ਤਾਂ ਤੁਹਾਨੂੰ ਆਮ ਬੜਾ ਈਜ਼ੀ ਜਿਹਾ ਮਹਿਸੂਸ ਹੁੰਦਾ, ਬੜਾ ਮਤਲਬ ਨਾ ਅੱਛਾ ਲੱਗਦਾ। ਤੇ ਇਹ ਪਹਿਲਾਂ ਕੱਪੜੇ ਬੜੇ ਵਧੀਆ ਬਣਦੇ ਹੁੰਦੇ ਸਨ ਜੀ ਸ਼ਾਇਦ। ਐਨੀਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਟ ਸਾਹਿਬ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਲਓ ਜੀ, ਅਗਲਾ ਹਿੱਸਾ ਲੈ ਕੇ ਹਾਜ਼ਰ ਹੋਣਗੇ ਸਰਦਾਰ ਅਰਸ਼ਦੀਪ ਸਿੰਘ ਜੀ ਚਾਵਲਾ, ਤੇ ਉਨ੍ਹਾਂ ਨੇ ਕਰਨੇ ਨੇ ਆਪਣੇ ਬਿਜਨਸਮੈਨਾਂ ਨਾਲ ਕੁਝ ਗੱਲਾਂ ਬਾਤਾਂ। ਤੇ ਸਾਡੀ ਗੱਲਬਾਤ ਪੱਟੀ ਸਾਹਿਬ ਨਾਲ ਤੁਸੀਂ ਸੁਣੀ ਹੈ, ਪੱਤਰਕਾਰੀ ਦੇ ਬਾਬਾ ਬੋਰਡ ਨੇ ਮੇਰੇ ਕੋਲ ਹੋਈਆਂ ਭਲੋਚੋਕਾਂ ਦੀ ਮਾਫੀ। ਅਗਲੇ 45-50 ਮਿੰਟ ਜਿਹੜੇ ਨੇ ਉਹ ਤੁਹਾਡੇ ਲਈ ਹਾਜ਼ਰ ਹੋਣਗੇ ਅਰਸ਼ਦੀਪ ਚਾਵਲਾ, ਮੈਨੂੰ ਦਿਓ ਆਗਿਆ। ਤੁਹਾਡੀ ਸਾਡੀ ਮੁਲਾਕਾਤ 6-9 ਸ਼ਾਮ ਨੂੰ ਹੋਵੇਗੀ, ਤੇ ਰੱਬ ਰਾਖਾ, ਸਤਿ ਸ੍ਰੀ ਅਕਾਲ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320,
4: ਦ ਵਾਇਸ ਆਫ ਦ ਸਿਟੀ।
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475481888, 6475481888। ਲੋਟਸ ਫਿਊਨਰਲ ਹੋਮ।
6: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਪਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
7: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
7: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਹੋਟਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ ਫਾਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਪੀਜ਼ਾ ਮਸ਼ੀਨ ਦੀ ਸਟੀਲ ਅਤੇ ਮਿਕਲੋਗਲਨ ਵਾਲੀ ਲੋਕੇਸ਼ਨ ਤੇ ਇਸ ਸੈਟਰਡੇ ਸੰਡੇ 2 ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 3 ਟੋਪਿੰਗ ਈਚ ਨਾਲ ਸਿਰਫ ਅਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ ਪਿਕ ਅਪ ਕਰ ਸਕਦੇ ਹੋ। ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ 373 ਸਟੀਲਸ ਐਵਨਿਊ ਐਟ ਮਿਕਲੋਗਲਨ ਸ਼ੈਰਡਨ ਕਾਲਜ ਦੀ ਬੈਕ ਸਾਈਡ ਗਹੀਲਾ ਆਫਿਸ ਵਾਲਾ ਪਲਾਜ਼ਾ। ਵਧੇਰੇ ਜਾਣਕਾਰੀ ਲੋਕੇਸ਼ਨ ਦਾ ਨੰਬਰ ਹੈ 905-456-33-43 9054563343 ਪੀਜ਼ਾ ਮਸ਼ੀਨ।
3: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
4: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
3: ਸੱਚੀ?
4: ਓ ਮੁੱਚੀ,
3: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
4: ਇਹਨਾਂ ਕੋਲ ਸਾਲਾਂ ਦਾ ਤਜਰਬਾ।
3: ਹੁਣ ਐਡਰੈਸ ਵੀ ਲਿਖਾ।
4: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
3: ਕਾਲ 6477 9257 6477 9257।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 416-213-1165।
1: नोट करो कि जेकर तुसी अपने घर जां बिजनेस अदारें दे विच प्रोफेशनल पेंटर द्वारा पेंट करवाना चाहुंदे हो तां चेते रखो गिल हाउस पेंटिंग जो तुहाडे घर दे विच पेंट तों पहलां हर एक कोना प्रॉपर तरीके नाल कवर करदे हन। वाजब रेट अते समय सिर काम करवाउण लई अते एस्टीमेट बिलकुल फ्री लैण लई कॉल करो कमल गिल 647-833-5960 6478335960 गिल हाउस पेंटिंग।
2: विश्वास प्रतीक नार रवि गुलाटी हुन नवे अंदाज विच रवि गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जां स्पॉन्सरशिप लेटर्स, पावर ऑफ अटर्नीज, बच्चियां लई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी 905-232-8700 905-232-8700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले बल्ले।
3: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वालों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
4: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ 1 ਕਿਚਨ ਐਂਡ ਬਾਥ ਇੰਕ। गूगल ते 5-स्टार रेटिंग हासिल कर चुकी वुड वर्किंग कंपनी द्वारा। अगर तुसी अपने घर दी हाई एंड किचन कैबिनेट, क्लोजेट, बार, टीवी यूनिट जां डॉक्टर ऑफिस, डेंटल ऑफिस, ऑप्टिकल स्टोर दी वुड वर्किंग दा काम अपने बजट अते समय सिर करवाना चाहुंदे हो तां चेते रखो मेपल 1 किचन एंड बाथ इंक 173 एडवांस बुलेवार्ड यूनिट 34 ब्रैम्पटन और का 905-458-0075 905-458-0075 मेपल 1 किचन एंड बाथ इंक।
5: You're listening to CNN Toronto, Chawla News Network Toronto.
6: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ। ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ। 11:25 ਹੋ ਚੁੱਕੇ ਨੇ ਤੇ ਪ੍ਰੋਗਰਾਮ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਦੇ ਵਿਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਟੂਡੀਓ ਦੇ ਨੰਬਰ 905-813-1320 ਲੋਕਲ ਨੰਬਰ ਤੇ ਸਾਨੂੰ ਸੁਣ ਸਕਦੇ ਹੋ 647-910-1320। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਆਫ ਦੀ ਏਅਰ ਕਾਫੀ ਕਾਲਸ ਆ ਰਹੇ ਨੇ ਜੀ ਐਂਡ ਮੇਰਾ ਤਾਂ ਚਲੋ ਇਹ ਅੱਜ ਪਲੇਠੀ ਦਾ ਸ਼ੋਅ ਹੈ ਜੀ 1320 ਦਾ ਐਂਡ ਵਾਪਸ ਮੁੜ ਕਰ ਅਸੀਂ ਆ ਚੁੱਕੇ ਹਾਂ ਜੀ। ਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਸਾਡੇ ਵੱਡੇ ਵੀਰ ਅਵਤਾਰ ਕਟਾਰੀਆ ਜੀ। ਓਸੀਆਈ ਪੀਆਰ ਕਾਰਡ, ਪਾਸਪੋਰਟ, ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਇਜ਼ ਦਾ ਨੇਮ ਟੂ ਰਿਮੈਂਬਰ ਐਂਡ ਕਹਿ ਲਓ ਕਿ ਸਾਡੇ ਗਾਡਰ ਵਰਗੇ ਸਪੋਂਸਰ ਤੇ ਭਰਾਵਾਂ ਵਰਗਾ ਪਿਆਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜੀ। ਸਾਡੇ ਨਾਲ ਲਾਈਵ ਆਨ ਏਅਰ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ। ਅਵਤਾਰ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ।
7: ਗੁੱਡ ਮਾਰਨਿੰਗ ਅਰਸ਼ ਜੀ ਐਂਡ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਔਰ ਭੈਣ ਭਰਾਵਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
6: ਕੀ ਹਾਲ
7: ਪਹਿਲਾਂ ਤਾਂ ਅਸੀਂ ਜੀ ਡੈਡ ਨੂੰ ਵੀ ਵਧਾਈ ਦਿੱਤੀ ਆ, ਤੁਸੀਂ ਵੀ ਓਨੇ ਹੀ ਵਧਾਈ ਦੇ ਪਾਤਰ ਹੋ ਜਿੰਨਾ ਤੁਹਾਡਾ ਐਫਰਟ ਆ, ਤੁਸੀਂ ਪਿਆਰ ਪਾਇਆ ਇਹਦੇ ਵਿੱਚ, ਤੁਸੀਂ ਮਿਹਨਤ ਕੀਤੀ ਆ, ਦੇਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਕਰਦੇ
6: ਆ, ਬਿਲਕੁਲ ਬਿਲਕੁਲ।
7: ਸੋ ਮੈਂ ਆਮ ਸੋ ਗਲੈਡ ਪੁੱਤ, ਜੇ
6: ਬਹੁਤ ਬਹੁਤ ਸ਼ੁਕਰੀਆ ਤਾਰ ਜੀ, ਡੇ ਵਨ ਤੋਂ ਜਦੋਂ ਦਾ ਇਹ ਪ੍ਰੋਸੈਸ ਸ਼ੁਰੂ ਹੋਇਆ ਤੁਹਾਨੂੰ ਸਾਰਾ ਕੁਛ ਤਾਂ ਪਤਾ ਸੀ, ਸੋ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਥੈਂਕ ਯੂ ਸੋ ਮਚ ਫਾਰ ਦਿਸ। ਐਂਡ ਹੁਣ ਤਾਂ ਦੇਖੋ ਇਹ ਸਪਟੈਂਬਰ ਦਾ ਮਹੀਨਾ ਚੜ ਗਿਆ ਜੀ, ਤੇ ਇਹ ਉਹ ਮਹੀਨਾ ਅਵਤਾਰ ਜੀ ਜਿੱਥੇ ਸਾਰੇ ਜਾਣੇ ਕਹਿੰਦੇ ਆ ਕਿ ਯਾਰ ਹੁਣ ਤਿਆਰੀ ਕਰੀਏ ਜੀ ਜਾਣ ਨੂੰ ਵਾਪਸ, ਤੇ ਮੈਨੂੰ ਪਤਾ ਹੁਣ ਤੁਹਾਡੇ ਕੋਲ ਤਾਂ ਵੱਖ ਵੱਖ ਰਸਤੇ ਤੇ ਹੁਣ ਵੱਖ ਵੱਖ ਲੋਕੇਸ਼ਨ ਤੇ ਫਲਾਈਟਾਂ ਲੈਂਡ ਹੋ ਰਹੀਆਂ ਨੇ ਜੀ ਇੰਡੀਆ ਦੇ ਵਿਚ।
7: ਬਿਲਕੁਲ ਜੀ ਬਿਲਕੁਲ, ਲੈਂਡ ਸਾਡੇ ਕੋਲ ਬਹੁਤ ਕੁਛ ਹੋ ਰਿਹਾ, ਤੁਸੀਂ ਹੁਣ ਤੁਹਾਡੇ ਚੈਨਲ ਦੀ ਖੁਸ਼ੀ ਦੇ ਵਿਚ ਪਿਆਰ ਇੰਨਾ ਵਾ ਤੇ ਮੈਂ ਕਹਿੰਦਾ ਜੇ ਇਹਨਾਂ ਨੂੰ ਤੋਹਫਾ ਦਿੱਤਾ ਜਾਵੇ, ਵੈਸੇ ਤਾਂ ਟਿਕਟ ਬਹੁਤ ਮਹਿੰਗੀ ਆ, ਪਰ ਤੁਹਾਨੂੰ 1 ਵੇ ਟਿਕਟ ਜਿਹੜੀ ਕਿ $835 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਬੈਗ ਦੇ ਨਾਲ, $930 ਤੋਂ ਤੁਹਾਡੀ ਦੋ ਬੈਗਾਂ ਦੇ ਨਾਲ ਦਿੱਲੀ ਦੀ ਟਿਕਟ, ਤੇ ਜੇ ਕਿਸੇ ਨੇ 17 ਸਤੰਬਰ ਨੂੰ ਜਾਣਾ, ਮੇਰੇ ਕੋਲ ਸਪੈਸ਼ਲ ਸੀਟਾਂ ਪਈਆਂ ਟੋਰਾਂਟੋ ਤੋਂ ਅੰਮ੍ਰਿਤਸਰ, ਵੈਸੇ ਉਹਦੀ ਕੀਮਤ $1300-1350 ਆ, ਤੇ ਤੁਹਾਨੂੰ ਮੈਂ $1199 ਦੀ ਦੇ ਦਾਂਗੇ, ਸਿਰਫ ਤੁਹਾਡੇ ਚੈਨਲ ਲਈ ਹੈ ਜਿਹੜੇ ਸਾਨੂੰ ਰੈਫਰੈਂਸ ਦੇ ਕੇ ਆਉਣਗੇ, ਤੇ ਇੱਕ ਬਹੁਤ ਵਧੀਆ ਪ੍ਰਾਈਸ ਦਾ ਅਰੇਂਜ ਕਰਕੇ ਦਿੱਤਾ ਜਾ ਰਿਹਾ, ਤੇ ਉਸ ਤੋਂ ਬਾਅਦ ਜੇ ਅਸੀਂ ਜੀ ਦੇਈਏ ਹਿਸਾਬ, ਤੇ ਬਾਕੀ ਸਾਡੇ ਕੋਲ ਸਤੰਬਰ ਐਂਡ ਅਕਤੂਬਰ ਨਵੰਬਰ ਦਸੰਬਰ ਤੱਕ ਸਾਡੇ ਕੋਲ ਜਿਹੜੇ ਪੂਰੇ ਅੰਮ੍ਰਿਤਸਰ ਦੇ ਰੇਟ ਆ $1290 ਤੋਂ ਲੈ ਕੇ $1490 ਤੱਕ ਸਾਡੇ ਇਹ ਰੇਟ 1 ਵੇ ਹੈਗੇ ਆ ਜੀ, ਤੇ ਜੇ ਦਿੱਲੀ ਜਾਣਾ ਚਾਹੁੰਦੇ ਆ ਸਾਡੇ ਕੋਲ $1080 ਤੋਂ ਸ਼ੁਰੂ ਹੋ ਕੇ, ਡਿਪੈਂਡ ਤੁਹਾਡੀਆਂ ਸਾਰੀਆਂ ਡੇਟਾਂ ਦੇ ਉੱਤੇ ਆ, ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ $850 ਦੀ ਵੀ 1 ਵੇ ਟਿਕਟ ਹੈਗੀ ਇੱਕ ਬੈਗ ਦੇ ਨਾਲ, ਹਰ ਤਰ੍ਹਾਂ ਦੇ ਰੇਟ ਸਾਡੇ ਕੋਲ ਅਵੇਲੇਬਲ ਹੈਗੇ ਜਿਹੜੇ ਕਿ ਤੁਸੀਂ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ, ਤੇ ਜੇ ਇਹੀ ਆਪਾਂ ਰਿਟਰਨ ਟਿਕਟ ਕਰੀਏ ਤੇ ਰਿਟਰਨ ਟਿਕਟ ਵੀਰ ਜੀ ਆਪਣੇ ਕੋਲ $1599 ਤੋਂ ਸ਼ੁਰੂ ਹੋ ਕੇ $1899 ਤੱਕ ਰਿਟਰਨ ਟਿਕਟ ਦਿੱਲੀ ਦੀ ਮਿਲ ਜਾਂਦੀ ਹੈ, ਤੇ ਜੇ ਅੰਮ੍ਰਿਤਸਰ ਕਰੀਏ ਤੇ ਅੰਮ੍ਰਿਤਸਰ ਵੀ ਆਪਣੇ ਕੋਲੇ ਕੋਈ $2050 ਤੋਂ ਲੈ ਕੇ $2300 ਤੱਕ ਅੰਮ੍ਰਿਤਸਰ ਦੀ ਰਿਟਰਨ ਟਿਕਟ ਮਿਲ ਜਾਂਦੀ ਹੈ, ਤੇ ਬਾਕੀ ਜਿਹੜੀ ਅਰਸ਼ ਜੀ ਏਅਰ ਇੰਡੀਆ ਦੀਆਂ ਫਲਾਈਟਾਂ ਬਿਲਕੁਲ ਬ੍ਰਾਂਡ ਨਿਊ ਸ਼ੁਰੂ ਹੋ ਚੁੱਕੀਆਂ 7 ਦਿਨਾਂ ਲਈ, ਤੇ ਉਹਦੇ ਵਿੱਚ ਬਿਲਕੁਲ ਡ੍ਰੀਮ ਲੈਂਡਰ ਪਲੇਨ ਜਾ ਰਹੇ ਜਿਹਦੇ ਵਿੱਚ ਬਿਜ਼ਨਸ ਕਲਾਸ, ਪ੍ਰੀਮੀਅਮ ਇਕਾਨਮੀ, ਇਕਾਨਮੀ ਕਲਾਸ, ਔਰ ਸਭ ਤੋਂ ਵਧੀਆ ਗੱਲ ਹੈ ਜੀ ਬ੍ਰਾਂਡ ਨਿਊ ਪਲੇਨ ਆ, ਔਰ ਦੂਸਰੀ ਗੱਲ ਆਪਦੀ ਬੋਲੀ ਬੋਲਦੇ ਆ, ਤੀਸਰੀ ਗੱਲ ਆਪਦਾ ਫੂਡ ਆ, ਕਿਉਂਕਿ ਜਿਹੜਾ ਫੂਡ ਆ ਨਾ ਜੀ ਵਰਲਡ ਦੇ ਵਿੱਚ ਏਅਰ ਇੰਡੀਆ ਨੂੰ ਕੋਈ ਬੀਟ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦਾ ਫੂਡ ਜਿਹੜਾ ਤਾਜ ਹੋਟਲ ਤੋਂ ਬਣ ਕੇ ਇਹਨਾਂ ਦੇ ਟਾਟਾ ਸਾਹਿਬ ਦੇ ਆਵੇ, ਸੋ ਇਹ ਚੀਜ਼ਾਂ ਦੀ ਫੈਸਿਲਿਟੀ ਦੇ ਨਾਲ ਏਅਰ ਇੰਡੀਆ ਇਹਨਾਂ ਨੇ ਦੁਬਾਰਾ ਕਰਕੇ ਸ਼ੁਰੂ ਕੀਤੀ ਹੈਗੀ ਹੈ, ਜਿਹੜਾ ਕਿ ਬਹੁਤ ਸੋਹਣਾ ਰਿਸਪੋਂਸ ਹੈ, ਏਦਾਂ ਨੀ ਹੈਗਾ ਵਾ ਵੀ ਨਹੀਂ, ਬਹੁਤ ਵਧੀਆ ਟਿਕਟ ਵਿਕ ਰਹੀ ਹੈ ਜੀ, ਜੇ 50 ਟਿਕਟਾਂ ਵਿਕਦੀਆਂ 50 ਚੋਂ 30 ਟਿਕਟਾਂ ਏਅਰ ਇੰਡੀਆ ਦੀਆਂ ਵਿਕਦੀਆਂ ਜੀ, ਬਾਕੀ ਵੱਖਰੀਆਂ ਵਿਕਣਗੀਆਂ ਹਨਾ, ਸੋ ਮਤਲਬ ਏਦਾਂ ਸਿਸਟਮ ਹੈਗਾ ਜੀ, ਬਹੁਤ ਵਧੀਆ ਇਹਨਾਂ ਨੇ ਆਰਗਨਾਈਜ਼ ਕਰਕੇ ਸ਼ੁਰੂ ਕੀਤਾ ਜੀ, ਸੋ ਨੈਸ਼ਨਲ ਕੋਈ ਕੈਰੀਅਰ ਆ, ਕੋਈ ਵੀ ਆਪਣਾ ਏਅਰ ਇੰਡੀਆ ਹੋਇਆ ਚਾਹੇ ਏਅਰ ਕੈਨੇਡਾ ਹੋਇਆ, ਕੋਈ ਵੀ ਆ, ਆਪਾਂ ਨੂੰ ਚਲੋ ਆਪਾਂ ਤਾਂ ਆਪਣੀ ਫੈਸਿਲਿਟੀ ਮੁਤਾਬਕ ਲੈਣੀ, ਪਰ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਸਾਡੇ ਬਜ਼ੁਰਗ ਆ, ਔਰ ਨਾਲੇ ਸਭ ਤੋਂ ਵਧੀਆ ਗੱਲ ਇਹ ਆ ਵੀ ਅੱਗੇ ਇਹ ਗੈਸ ਲਈ ਤੁਹਾਨੂੰ ਰਸਤੇ ਚ ਰੁਕਦੀ ਸੀ ਆਸਟ੍ਰੀਆ ਦੇ ਵਿੱਚ 2-2.5 ਘੰਟੇ, ਉਹ ਵੀ ਹੁਣ ਇਹਨਾਂ ਨੇ ਬੰਦ ਕਰ ਦਿੱਤੀ, ਬਿਕੋਜ਼ ਸਿੱਧੇ ਪਲੇਨ ਸ਼ੁਰੂ ਕਰ ਦਿੱਤੇ ਆ ਜੀ, ਤੇ ਬਾਕੀ ਰਹਿ ਗਿਆ ਲਹਿੰਦੇ ਪੰਜਾਬ ਵੱਲ, ਕੋਈ ਇਹ ਨਾ ਹੋਵੇ ਵੀ ਕੋਈ ਲਹਿੰਦੇ ਪੰਜਾਬ ਵੱਲ, ਆਪਣੇ ਕੋਲ ਲਹਿੰਦੇ ਪੰਜਾਬ ਵੱਲ ਵੀ ਬਹੁਤ ਵਧੀਆ ਡੀਲਸ ਹੈਗੀਆਂ, ਜਿਵੇਂ ਇਸਲਾਮਾਬਾਦ, ਕਰਾਚੀ, ਲਾਹੌਰ ਜਾਣ ਲਈ $950 ਤੋਂ ਲੈ ਕੇ $1199 ਤੱਕ 1 ਵੇ ਆ, ਤੇ $1850 ਤੋਂ ਲੈ ਕੇ $2050 ਤੱਕ ਰਿਟਰਨ ਟਿਕਟ ਆ, ਇਹ ਸਾਰੀਆਂ ਮਿਲ ਜਾਂਦੀਆਂ, ਤੇ ਉਸ ਤੋਂ ਬਾਅਦ ਨੇੜੇ ਨੇੜੇ ਵੀ ਕੋਈ ਜਾਣਾ ਚਾਹੁੰਦਾ, ਕੋਈ ਕਰੇਬੀਅਨ ਜਾਣਾ ਚਾਹੁੰਦਾ, ਕੋਈ ਮੈਕਸੀਕੋ ਜਾਣਾ ਚਾਹੁੰਦਾ, ਮੈਕਸੀਕੋ ਸਾਡੇ ਕੋਲ $899 ਤੋਂ ਸ਼ੁਰੂ ਹੋ ਜਾਂਦਾ, ਤੇ ਆਪਣਾ ਡੋਮਿਨਿਕਨ ਰਿਪਬਲਿਕ 950 ਤੋਂ, ਤੇ ਬੱਸ ਕੋਸਟਰੀਕਾ 1300 ਕੁਛ ਤੋਂ, ਇਹ ਡਿਪੈਂਡ ਸਾਰੀਆਂ ਤੁਹਾਡੀਆਂ ਡੇਟਾਂ ਦੇ ਉੱਤੇ ਹੈ ਜੀ, ਜਿਹੜੀਆਂ ਸਾਡੀਆਂ ਅਸੀਂ ਅਨਾਊਂਸ ਕਰਦੇ ਹਾਂ, ਸਾਡੀਆਂ ਡੇਟਾਂ ਮੁਤਾਬਕ ਲੋ ਪ੍ਰਾਈਸ ਸਾਡੇ ਕੋਲ ਅਵੇਲੇਬਲ ਹੈ ਜੀ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੰਮੀਆਂ ਲੰਮੀਆਂ ਲਾਈਨਾਂ ਤੇ ਬਚਣ ਲਈ ਸਿਰਫ ਇੱਕੋ ਹੀ ਜਗ੍ਹਾ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਵੀ ਕੋਈ ਵੀ ਟਰੈਵਲ ਰਿਲੇਟਡ ਕੋਈ ਤੁਹਾਨੂੰ ਕੰਮ ਆ ਇੰਡੀਆ ਦਾ, ਕੋਈ ਈ ਵੀਜ਼ਾ ਲੈਣਾ, ਪਾਸਪੋਰਟ ਬਣਵਾਉਣਾ, ਚਾਹੇ OCI ਲੈਣੀ ਆ, EOCI ਲੈਣੀ ਹੈ, US ਦਾ ਵੀਜ਼ਾ ਲੈਣਾ, US ਦੀ ਨੇੜੇ ਦੀ ਅਪੁਆਇੰਟਮੈਂਟ ਲੈਣੀ ਹੈ, ਜੇ ਸੁਣੋ ਜੇ ਕਿਸੇ ਨੂੰ ਨੇੜੇ ਦੀ ਅਪੁਆਇੰਟਮੈਂਟ ਚਾਹੀਦੀ ਹੈ ਵਿਦਇਨ ਫਿਊ ਮੰਥਸ ਦੇ ਵਿੱਚ, ਉਹਦੀ ਸਰਵਿਸ ਫੀਸ ਹੋਏਗੀ, ਇਹ ਤੁਹਾਨੂੰ ਆਲਵੇਜ਼ ਕਹਿੰਦੇ ਆ ਵੀ ਜੇ ਉਹ ਅਰੇਂਜ ਨਾ ਕਰਕੇ ਦਿੱਤੀ ਗਈ ਤੇ ਜਿਹੜੀ ਵੀ ਸਰਵਿਸ ਫੀਸ ਤੁਹਾਨੂੰ ਇਸ ਸਰਵਿਸ ਲਈ ਦਿੱਤੀ ਜਾਵੇਗੀ ਉਹ ਤੁਹਾਨੂੰ 100% ਰੀਫੰਡੇਬਲ ਹੋਏਗੀ ਜੀ, ਇਹ ਪ੍ਰੋਮਿਸ ਆ, ਤੁਹਾਨੂੰ ਪਤਾ ਪ੍ਰੋਮਿਸ ਕਰਕੇ ਹੀ ਆਪਾਂ ਇੱਥੇ ਬੈਠੇ ਹਾਂ, ਤੇ ਬਾਕੀ ਕੋਈ ਵੀ ਆਪਣੇ ਲੈਂਡ ਪੈਕੇਜ ਆ, ਕੋਈ ਡੁਬਈ ਜਾਣਾ ਚਾਹੁੰਦਾ, ਤੁਰਕੀ ਜਾਣਾ ਚਾਹੁੰਦਾ, ਯੂਰਪ ਜਾਣਾ ਚਾਹੁੰਦਾ, ਹਰ ਤਰ੍ਹਾਂ ਦੇ ਹੋਟਲ, ਹਰ ਤਰ੍ਹਾਂ ਦੀ ਆਪਾਂ ਨੂੰ ਲੈਂਡ ਦੀ ਉੱਥੋਂ ਦੀ ਜਿਹੜਾ ਪੈਕੇਜਸ ਮੰਗਦੇ ਹੋ ਸਭ ਕੁਛ ਅਵੇਲੇਬਲ ਹੈ, ਕੁਛ ਹੱਥ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋ ਦਿਨ ਖੁੱਲਦਾ ਸਰ, ਜਿਹੜੇ ਕਿ ਦੋ ਲੋਕੇਸ਼ਨਾਂ ਤੋਂ ਇੱਥੇ ਟੋਰਾਂਟੋ ਤੋਂ ਸਰਵ ਕਰਦੇ ਆ। ਫਸਟ ਹੈਗੀ ਹੈ 2883 ਡੈਰੀ ਰੋਡ ਈਸਟ, ਜਿਹੜਾ ਬਿਲਕੁਲ ਡੈਰੀ ਐਂਡ ਏਅਰਪੋਰਟ ਦਾ ਕਾਰਨਰ ਹੈ, ਜਿੱਥੇ ਹੁਣੇ ਡੈਡੀ ਜੀ ਤੁਹਾਡੇ ਫੋਟੋ ਦਿਖਾ ਕੇ ਹਟੇ ਆ ਵੀ ਮੈਂ 1999 ਦੇ ਵਿੱਚ ਇਹ ਕਟਾਰੀਆ ਟੂਰ ਐਂਡ ਟਰੈਵਲ ਦੇ ਸਾਹਮਣੇ ਫੋਟੋ ਖਿਚਾਈ ਸੀ। ਸੋ ਇਹ ਚੀਜ਼ ਅਜੇ ਵੀ ਉਵੇਂ ਪਈ ਆ। ਹਾਂਜੀ, ਤੇ ਦੂਸਰੀ ਲੋਕੇਸ਼ਨ ਹੈਗੀ ਹੈ ਗੌਰ ਐਂਡ ਅਮਨੇਜ਼ਰ ਚ ਬ੍ਰਾਮਟਨ ਦੇ ਵਿੱਚ 4550 ਅਮਨੇਜ਼ਰ ਰੋਡ, ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ, ਯੂਨਿਟ ਨੰਬਰ 12 ਦੇ ਵਿੱਚ। ਤੇ ਬਾਕੀ ਸਾਰਾ ਕੁਛ ਕਰਨ ਤੋਂ ਬਾਅਦ ਜੀ ਤੁਹਾਨੂੰ ਪਤਾ ਮੈਂ ਕਹਿੰਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਾਲ ਕਰ ਲਓ ਜਲਦੀ ਜਲਦੀ 905-678-1200।
6: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ। ਲਓ ਜੀ ਆਪਾਂ ਲਈਏ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਨੀਲਮ ਜੀ ਕੀ ਹਾਲ ਚਾਲ ਜੀ?
8: ਲੌਂਗ ਵੀਕਐਂਡ, ਉੱਤੋਂ ਦੀ ਫਰਾਈਡੇ ਰਾਈਟ, ਨਾਲੇ ਚੋਪੜੀਆਂ ਨਾਲੇ ਦੋ ਦੋ।
6: ਮੈਂ ਕਹਿੰਦਾ ਜੀ ਫੱਟੇ ਚੱਕ ਚੋਪੜੀਆਂ ਤੇ ਨਾਲੇ ਦੋ ਦੋ, ਕਿਆ ਬਾਤ! ਹੋਰ ਸੁਣਾਓ, ਸਿਹਤਾਂ ਠੀਕ ਠਾਕ?
8: ਵੈਰੀ ਗੁੱਡ, ਵੈਰੀ ਗੁੱਡ, ਐਕਸਟ੍ਰੀਮਲੀ, ਐਂਡ ਵਾਸ ਵੈਰੀ ਇੰਜੋਏਬਲ ਸਪੈਂਡ ਟਾਈਮ ਵਿਦ ਯੂ, ਬਟ ਇਟ ਵਾਸ ਲਵਲੀ, ਇਟ ਵਾਸ ਵੈਰੀ ਲਵਲੀ।
6: ਬਿਲਕੁਲ ਬਿਲਕੁਲ, ਆਈ ਨੋ, ਥੈਂਕ ਯੂ ਸੋ ਮਚ ਫੋਰ ਅਟੈਂਡਿੰਗ ਦਾ ਵੈਡਿੰਗ। ਐਂਡ ਕੀ ਕੁਛ ਨਵਾਂ ਲੈ ਕੇ ਆਏ ਹੋ ਸਾਡੇ ਲਈ, ਕਿਉਂਕਿ ਇੰਟਰਸਟ ਰੇਟਸ ਵੀ ਕਹਿ ਲੋ ਕਿ ਸਟੈਡੀ ਰਹੀਆਂ ਨੇ ਜੀ, ਐਂਡ ਬਟ ਇਨਫਲੇਸ਼ਨ ਨੂੰ ਲੈ ਕੇ, ਜੋਬ ਲਾਸ ਨੂੰ ਲੈ ਕੇ ਕਾਫੀ ਕੁਛ ਇਸ ਵੇਲੇ ਹਲਚਲ ਹੋ ਰਹੀ ਹੈ ਜੀ, ਬਟ ਮਾਰਕੀਟ ਕਿਸ ਤਰ੍ਹਾਂ ਜਾ ਰਹੀ ਨੇ ਜੀ?
8: ਪਹਿਲੀ ਗੱਲ ਤੁਹਾਨੂੰ ਤਾਂ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਰਕੀਟ ਦਾ ਪਤਾ ਕੀ ਹੈ ਪ੍ਰੋਬਲਮ ਹੈ, ਟਰੰਪ ਭਾਜੀ ਉਹ ਕਦੀ ਅੱਜ ਕੁਛ ਕਹਿ ਦਿੰਦੇ ਆ, ਕੱਲ ਮਾਈਂਡ ਚੇਂਜ ਕਰ ਲੈਂਦੇ ਆ, ਪਰਸੋਂ ਨੂੰ ਕੁਛ ਹੋਰ, ਅੱਜ ਨੂੰ ਕੁਛ ਹੋਰ, ਉਹਨਾਂ ਦੀ ਥੋੜਾ ਜਿਹਾ ਕੰਮ ਲੈ ਕੇ ਖਰਾਬ ਹੀ ਹੈ, ਰਾਈਟ? ਡਿਮੈਂਸ਼ੀਆ ਜਾ ਹੋਇਆ ਫਿਰਦਾ ਕਹਿ ਕੇ ਭੁੱਲ ਜਾਂਦੇ ਆ, ਫਿਰ ਦੁਬਾਰਾ ਫਿਰ ਉਸੀ ਚੀਜ਼ ਨੂੰ ਦੁਬਾਰਾ ਕਰ ਦਿੰਦੇ ਆ। ਸੋ ਜਦ ਤਾਈ ਭਾਜੀ ਨੀ ਘਟਦੇ ਨਾ, ਟਰੰਪ ਭਾਜੀ ਨੀ ਕਿਤੇ ਇਧਰ ਉਧਰ ਹੁੰਦੇ, ਤਾਂ ਤਦ ਤਾਈ ਮਾਰਕੀਟ ਦੀ ਜਿਹੜੀ ਅਨਸਰਟੇਨਿਟੀ ਬਣੀ ਰਹਿਣੀ ਹੈ। ਆਪਾਂ ਗੱਲ ਕਰਾਂਗੇ ਮਾਰਗੇਜ ਈਦਰ ਸਵਿਚ ਔਰ ਤੁਸੀਂ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਲੈਟਸ ਟਾਕ ਅਬਾਊਟ ਫਸਟ ਟਾਈਮ ਬਾਇਰਸ। ਤੁਸੀਂ ਜੇ ਫਸਟ ਟਾਈਮ ਬਾਇਰ ਹੋ, ਮੇਰੀਆਂ ਸਰਵਿਸਿਜ਼ ਯੂਜ ਕਰਦੇ ਹੋ, ਘਰ ਸਾਡੇ ਤੋਂ ਲੈਂਦੇ ਹੋ, ਮਾਰਗੇਜ ਸਾਡੇ ਤੋਂ ਕਰਵਾਉਂਦੇ ਹੋ, ਤਾਂ ਆਪਾਂ ਤੁਹਾਨੂੰ ਦੋ ਟਿਕਟਾਂ ਫ੍ਰੀ ਚ ਭੇਜਾਂਗੇ ਕਿਸੇ ਵੀ ਕੈਰੇਬੀਅਨ ਕੰਟਰੀ ਦੇ ਵਿੱਚ।
6: ਵਾਓ,
8: ਟੂ ਟਿਕਟਸ। ਸੋ ਤੁਸੀਂ ਕਪਲ ਹੋ, ਕਪਲ ਜਾ ਸਕਦੇ ਹੋ, ਹਸਬੈਂਡ ਵਾਈਫ ਹੋ, ਮਦਰ ਡਾਟਰ, ਹੂਐਵਰ, ਸਾਡੀ ਵੱਲੋਂ ਦੋ ਟਿਕਟਾਂ ਵੀ ਵਿਲ ਡੈਫੀਨੇਟਲੀ ਪ੍ਰੋਵਾਈਡ ਯੂ। ਪਰ ਤੁਸੀਂ ਫਸਟ ਟਾਈਮ ਬਾਇਰ ਔਰ ਯੂਜ ਟੋਟਲ ਮਾਈ ਸਰਵਿਸਿਸ ਫਰੋਮ ਏ ਟੂ ਜ਼ੀ, ਵਿਚ ਇਜ ਆਪਣੇ ਲੋਇਰ, ਆਪਣੇ ਕੋਲ ਸਾਰੀ ਟੀਮ ਹੈ, ਰਿਐਲਟਰਸ ਨੇ, ਮੋਰਗੇਜ ਦਾ ਕੰਮ ਹੋ ਜਾਏਗਾ, ਏ ਟੂ ਜ਼ੀ ਐਜ਼ ਹੀ ਸੈਡ ਫਰੋਮ ਸਟਾਰਟ ਟੂ ਫਿਨਿਸ਼। ਐਂਡ ਇਹ ਨਹੀਂ ਕਿ ਅਸੀਂ ਪਹਿਲਾਂ ਕਹਾਂਗੇ ਏ ਤੋਂ ਫਿਰ ਕਹਾਂਗੇ ਬੀ ਤੋਂ ਫਿਰ ਕਹਾਂਗੇ, ਪਹਿਲਾਂ 10 ਕਹਾਂਗੇ ਫਿਰ 20 ਪਵਾਂਗੇ, ਵਟ ਐਵਰ ਵੀ ਪ੍ਰੋਮਿਸ ਵਿਲ ਬੀ ਡਿਲੀਵਰਡ। ਸੋ ਇਫ ਯੂ ਆਰ ਲੁਕਿੰਗ ਫੋਰ ਲਾਈਕ ਦੋ ਟਿਕਟਾਂ ਜਾਣ ਦੇ ਲਈ ਐਕਸਾਈਟਮੈਂਟ ਹੈਗੀ ਹੈ, ਤਾਂ ਜਸਟ ਕਾਲ ਕਰ ਲਓ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ ਨੀਲਮ ਸਰਵ, 6477398710। ਛੋਟੀ ਜਿਹੀ ਗੱਲ ਸਵਿਚ ਤੇ ਕਰੀਏ, ਜਦੋਂ ਆਪਾਂ ਰੀਫਾਈਨਾਂਸ ਕਰੀਦਾ ਤਾਂ ਰੀਫਾਈਨਾਂਸ ਦੂਜੇ ਬੈਂਕ ਨਾਲ ਕਰੋ ਤਾਂ ਸਟ੍ਰੈਸ ਟੈਸਟ ਉਨੇ ਦਾ ਹੀ ਉੱਥੇ ਤਾਂ ਉੱਥੇ ਹੀ ਆ ਜਾਂਦਾ, ਕਿਉਂਕਿ ਯੂ ਹੈਵ ਟੂ ਗੋ ਵਿਦ ਸਟ੍ਰੈਸ ਟੈਸਟ। ਜਦੋਂ ਆਪਾਂ ਬੈਂਕ ਸਵਿਚ ਕਰਦੇ ਹਾਂ ਨਾ, ਤਾਂ ਦੈਨ ਯੂ ਡੋਂਟ ਹੈਵ ਟੂ ਗੋ ਥਰੂ ਸਟ੍ਰੈਸ ਟੈਸਟ। ਸੋ ਜੇ ਤੁਹਾਡੀ ਰਿਨਿਊਅਲ ਆ ਗਈ ਹੈ, ਇਫ ਯੂ ਆਰ ਨਾਟ ਲੁਕਿੰਗ ਫੋਰ ਸਟ੍ਰੈਸ ਟੈਸਟ, ਜਸਟ ਲੁਕਿੰਗ ਫੋਰ ਤੁਹਾਨੂੰ ਇੰਟਰਸਟ ਰੇਟ ਬੈਟਰ ਮਿਲ ਜਾਏ, ਥੋੜੀਆਂ ਜਿਹੀਆਂ ਹੋਰ ਇਨਸੈਂਟਿਵਸ ਮਿਲ ਜਾਣ, ਲਾਈਕ ਨਵਾਂ ਜਿਹੜਾ ਲੈਂਡਰ ਹੁੰਦਾ ਤੁਹਾਨੂੰ ਆਲਵੇਜ਼ ਕੋਈ ਨਾ ਕੋਈ ਇਨਸੈਂਟਿਵ ਨਵਾਂ ਦੇ ਦਿੰਦਾ, ਵਿਚ ਕੁਡ ਬੀ ਘੱਟ ਰੇਟ, ਉਸ ਤੋਂ ਮਗਰੋਂ ਕੈਸ਼ ਬੈਕ, ਰਿਵਰਸ ਮੋਰਗੇਜ, ਸੋ ਮੈਨੀ ਛੋਟੇ ਛੋਟੇ ਇਨਸੈਂਟਿਵਸ ਹੁੰਦੇ ਆ। ਤੇ ਸਵਿਚ ਚ ਪੈਨਲਟੀਜ਼ ਜਦੋਂ ਉਸ ਟਾਈਮ ਤੇ ਸਪੈਸ਼ਲੀ ਰਿਨਿਊਅਲ ਦਾ ਟਾਈਮ ਹੈ, ਉਹ ਪੈਣੀਆਂ ਨੀ, ਮੋਰਗੇਜ ਦੇ ਰੇਟ ਬੈਟਰ ਮਿਲ ਜਾਣੇ ਆ। ਤੁਸੀਂ ਯੂ ਟਾਕ ਟੂ ਮੀ, ਲੈਟ ਸੀ ਇਫ ਆਈ ਕੈਨ ਸਵਿਚ ਅ ਬੈਂਕ ਫੋਰ ਯੂ ਫਰੋਮ ਏ ਟੂ ਏ, ਨਾਟ ਕਿ ਬੀ ਟੂ ਏ ਜਾਂ ਏ ਟੂ ਬੀ। ਸੋ ਫਰੋਮ ਜਿੱਥੇ ਹੈਗੇ ਹੋ ਸੇਮ ਸਿਮਿਲਰ ਚਾਰਟਡ ਅਕਾਊਂਟ, ਚਾਰਟਡ ਬੈਂਕ, ਓਕੇ? ਸੋ 6477398710।
6: ਇੱਕ ਵਾਰੀ ਫਿਰ ਤਾਂ ਨੰਬਰ ਬੋਲ ਦੋ ਨੀਲਮ ਜੀ,
8: 6477398710।
6: ਥੈਂਕ ਯੂ ਸੋ ਮਚ,
8: ਯੂ ਵੈਲਕਮ, ਹੈਵ ਅ ਗੁੱਡ ਡੇ,
6: ਯੂ ਟੂ। ਇਹ ਸਨ ਸੀ ਨੀਲਮ ਜੀ ਫਰੋਮ ਮੋਰਗੇਜ ਅਲਾਇੰਸ, ਤੁਸੀਂ ਐਸ ਵੇਲੇ ਸੁਣ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 1320, ਕਿਆ ਬਾਤ ਹੈ, ਇੱਕ ਵਾਰੀ ਫਿਰ ਤੋਂ ਆਵਾਜ਼ਾਂ ਗੂੰਜ ਰਹੀਆਂ ਨੇ ਜੀ, ਤੇ ਖੁਸ਼ੀ ਦੀ ਲਹਿਰ ਹੈ ਜੀ ਕਿ ਸਭ ਤੋਂ ਪੁਰਾਣਾ ਸਟੇਸ਼ਨ 1320 ਮੁੜ ਵਾਪਸ ਆਇਆ ਜੀ। ਟੈਸਟਿੰਗ ਫੇਸ ਚੱਲ ਰਿਹਾ ਜੀ, ਨੋ ਡਾਊਟ, ਕੁਛ ਅਪਸ ਐਂਡ ਡਾਊਨਸ ਸਾਨੂੰ ਓਬਵੀਅਸਲੀ ਫੇਸ ਕਰਨੀਆਂ ਪੈ ਰਹੀਆਂ ਨੇ ਜੀ ਡਿਊ ਟੂ ਸਮ ਸਿਗਨਲਸ ਜਾਂ ਸਮ ਵੇਵਸ ਦੇ ਕਾਰਨ ਕਰਕੇ ਸੋ ਅਸੀਂ ਉਸ ਨੂੰ ਰੈਕਟੀਫਾਈ ਕਰ ਰਹੇ ਹਾਂ ਤੁਸੀਂ ਵੀ ਸਾਡਾ ਸਾਥ ਦੇਣਾ ਜੀ ਸੋ ਸਾਡਾ ਸਟੂਡੀਓ ਦਾ ਨੰਬਰ ਉਹੀ ਰਹੇਗਾ ਜੀ 905-813-1300 905-601-1350 ਲੋਕਲ ਨੰਬਰ ਦੇ ਥਰੂ ਸਾਨੂੰ ਸੁਣ ਸਕਦੇ ਹੋ 647-610-1320 ਇਹ ਸਾਰੇ ਜਿੰਨੇ ਵੀ ਤੁਸੀਂ ਇਸ ਵੇਲੇ ਮਾਧਿਅਮ ਦੇ ਥਰੂ ਸਾਨੂੰ ਸੁਣ ਸਕਦੇ ਹੋ ਜੀ ਸਾਨੂੰ ਖੁਸ਼ੀ ਹੈ ਚਾਹੇ ਉਹ ਫੇਸਬੁੱਕ ਅਤੇ ਯੂਟਿਊਬ ਹੋਵੇ ਚਾਹੇ ਉਹ ਲੋਕਲ ਨੰਬਰ ਦੇ ਥਰੂ ਚਾਹੇ ਉਹ ਐਪ ਦੇ ਥਰੂ ਚਾਹੇ ਉਹ ਕਹਿ ਲਓ ਕਿ ਵੱਖ ਵੱਖ ਜਿੰਨੇ ਸਾਡੇ ਪਲੇਟਫਾਰਮ ਅਸੀਂ ਤਿਆਰ ਤੁਹਾਡੇ ਵਾਸਤੇ ਕੀਤੇ ਨੇ ਉਹਨਾਂ ਸਾਰੇ ਹੀ ਐਪਸ ਤੇ ਜਾਂ CGMR ਦਾ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਈ ਹਾਟ ਰੇਡੀਓ ਨੂੰ ਡਾਊਨਲੋਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਟੈਸਲਾ ਦੀ ਗੱਡੀਆਂ ਨੇ ਤਾਂ ਆਈ ਹਾਟ ਰੇਡੀਓ ਨੂੰ ਡਾਊਨਲੋਡ ਕਰਕੇ CGMR 1320 ਨੂੰ ਤੁਸੀਂ ਲਾਈਵ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਕੋਟਨ ਕੋਟ ਜਿੰਨਾ ਤੁਸੀਂ ਪਿਆਰ ਮੁਹੱਬਤ ਸਾਨੂੰ ਦੇ ਰਹੇ ਹੋ ਜੀ ਇਸ ਲੜੀ ਦੇ ਵਿਚ ਨਿੱਕੀ ਜੀ ਬ੍ਰੇਕ ਤੋਂ ਬਾਅਦ ਅਸੀਂ ਗੀਤ ਸੰਗੀਤ ਤੇ ਹਲੇ ਯੂਜ ਟੂ ਹੋ ਰਹੇ ਹਾਂ ਜੀ ਅਸੀਂ ਬੈਕ ਹੋਮ ਬਟ ਕੁਛ ਸਾਡੇ ਵਪਾਰੀ ਸਰਾਂ ਦੇ ਹੋਰ ਸੰਦੇਸ਼ ਰਹਿੰਦੇ ਨੇ ਜੀ ਬਟ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਵਾਪਸ ਤੁਸੀਂ ਵੀ ਆਨ ਏਅਰ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ 905-813-1320
9: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
10: ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-554-5598
11: Bed, dining table, sofa. Kar le lena ya dena tohfa.
12: High end design and quality, yani High Point Furniture. Custom made, Canadian made imported furniture lai aaj hi visit karo High Point Furniture.
11: 7550 Kimball Street, Mississauga. Call 647-382-5500.
13: Solid bumper chamka mare Matharu Welding to pawalo sare. Matharu Welding.
14: ਮਠਾਰੂ ਵੈਲਡਿੰਗ ਵਾਓ ਮੂਸ ਬੰਪਰ ਡੀਅਰ ਬੰਪਰ ਡੀਜ਼ਲ ਟੈਂਕ ਲੌਕ ਟ੍ਰੇਲਰ ਰੈਂਪ ਟਾਇਰ ਰੈਕ ਟ੍ਰੇਲਰ ਰਿਪੇਅਰ ਅਲਮੀਨੀਅਮ ਪਲੇਟ ਬੰਪਰ
15: ਕਾਲ ਸਨੀ ਮਠਾਰੂ
14: 647-463-55 647-460-6355
15: ਮਠਾਰੂ ਵੈਲਡਿੰਗ ਯੂਨਿਟ 198 ਰਦਰਫੋਰਡ
16: ਮਠਾਰੂ ਵੈਲਡਿੰਗ
17: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ
18: ਪੀਜ਼ਾ ਮਸ਼ੀਨ ਦੀ ਸਟੀਲ ਅਤੇ ਮਿਕਲੋਗਲਨ ਵਾਲੀ ਲੋਕੇਸ਼ਨ ਤੇ ਇਸ ਸੈਟਰਡੇ ਸੰਡੇ ਦੋ ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 3 ਟੋਪਿੰਗ ਈਚ ਨਾਲ ਸਿਰਫ ਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ ਪਿਕ ਅਪ ਕਰ ਸਕਦੇ ਹੋ ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ 373 ਸਟੀਲਸ ਐਵਨਿਊ ਐਟ ਮਿਕਲੋਗਲਨ ਸ਼ੈਰਡਨ ਕਾਲਜ ਦੀ ਬੈਕ ਸਾਈਡ ਗਹੀਲਾ ਆਫਿਸ ਵਾਲਾ ਪਲਾਜ਼ਾ ਵਧੇਰੇ ਜਾਣਕਾਰੀ ਲੋਕੇਸ਼ਨ ਦਾ ਨੰਬਰ ਹੈ 905-456-33-43 905-456-3343 ਪੀਜ਼ਾ ਮਸ਼ੀਨ
19: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-456-6464
20: Lali Sweet and Restaurant Lali Sweet and Restaurant
21: Tusi sun rahe ho Chawla News Network Toronto
22: इस हॉलिडे सीजन अपनी हर पार्टी के लिए लव साउथ को अपना साथी बनाओ
23: लव

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ ਪਲੰਬਿੰਗ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 647-271-1735 ਐਨੀ ਟਾਈਮ ਹੋਮ ਰੈਨੋਵੇਸ਼ਨ
3: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
4: ਓ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
3: ਸੱਚੀ
4: ਓ ਮੁੱਚੀ
5: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ
4: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ
5: ਹੁਣ ਐਡਰੈਸ ਵੀ ਲਿਖਾ
4: ਲੈ ਲਿਖ ਲਾ 1 Good Mark Place ਇਟੋਬੀਕੋਕ ਯੂਨਿਟ 5
5: ਕਾਲ 647-706-9257
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5
6: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਖੇਮਲ ਜਾ ਚੁੱਕਾ ਤੁਹਾਡੇ ਆਫ ਦੀ ਈਅਰ ਕਾਫੀ ਕਾਲਸ ਆ ਰਹੇ ਸਨ ਤੇ ਮੈਂ ਸੋਚਿਆ ਕਿ ਤੁਸੀਂ ਆਨ ਦੀਅਰ ਵੀ ਵਧਾਈ ਦੇਣਾ ਚਾਹੁੰਦੇ ਹੋ ਤੇ ਆਨ ਦੀਅਰ ਤੁਸੀਂ ਆ ਕੇ ਆਪਣੇ ਵਿਚਾਰ ਦੇ ਸਕਦੇ ਹੋ 905-813-1320 ਸਤਿ ਸ਼੍ਰੀ ਅਕਾਲ ਕਾਲਰ ਹੈਲੋ 1711 ਨੋ ਕੋਈ ਗੱਲ ਨਹੀਂ ਓਕੇ ਸੋ ਸਾਡਾ ਮੇਰਾ ਤਾਂ ਖੁਦ ਦਾ ਇਹ 1320 ਦਾ ਇਹ ਪਹਿਲਾ ਪਲੇਠੀ ਦਾ ਸ਼ੋਅ ਹੈ ਜੀ ਸੋ ਸਾਡੇ ਅੱਜ ਵਪਾਰੀ ਸੱਜਣ ਕਾਫੀ ਆਉਂਦੇ ਨੇ ਜੀ ਪਰ ਮੈਨੂੰ ਭੁੱਲ ਗਿਆ ਕਿ ਲੌਂਗ ਵੀਕਐਂਡ ਹੈ ਸੋ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਮੈਂ ਬਸ ਇਹੀ ਉਮੀਦ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਇਹ ਜਿਹੜਾ ਟਾਈਮ ਹੁੰਦਾ ਨਾ ਲੌਂਗ ਵੀਕਐਂਡ ਦਾ ਇਹ ਬੜਾ ਕਰੂਸ਼ਲ ਟਾਈਮ ਹੁੰਦਾ ਹੈ ਜਿੱਥੇ ਵੀ ਤੁਸੀਂ ਜਾ ਰਹੇ ਹੋ ਵੇਕੇਸ਼ਨ ਕੱਟਣ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪ ਜੀ ਧਿਆਨ ਰੱਖੋ ਜੀ ਜਿੱਥੇ ਵੀ ਜਾ ਰਹੇ ਹੋ ਬਸ ਇਹੀ ਬੇਨਤੀ ਅਸੀਂ ਕਰਦੇ ਆ ਰਹੇ ਹਾਂ ਬਿਕਾਜ਼ ਇਹ ਜੋ ਟਾਈਮ ਹੈ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਉਹਨਾਂ ਨੇ ਫਨ ਵੀ ਕਰਨਾ ਹੈ ਤੁਸੀਂ ਪਾਰਟੀਜ਼ ਵੀ ਇੰਜੋਏ ਕਰਨੀਆਂ ਨੇ ਹਾਈਵੇ ਤੇ ਜਦੋਂ ਵੀ ਤੁਸੀਂ ਜਾਓ ਤਾਂ ਮੇਕ ਸ਼ੋਰ ਤੁਸੀਂ ਆਪਣੇ ਆਪ ਨੂੰ ਕੰਟਰੋਲ ਰੱਖੋ ਆਪਣੇ ਆਲੇ ਦੁਆਲਾ ਦੇਖਦੇ ਰਿਹਾ ਕਰੋ ਜੀ ਲੈਫਟ ਰਾਈਟ ਸੈਂਟਰ ਨੂੰ ਦੇਖਦੇ ਰਿਹਾ ਕਰੋ ਜੀ ਨਾਲ ਦੀ ਨਾਲ ਜਿੰਨੇ ਵੀ ਸਾਡੇ ਮੋਟਰਸਾਈਕਲਿਸਟ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਪੀਡ ਤੇ ਚਲਾਇਆ ਕਰੋ ਬਿਕਾਜ਼ ਕਈ ਨਵੇਂ ਡਰਾਈਵਰਸ ਵੀ ਔਨ ਦਾ ਰੋਡ ਹੁੰਦੇ ਨੇ ਕਿੰਨੇ ਐਕਸੀਡੈਂਟਸ ਪਿੱਛੇ ਜੇ ਹੋਏ ਜੀ ਮੋਟਰਸਾਈਕਲਿਸਟ ਦੇ ਨਾਲ ਗੱਡੀਆਂ ਦੇ ਨਾਲ ਨੰਨੇ ਮੁੰਨੇ ਬੱਚਿਆਂ ਦੀ ਜਾਨ ਵੀ ਚਲ ਗਈਆਂ ਜੀ ਪਿੱਛੇ ਜੇ ਦੋ ਤਿੰਨ ਬੱਚਿਆਂ ਦੀ ਗੱਡੀ ਦੇ ਵਿੱਚ ਹੀ ਮੌਤ ਹੋ ਗਈ ਬਿਕਾਜ਼ ਇੱਕ ਮੋਟਰਸਾਈਕਲਿਸਟ ਨੇ ਜਕਦਮ ਸਪੀਡ ਵਧਾ ਲਈ ਤੇ ਜਿਹੜੀ ਮਦਰ ਸੀ ਉਹ ਡਰ ਗਈ ਉਸ ਨੂੰ ਪਤਾ ਨਹੀਂ ਸੀ ਕਿ ਬ੍ਰੇਕ ਮਾਰਾ ਕਿ ਰੇਸ ਮਾਰਾ ਸਿੱਧੀ ਉਸਨੇ ਫਿਰ ਗਾਰਡ ਰੇਲ ਦੇ ਵਿੱਚ ਜਾ ਕੇ ਮਾਰੀ ਜਿਸ ਦੇ ਵਿੱਚ ਕਾਫੀ ਸੱਟਾਂ ਵੀ ਆਈਆਂ ਮੌਤਾਂ ਵੀ ਹੋਈਆਂ ਸੋ ਇਹ ਤਾਂ ਬਸ ਇੱਕ ਐਗਜ਼ਾਮਪਲ ਸੀ ਬਟ ਪਲੀਜ਼ ਬੇਨਤੀ ਹੱਥ ਜੋੜ ਕੇ ਕਿ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ ਇੰਜੋਏ ਕਰੋ ਲੌਂਗ ਵੀਕਐਂਡ ਬੱਚਿਆਂ ਨੇ ਸਕੂਲ ਵੀ ਜਾਣਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਸਵੀਟ ਮਹਿਲ ਦੇ ਸੁਖਰਾਜ ਕੰਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਡੇ 1 ਤੋਂ ਸਾਥ ਦਿੱਤਾ ਜੀ ਥੈਂਕ ਯੂ ਸੋ ਮਚ ਸੁਖਾ ਪਾ ਤੁਸੀਂ ਸਾਨੂੰ ਪਿਆਰ ਮੁਹੱਬਤ ਅਤੇ ਆਸ਼ੀਰਵਾਦ ਦੇ ਕੇ ਗਏ ਜੀ ਥੈਂਕ ਯੂ ਸੋ ਮਚ ਅਤੇ ਨਾਲ ਦੀ ਨਾਲ ਐਚ ਕੇ ਮੂਵਰਸ ਤੋਂ ਹਰਮਿੰਦਰ ਹੈਰੀ ਜੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬੜਿਆਲ ਅਤੇ ਸੁਖਾ ਢੇਸੀ ਵੀਰ ਦਾ ਬਹੁਤ ਬਹੁਤ ਧੰਨਵਾਦ ਯਾਰਾਂ ਦੇ ਯਾਰ ਤੇ ਜਦੋਂ ਅਸੀਂ ਅਨਾਊਂਸ ਕੀਤਾ ਕਿ ਅਸੀਂ ਵਾਪਸ ਆ ਰਹੇ ਹਾਂ 1320 ਤੇ ਤਾਂ ਬਹੁਤ ਪਿਆਰ ਅਤੇ ਮਾਨ ਸਤਿਕਾਰ ਦਿੱਤਾ ਗਿਆ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 1 Good Mark Place ETOBICO ਯੂਨਿਟ ਨੰਬਰ 5 647-706-9257 ਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਆਲਸੋ ਸਪੌਂਸਰਡ ਬਾਈ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਤੁਸੀਂ ਤਿਆਰ ਕਰਾਉਣੀ ਹੋਵੇ ਫਰੈਸ਼ ਸਮੋਸਾ ਸਵੀਟ ਫੈਕਟਰੀ ਇੱਕ ਬਹੁਤ ਯੂਨੀਕ ਡਿਜ਼ਾਇਨ ਪਹਿਲਾਂ ਆਪਾਂ ਗੁਥਲੀਆਂ ਦੇ ਵਿੱਚ ਭਾਜੀ ਤਿਆਰ ਕਰਕੇ ਓਲਡ ਸਕੂਲ ਦਿੰਦੇ ਹੁੰਦੇ ਸੀ ਅੱਜ ਕੱਲ੍ਹ ਨਿਊ ਡਿਜ਼ਾਇਨ ਦੀ ਭਾਜੀ ਪਹੁੰਚੀ ਹੋਈ ਹੈ ਤੁਸੀਂ ਬਸ ਆਰਡਰ ਪਲੇਸ ਕਰਨਾ ਤੁਹਾਡੇ ਵਾਸਤੇ ਪੈਕਿੰਗ ਰੈਡੀ ਹੁੰਦੀ ਹੈ ਜੀ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਕਾਲ ਕਰ ਸਕਦੇ ਹੋ 416-213-1165 ਤੇ ਕਾਲ ਕੀਤਾ ਜਾ ਸਕਦਾ ਹੈ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੇ ਵਿੱਚ ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ, ਸੈਟਰਡੇ ਸੰਡੇ ਆ ਰਿਹਾ, ਸੋ ਇੱਕ ਵਾਰੀ ਫਿਰ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਪਲੀਜ਼ ਇੰਜੋਏ ਯਰ ਵੀਕਐਂਡ, ਲੌਂਗ ਵੀਕਐਂਡ ਹੈ। ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਇਸ ਚੈਨਲ ਤੇ ਸਾਨੂੰ ਤੁਸੀਂ ਦਿਲੋਂ, ਸਾਨੂੰ ਬੜੀ ਖੁਸ਼ੀ ਹੋਵੇਗੀ, ਤੁਸੀਂ ਇਹਨੂੰ ਕਾਲ ਕਰ ਸਕਦੇ ਹੋ 416-303-1515 ਤੇ ਜਿਹੜੇ ਸਾਡੇ ਚੋਣ ਵਾਲੇ ਆਪਣਾ ਵਪਾਰ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਨ ਇਸ ਸ਼ੋਅ ਦੇ ਵਿੱਚ, ਤਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ 416-303-1515 ਤੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ 1320 meter ਬੈਂਡ ਤੇ। ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਰੰਗਲਾ ਪੰਜਾਬ। ਅਗੇਨ ਗਾਇਜ਼, ਰੀਅਲ ਸਟੇਟ ਦੇ ਸਬੰਧੀ ਕੋਈ ਵੀ ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਦਾਸ ਨੂੰ ਕਾਲ ਜ਼ਰੂਰ ਕਰ ਲਿਓ 416-303-1515 ਤੇ ਮੇਰੀ ਟੀਮ ਨਾਲ, ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੁਹਾਡੀ ਸਾਡੀ ਹੁਣ ਮੁਲਾਕਾਤ ਮੰਡੇ ਵਾਲੇ ਦਿਨ ਹੋਵੇਗੀ ਜੀ। ਇਹ ਸਾਡਾ ਟੈਸਟਿੰਗ ਪੀਰੀਅਡ ਚੱਲਦਾ ਤੇ ਟੈਸਟਿੰਗ ਪੀਰੀਅਡ ਦੇ ਦੌਰਾਨ ਕਾਫੀ ਸਾਡੇ ਜਿਹੜੇ ਵੇਵਸ ਨੇ ਉਹ ਅਪ ਐਂਡ ਡਾਊਨ ਹੋਣਗੀਆਂ। ਕੁਝ ਇੱਕ ਟੈਕਨੀਕਲ ਅਮੈਂਡਮੈਂਟਸ ਅਸੀਂ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਸੋ ਤੁਸੀਂ ਅਗਰ ਪਹਿਲਾਂ ਪ੍ਰੋਗਰਾਮ ਕਲੀਅਰ ਸੁਣ ਰਹੇ ਸੀ ਤੇ ਫਿਰ ਥੋੜੀ ਜਿਹੀ ਕੜਕੜ ਆ ਗਈ ਆਵਾਜ਼, ਇਹਦਾ ਇਹ ਨਾ ਸਮਝੋ ਮਤਲਬ ਕਿ ਅਪ ਐਂਡ ਡਾਊਨ ਹੋ ਰਿਹਾ ਜੀ, ਇਹਦਾ ਇਹ ਮਤਲਬ ਹੈ ਕਿ ਸਾਡੀ ਟੀਮ ਹੈ ਜੀ ਉਹ ਲੱਗੀ ਹੋਈ ਪਈ ਹੈ ਜੀ, ਕੁਛ ਤਾਰਾਂ ਇਧਰ ਕੁਛ ਤਾਰਾਂ ਉਧਰ। ਸੋ ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਇਸ ਸ਼ੋਅ ਦੇ ਵਿੱਚ, ਤਾਂ ਅਗੇਨ ਮੇਰਾ ਨੰਬਰ 416-303-1515 ਤੇ ਮੇਰੀ ਟੀਮ ਨਾਲ, ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਸੀਂ 1320 ਨੂੰ ਸੁਣਿਆ ਜੀ, ਫਰਾਈਡੇ ਦਾ ਦਿਨ ਹੈ ਜੀ, ਕੱਲ ਨੂੰ ਸੈਟਰਡੇ ਹੈ, ਸੰਡੇ ਹੈ, ਲੌਂਗ ਵੀਕਐਂਡ, ਤੁਸੀਂ ਮਨਾਓ ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਇੰਜੋਏ ਕਰੋ। ਅਗੇਨ ਮੇਰਾ ਨੰਬਰ 416-303-1515। ਤਮਾਮ ਜਿੰਨੇ ਵੀ ਸਾਡੇ ਸਪਾਂਸਰਸ, NRI ਮੈਰਿਜ ਬਿਊਰੋ, ਸੰਧੂ ਡੈਂਟਿਸਟਰੀ, GTA ਫਲੋਰਿੰਗ ਕੈਨੇਡਾ, ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ, ਟਾਪ ਚੋਇਸ ਇਲੈਕਟ੍ਰੋਨਿਕਸ, ਸ਼ਾਹ ਟਰਾਂਸਪੋਰਟ, ਮੇਪਲ 1 ਕਿਚਨ ਐਂਡ ਬਾਥ, ਰਿਟਸ ਫਰਨੀਚਰ ਤੋਂ ਰੋਹਿਤ ਜੀ, ਅਸ਼ੋਕ ਜੁਵੈਲਰਸ ਤੋਂ ਰਾਜੂ ਜੀ, ਮਠਾਰੂ ਵੈਲਡਿੰਗ ਸਰਵਿਸ ਤੋਂ ਵੀਰ ਸਨੀ ਤੇ ਸੁਖਵਿੰਦਰ ਮਠਾਰੂ, ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ, ਅਤੇ ਸਮੁੱਚੀ ਜਿੰਨੀ ਵੀ ਸਾਡੀ ਟੀਮ ਹੈ ਜੀ ਰੰਗਲਾ ਪੰਜਾਬ ਦੀ, ਚਾਹੇ ਉਹ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਜਿੰਨੇ ਵੀ ਸਾਡੇ ਸਪਾਂਸਰਸ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਕੋਟ ਐਂਡ ਕੋਟ ਧੰਨਵਾਦ। ਹੁਣ ਸਰ ਆਪਾਂ ਤੁਹਾਡੇ ਤੋਂ ਇੱਥੇ ਲੈਂਦੇ ਹਾਂ ਆਗਿਆ ਜੀ, ਮਿਲਦੇ ਹਾਂ ਜੀ ਸ਼ਾਮ ਨੂੰ 6 ਤੋਂ ਲੈ ਕੇ 9 ਤੱਕ। ਹੈਵ ਅ ਵੰਡਰਫੁਲ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6474585859 647-5548-5059।
3: Bed, dining table, sofa, kar le lena ya dena tohfa,
4: high end design and quality, yani High Point Furniture, custom made, Canadian made, imported furniture le aaj hi visit karo High Point Furniture,
3: 7550 Kimball Street, Mississauga, call 647-382-5500।
5: solid bumper chamka mare Mathuru welding to pawa lo sare Mathuru welding।
6: Mathuru Welding, wow, moose bumper, deer bumper, diesel tank lock, driller ram, tire rack, driller repair, aluminium plate bumper.
7: Call Sunny Mathuru
6: 647-362-5555
7: Mathuru Welding, Unit 1, 98 Rutherford।
5: Mathuru Welding, Mathuru Welding।
8: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
2: ਪੀਜ਼ਾ ਮਸ਼ੀਨ ਦੀ ਸਟੀਲ ਅਤੇ ਮਿਕ ਲੋਗਨ ਵਾਲੀ ਲੋਕੇਸ਼ਨ ਤੇ ਇਸ ਸੈਟਰਡੇ ਅਤੇ ਸੰਡੇ ਦੋ ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 3 ਟੋਪਿੰਗ ਈਚ ਨਾਲ ਸਿਰਫ ਅਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ ਪਿਕ ਅਪ ਕਰ ਸਕਦੇ ਹੋ। ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ। 300 ਸਿਰਫ ਅਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ ਪਿਕ ਅਪ ਕਰ ਸਕਦੇ ਹੋ। ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ। 373 ਸਟੀਲਸ ਐਵਨਿਊ ਐਟਮੀ ਕਲੋਗਲਨ ਸ਼ੈਰਨ ਕਾਲਜ ਦੀ ਬੈਕ ਸਾਈਡ ਗਿਹੀ ਲਾ ਆਫਿਸ ਵਾਲਾ ਪਲਾਜ਼ਾ। ਵਧੇਰੇ ਜਾਣਕਾਰੀ ਲੋਕੇਸ਼ਨ ਦਾ ਨੰਬਰ ਹੈ 905-456-33-43 905-456-3343 ਪੀਜ਼ਾ ਮਸ਼ੀਨ।
9: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464
10: ਲਾਲੀ ਸਵੀਟ ਐਂਡ ਰੈਸਟੋਰੈਂਟ। ਲਾਲੀ ਸਵੀਟ ਐਂਡ ਰੈਸਟੋਰੈਂਟ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
11: ਇਸ ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲੀਏ ਲਵ ਸਾਥ ਕੋ ਆਪਣਾ ਸਾਥੀ ਬਣਾਓ।

your home for community. CJMR 1320.

0: Keep it on the voice of the city, CJMR 1320.
1: ਉਹ ਹਾਂ ਵੀ ਤੂੰ ਫੇਰ ਆ ਗਿਆ, ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨਹੀਂ?

0: ਖੇਡਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: This is CJMR 1320, the voice of the city.

0: ਉਹ ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ
1: You're listening to CJMR 1320, the voice of the city.

ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

where culture lives. This is CJMR 1320, the voice of the city.

ਜੀਦੇ ਵਿੱਚ ਦੀ ਸਾਹ ਵਗਦੇ ਸੀ, ਜੀਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।

You're listening to CJMR 1320, the voice of the city.

0: Keep it on the voice of the city. CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 ਲੋਟਸ ਫਿਊਨਰਲ ਹੋਮ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿਚ ਬਣ ਰਹੇ ਹਨ 3 ਬੈਡਰੂਮ ਜ਼ਫਰੀ ਹੁਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ। ਕੀਮਤ ਸਿਰਫ ਅਤੇ ਸਿਰਫ 3,99,000। 5,000 ਡਾਲਰ ਦੇ ਕੇ ਇਨ੍ਹਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਡਾਉਣੇ ਬਾਰ ਬਾਰ ਨਹੀਂ ਆਉਣੇ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ, ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 1250 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045। ਟਾਪ ਚੋਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, tailor transport and moving services.
6: For service with a smile, give us a call.
5: Call Mr. Harminder 416-524-6704.
6: 416-524-6704 pe.
5: Visit 140 Advanced Boulevard, Unit Number 10, Brampton.
7: Long distance moving specialist,
5: HK Movers.
8: HK Movers.
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ। ਨੰਗੇ

0: a show, we definitely need your feedback so that our team of engineers can work around and give you best of the show, best of the sound that you ever had.
1: So thankful hovange ji aap sahab de number 905-813-1320 again number to call 905-813-1320 sadi tusi official website te ja ke vi sanu apni feedback bhej sakde ho betahasha tode valo sara din phone calls aaye ne bol bol ke kise vele gala vi kehnda kuj rest kar liye par sada tode agge sir chukda hai jo tusi sanu phone calls karde ho ਕੇਵਲ 10-10 ਕਾਲਸ ਇਕੱਠੀਆਂ ਆ ਜਾਂਦੀਆਂ ਪੰਜ ਪੰਜ ਚਾਰ ਚਾਰ ਕਾਲਸ ਇਕੱਠੀਆਂ ਆ ਜਾਂਦੀਆਂ ਇੱਕ ਨੂੰ ਹੋਲਡ ਕੀਤਾ ਹੁੰਦਾ ਉਹਦੇ ਵਿੱਚ ਦੂਜੀ ਆ ਗਈ ਦੂਜੀ ਤੋਂ ਬਾਅਦ ਤੀਜੀ ਆ ਗਈ ਤੇ ਪਹਿਲੀ ਨੂੰ ਅਸੀਂ ਭੁੱਲ ਜਾਂਦੇ ਹਾਂ ਉਹ ਫਿਰ ਕਿਸੇ ਵੇਲੇ ਵੀਰ ਨਾਰਾਜ਼ ਹੁੰਦੇ ਨੇ ਰਿਕੁਐਸਟ ਆ ਬਾਈ ਜੀ ਨਾਰਾਜ਼ ਨਾ ਹੋਇਓ ਸਾਡੀ ਸਹਾਇਤਾ ਕਰਿਓ ਸਾਡਾ ਸਾਥ ਦਿਓ ਸਾਡਾ ਸਾਨੂੰ ਪਿਆਰ ਦਿਓ ਕਿਉਂਕਿ ਤੁਹਾਡੀਆਂ ਕਾਲਸ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ 13:20 AM ਨੂੰ ਛੱਡ ਕੇ ਕਿਤੇ ਗਏ ਸੀ ਜਾਂ 31 December ਨੂੰ ਬੰਦ ਹੋ ਗਿਆ ਸੀ ਕਮਿਊਨਿਟੀ ਨੇ ਇਸ ਨੂੰ ਅੱਜ ਮੇਰੀ ਗੱਲਬਾਤ ਹੋ ਰਹੀ ਸੀ ਸਪੈਸ਼ਲ ਮੈਂ ਜਿਸ ਦਿਨ ਸ਼ੁਰੂਆਤ ਕੀਤਾ ਸੀ ਉਸ ਦਿਨ ਵੀ ਕਿਹਾ ਸੀਗਾ ਕਿ ਅਵਤਾਰ ਰੱਖੜਾ ਜੀ ਸਾਡੇ ਸਮਕਾਲੀ ਨੇ ਬੜੇ ਪੁਰਾਣੇ 13:20 AM ਤੇ ਮੰਜੇ ਹੋਏ ਹੋਸਟ ਹਾਂਜੀ ਪੂਰੀ ਤਿਆਰੀ ਦੇ ਨਾਲ ਉਹ ਆਇਆ ਕਰਦੇ ਸਨ ਅਸੀਂ ਕੰਨ ਲਾ ਕੇ ਉਹਨੂੰ ਸੁਣਿਆ ਕਰਦੇ ਸਨ ਜਦੋਂ ਰੰਗਲਾ ਪੰਜਾਬ ਇੱਕ ਦਿਨ ਸ਼ੁਰੂ ਹੋਇਆ ਸੀ ਉਦੋਂ ਬਾਅਦ 2 ਦਿਨ ਫਿਰ 3 ਦਿਨ 4 ਦਿਨ ਤੇ ਜਦੋਂ ਮੈਂ 5 ਦਿਨ ਹਫ਼ਤੇ ਦੇ 2 ਘੰਟੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਸ਼ਹਿਰ ਦੇ ਵਿੱਚ ਘੁਸਰ ਮੁਸਰ ਵੀ ਸੀਗੀ ਤਾਂ ਮੈਂ ਕਿਹਾ ਸੀ ਪੋਲੇ ਪੋਲੇ ਪੋਲੇ ਪੋਲੇ ਪੱਬ ਰੱਖਦੇ ਹੋਏ ਜਿਹੜੇ ਅਸੀਂ ਕਦਮ ਚੁੱਕ ਰਹੇ ਹਾਂ ਉਹਦੇ ਵਿੱਚ ਸਤਿਗੁਰ ਦੀ ਅਪਾਰ ਕਿਰਪਾ ਜ਼ਰੂਰ ਕਾਮਯਾਬ ਹੋਵਾਂਗੇ ਤੇ ਰੱਖੜਾ ਸਾਹਿਬ ਨੇ ਗੱਲ ਕਹੀ ਸੀ ਕਿ ਦਿਲਬਾਗ ਮੈਨੂੰ ਦਿਲਬਾਗ ਕਹਿੰਦੇ ਹੁੰਦੇ ਬੜਾ ਅੱਛਾ ਲੱਗਦਾ ਚਾਵਲਾ ਸਾਹਿਬ ਤਾਂ ਸਾਰੇ ਕਹਿ ਦਿੰਦੇ ਵੱਡੇ ਜਦੋਂ ਦਿਲਬਾਗ ਕਹਿੰਦੇ ਨਾ ਪਿਆਰ ਹੁੰਦਾ ਉਹਦੇ ਵਿੱਚ ਕਹਿੰਦੇ ਦਿਲਬਾਗ ਇੱਕ ਗੱਲ ਯਾਦ ਰੱਖੀ ਮੈਂ ਕਿਹਾ ਕਿ ਕਹਿੰਦੇ ਵੀ ਜਦੋਂ ਤੂੰ ਟਾਈਮ ਵਧਾਉਣਾ ਹੈ ਨਾ ਉਦੋਂ ਤੈਨੂੰ ਮੀਡੀਆ ਭਾਈਚਾਰੇ ਨੇ ਬਹੁਤ ਘੱਟ ਕਾਲ ਕਰਨੀ ਹੈ ਪਰ ਜਿੱਦਣ ਤੂੰ ਟਾਈਮ ਘਟਾ ਲਿਆ ਤੂੰ ਵਧਾ ਤੇ ਲਿਆ ਹੁਣ ਕਿਉਂਕਿ ਮੈਂ ਸਟੂਡੀਓ ਚੋਂ ਨਿਕਲ ਰਿਹਾ ਸੀ ਉਸ ਸਟੂਡੀਓ ਚ ਆ ਰਹੇ ਸੀ ਸਮਥਿੰਗ ਇੱਦਾਂ ਦਾ ਕੋਈ ਸੀਨ ਸੀ ਤੇ ਜਿੱਦਣ ਤੂੰ ਟਾਈਮ ਘਟਾਇਆ ਨਾ ਉਦੋਂ ਤੈਨੂੰ ਬੜੇ ਫੋਨ ਆਉਣੇ ਆ ਉਹ ਯਾਰ ਕੀ ਗੱਲ ਹੋ ਗਈ ਕਿਉਂ ਘਟਾ ਲਿਆ ਕਿਉਂ ਘਟਾ ਲਿਆ ਕਿਉਂ ਘਟਾ ਲਿਆ ਹੈ ਕੀ ਗੱਲ ਹੋ ਗਈ ਟੌਂਚਾਂ ਜਿਹਾ ਲਾਉਣਗੇ ਮੈਨੂੰ ਉਹਨਾਂ ਦਾ ਇਕੱਲਾ ਇਕੱਲਾ ਸ਼ਬਦ ਅੱਜ ਵੀ ਯਾਦ ਆ ਉਹਨਾਂ ਦਾ ਫੋਨ ਆਇਆ ਬਹੁਤ ਖੁਸ਼ ਬਹੁਤ ਖੁਸ਼ ਕੁਝ ਮੈਨੂੰ ਉਹਨਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਯਾਦ ਕਰਵਾਈਆਂ ਕਿ ਯਾਦ ਹੈ ਆਪਾਂ ਇਕੱਠੇ ਜਾਂਦੇ ਹੁੰਦੇ ਸੀ ਇਕੱਠੇ ਆਹ ਕਰਦੇ ਸੀ ਇਕੱਠੇ ਉਹ ਕਰਦੇ ਸੀ ਉਦੋਂ ਗਿਣਤੀ ਦੇ ਪੋਟਿਆਂ ਦੇ ਗਿਣੇ ਜਾਣ ਵਾਲੇ ਸਾਡੇ ਰੇਡੀਓ ਟੈਲੀਵਿਜ਼ਨ ਹੋਸਟ ਹੁੰਦੇ ਸਨ ਸਾਰਿਆਂ ਦੇ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ ਵਿਚਾਰਾਂ ਦੀ ਸਾਂਝ ਅਲੱਗ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਮੇਰੇ ਨਾਲ ਸਾਰਿਆਂ ਦੇ ਵਿਚਾਰ ਸਹਿਮਤ ਹੋਣਗੇ ਮੈਂ ਅਰਸ਼ ਨੂੰ ਕੱਲ੍ਹ ਵੀ ਕਿਹਾ ਸੀ ਅਰਸ਼ ਸਾਨੂੰ ਵਧਾਈਆਂ ਵੀ ਆ ਰਹੀਆਂ ਨੇ ਪਰ ਨਾਲ ਦੀ ਨਾਲ ਸੁਚੇਤ ਵੀ ਰਹਿਣਾ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਵੀ ਹੁੰਦੀਆਂ ਨੇ ਤੇ ਪਰ ਜਿਹੜੀ ਬੇਰੀ ਦੇ ਬੇਰ ਮਿੱਠੇ ਹੋਣ ਉਹਨੂੰ ਵੱਟੇ ਵੀ ਵੱਜਦੇ ਹੁੰਦੇ ਆ ਤੇ ਖਾਸ ਤੌਰ ਤੇ ਤੇਰੇ ਵੱਖਰੇ ਜੇ ਚਾਹੁਣ ਵਾਲੇ ਵੀ ਹੋਣਗੇ ਜੋ ਤੇਰੇ ਇਸ ਚੜਾਈ ਤੋਂ ਸਾਡੀ ਇਸ ਚੜਾਈ ਤੋਂ ਸਾਡੇ ਇਸ ਕਾਮਯਾਬੀ ਤੋਂ ਮਹਿਸੂਸ ਤਾਂ ਤੁਹਾਨੂੰ ਇਹ ਕਰਵਾਉਣਗੇ ਕਿ ਤੁਹਾਡੇ ਨਾਲ ਆ ਬੜੇ ਖੁਸ਼ ਆ ਪਰ ਜੜਾਂ ਵੀ ਵੱਢਣਗੇ ਸੋ ਉਹਨਾਂ ਤੋਂ ਮਿੱਤਰਾਂ ਸੁਚੇਤ ਰਵੀ ਉਸ ਜਿਹੜੇ ਬੁੱਕਲ ਤੇ ਸੱਪ ਨੇ ਉਹਨਾਂ ਤੋਂ ਸੁਚੇਤ ਰਵੀ ਪਰ ਲੜਾਈ ਆਪਣੀ ਲੜੋ ਜੇ ਕਿਸੇ ਨਾਲ ਲੜਾਈ ਲੜਨੀ ਹੈ ਨਾ ਆਪਣੀ ਲੜੋ ਕਿਸੇ ਦੀ ਲੜਾਈ ਨਾ ਲੜੋ ਹਮੇਸ਼ਾ ਯਾਦ ਰੱਖਿਓ ਅਸੀਂ ਆਪਣੀ ਲੜਾਈ ਲੜੀ ਹਮੇਸ਼ਾ ਹੀ ਲੜਾਈ ਲੜੀ ਹੈ ਤੇ ਲੜਦੇ ਰਹਾਂਗੇ ਗਾਂਹ ਵੀ ਆਪਣੇ ਹੱਕਾਂ ਵਾਸਤੇ ਬੰਦੇ ਨੂੰ ਲੜਨਾ ਚਾਹੀਦਾ ਪਰ ਜੇ ਬਿਨਾਂ ਵਜ੍ਹਾ ਤੁਸੀਂ ਕਿਸੇ ਹੱਕਾਂ ਦੀ ਕਿਸੇ ਦੇ ਹੱਕ ਦੀ ਲੜਾਈ ਆਪਣੇ ਮੋਢਿਆਂ ਤੇ ਰੱਖ ਕੇ ਲੜਦੇ ਹੋ ਤਾਂ ਮਹਾਨ ਬੇਵਕੂਫੀ ਹੋਵੇਗੀ ਮਹਾਨ ਖੈਰ ਇਹ ਸੂਰਜ ਉਦੇ ਹੋ ਚੁੱਕਾ ਹੈ ਸੀ ਜੇ ਐਮ ਆਰ 13:20 AM ਦਾ ਇਹ ਚੜ੍ਹਦਾ ਹੀ ਰਹਿਣਾ ਹੁਣ ਚੱਲਦਾ ਹੀ ਰਹਿਣਾ ਇਹ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਇਹਦੀ ਹੋ ਸਕਦਾ ਹੈ ਕਿ ਰੇਂਜ ਹੋਰ ਵੱਧ ਜਾਵੇ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਕਰਦਾ ਉਹ ਚੰਗੇ ਕਰਦਾ ਚੰਗੇ ਵਾਸਤੇ ਹੀ ਹੁੰਦਾ ਸੋ ਕਿਰਪਾ ਕਰਿਓ ਜਿਸ ਵੀ ਏਰੀਏ ਦੇ ਵਿੱਚ ਤੁਸੀਂ ਸਾਨੂੰ ਸੁਣ ਰਹੇ ਹੋ ਅਗੇਨ ਆਪਣੀ ਫੀਡਬੈਕ ਜ਼ਰੂਰ ਦਿਓ ਨੰਬਰ ਰਹੇਗਾ 905-813-1320 ਦਿਸ ਪ੍ਰੋਗਰਾਮ ਪ੍ਰੋਡਿਊਸ ਸਪਾਂਸਰ ਬਾਏ ਲੋਟਸ ਫਿਰਨਹੋ 121 ਸਿਟੀ ਵੀਰ ਐਕਸਟਿਲ 3-4 ਵਲ ਕਿਚਨਰ ਦੇ ਵਿੱਚ ਵਾਕਿਆ ਨੇ ਵੀਰ ਹਰਮਿੰਦਰ ਹਾਂਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ ਵੈਦਰ ਰਿਪੋਰਟ ਤੋਂ ਬਾਅਦ ਅਸੀਂ ਪ੍ਰੋਗਰਾਮ ਦਾ ਅਗਲਾ ਹਿੱਸਾ ਤੁਹਾਡੇ ਲਈ ਪੇਸ਼ ਕਰਾਂਗੇ ਔਰ ਵੈਦਰ ਰਿਪੋਰਟ ਨੂੰ ਸਪਾਂਸਰ ਕਰਨਗੇ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਬਾਈ ਸੁਖਾ ਕੰਗ ਜੀ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਪ੍ਰੈਜੀਡੈਂਟ ਕਨਵੈਨਸ਼ਨ ਅਤੇ ਸਵੀਟ ਮਹਿਲ ਨੰਬਰ 416-6979-9999
0: ਜੀ ਵੈਦਰ ਦੀ ਗੱਲ ਕਰਦੇ ਹਾਂ ਰਾਈਟ ਨਾਓ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਫੀਲਸ ਲਾਈਕ 24 ਓਨਲੀ ਔਰ ਕੱਲ ਦਾ ਤਾਪਮਾਨ ਹਾਈਐਸਟ 24 ਰਹੇਗਾ ਲੋਐਸਟ 15 ਪਲੈਂਟੀ ਆਫ ਸਨਸ਼ਾਈਨ
1: ਜੀ ਵੀਕਐਂਡ ਆ ਰਿਹਾ ਵੀਕਐਂਡ ਤੇ ਤੁਸੀਂ ਆਪਣੇ ਘਰ ਦੇ ਵਿਚ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਲਿਆਉਣੀਆਂ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਤੇ ਭਲਵਾਨੀ ਗੇੜਾ ਲਾਓ।

0: ਬਹੁਤ ਵੱਡਾ ਇੱਕ ਸਟੋਰ ਹੈ ਖੇਤਾਂ ਦੇ ਵਿੱਚ। ਹੁਣ ਤਾਂ ਸਾਡੀ ਆਵਾਜ਼ ਉੱਥੇ ਕ੍ਰਿਸਟਲ ਕਲੀਅਰ ਚੱਲਦੀ, ਅਸੀਂ ਲਾਈਵ ਸ਼ੋਅ ਕਰਦੇ ਰਹੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਅਤੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਇਹ ਬਰਤਨ ਤੁਹਾਡੇ ਲਈ ਹਾਜ਼ਰ ਹਨ। ਕੜਾਹੀਆਂ ਵੱਡੀਆਂ ਵੱਡੀਆਂ, ਪਤੀਲੇ ਵੱਡੇ ਵੱਡੇ ਲੈਣੇ ਨੇ, ਮੂੜੇ, ਸਾਈਕਲ, ਤੰਦੂਰ, ਬੈੱਡ, ਅਨਵਾਰੀ, ਪਲੰਗ, ਹੋਲਡਿੰਗ ਬੈੱਡ ਤੋਂ ਇਲਾਵਾ ਤੁਸੀਂ ਸਰੋਂ ਦਾ ਸਾਗ ਬਣਿਆ ਬਣਾਇਆ ਲੈਣਾ, ਬੜਾ ਰੀਝਣਾ ਬਣਾਉਂਦੇ ਨੇ, ਮੱਕੀ ਦੀ ਰੋਟੀ ਲੈ ਸਕਦੇ ਹੋ ਨਾਲ, ਤੇ ਘਰ ਲਿਆ ਕੇ ਸਾਗ ਬਣਾਉਣਾ ਉਹ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਨਿਕਸੁਕ ਪਾਉਣਾ ਉਹ ਵੀ ਨਾਲ ਮਿਲੇਗਾ। ਔਰ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਾਰੀਆਂ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਉਹਨਾਂ ਦੇ ਖੇਤਾਂ ਤਿਆਰ ਕੀਤੀਆਂ ਜਾਂਦੀਆਂ ਨੇ। 12050 ਏਅਰਪੋਰਟ ਰੋਡ ਐਟ ਮੇਫੀਲ, ਨੰਬਰ 9058409000। ਖ਼ਬਰਾਂ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਵੇਗਾ। ਕਟਾਰੀਆ ਟੂਰਸ ਐਂਡ ਟਰੈਵਲ ਤੁਹਾਡੇ ਸ਼ਹਿਰ ਦੇ ਵਿਚ ਹਾਜ਼ਰ ਹੈ ਜੀ। 2883 ਡਾਈ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ ਤੇ। ਟੋਰਾਂਟੋ ਟੂ ਦਿੱਲੀ 999, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1335-92 ਤੇ ਟੋਰਾਂਟੋ ਟੂ ਅੰਮ੍ਰਿਤਸਰ 1860, ਟੋਰਾਂਟੋ ਟੂ ਦਿੱਲੀ 1300 ਦੀ ਰਿਟਰਨ ਟਿਕਟ ਹੈ। ਪਾਕਿਸਤਾਨ ਦਾ ਫੇਰ ਤੁਸੀਂ ਲੈਣਾ ਹੈ ਤਾਂ ਟੋਰਾਂਟੋ ਟੂ ਕਰਾਚੀ 1255, ਟੋਰਾਂਟੋ ਟੂ ਇਸਲਾਮਾਬਾਦ 1240 ਹੋਵੇਗਾ। ਪਾਕਿਸਤਾਨ ਦੀ ਰਿਟਰਨ ਟਿਕਟ ਟੋਰਾਂਟੋ ਟੂ ਇਸਲਾਮਾਬਾਦ 2045 ਤੇ ਟੋਰਾਂਟੋ ਟੂ ਕਰਾਚੀ 2130। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਲਈ ਯਾਦ ਰੱਖੋ 905-678-1200 ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਖੋਲਦੇ ਨੇ। ਅਸੀਂ ਅੱਜ ਸੀ ਜੇ ਐਮ ਆਰ 1320 AM ਤੇ ਤਕਰੀਬਨ 10-15 ਮਿੰਟਾਂ ਬਾਅਦ 10 ਕੁ ਮਿੰਟ ਲਈ ਜਿਹੜਾ ਹੈ ਨੋ ਇੰਗਲਿਸ਼ ਵਿਦ ਇਨ 1 ਮਿੰਟ ਪਲੇ ਕਰਾਂਗੇ, ਤਾਂ ਕਿ ਅਸੀਂ ਜਾਣ ਸਕੀਏ ਕਿ ਕਿੰਨੇ ਕੁ ਸਾਨੂੰ ਇਸ ਵਕਤ ਸਾਡੇ ਲਿਸਨਰ ਦਰਸ਼ਕ ਜਿਹੜੇ ਨੇ ਉਹ ਸੁਣ ਦੇਖ ਰਹੇ ਹਨ। ਤੁਹਾਡੀਆਂ ਫੀਡਬੈਕ ਲਵਾਂਗੇ। ਸੀਜੀਐਮਆਰ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਲਾਈਵ ਸ਼ੋਅ ਚੱਲ ਰਿਹਾ ਜੀ। ਲਾ ਲੈਂਦੇ ਆਪਾਂ ਠੂਠੀਆਂ ਕੰਨਾਂ ਨੂੰ ਤੇ ਲੈਨੇ ਆ ਜੀ ਪਹਿਲੀ ਕਾਲ। ਵੈਲਕਮ ਜੀ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
1: ਚਾਵਲਾ ਜੀ। ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਬੱਚੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਭਾਈ ਜੀ, ਥੈਂਕ ਯੂ।
1: ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰਮਾਤਮਾ ਬੱਚੀ ਤੇ ਬੱਚੀ ਦੇ ਜੀਵਨ ਸਾਥੀ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀ ਰੱਖਣ
0: ਜੀ। ਮਿਹਰਬਾਨੀ।
1: ਤੁਹਾਨੂੰ ਮਿਲਟਨ ਸ਼ਹਿਰ ਚੋਂ ਸੁਣ ਰਿਹਾ ਹੈ ਔਰ ਤੁਹਾਡੀ ਆਵਾਜ਼ ਬੜੀ ਪਿਆਰੀ ਆ ਰਹੀ ਹੈ, ਤਾਂ ਬਿਲਕੁਲ ਠੀਕ ਠਾਕ ਤੁਹਾਡਾ ਜਿਹੜੀ।
0: ਅੱਛਾ, ਨਾਲ ਇਹ ਦੱਸੋ ਕਿ ਕੋਈ ਡਿਸਟਰਬੈਂਸ ਕਿਸੇ ਹੋਰ ਰੇਡੀਓ ਦੀ ਆਵਾਜ਼ ਤਾਂ ਨੀ ਤੁਹਾਨੂੰ ਸੁਣਾਈ ਦੇ ਰਹੀ? ਅਨਦਰ ਰੇਡੀਓ ਕੋਈ ਕ੍ਰੈਸ਼ ਤਾਂ ਨੀ ਕਰ ਰਿਹਾ?
1: ਨਹੀਂ, ਮੈਨੂੰ ਤਾਂ ਤੁਹਾਡੀ ਆਵਾਜ਼ ਸੁਣ ਰਹੀ ਹੈ, ਹੋਰ ਕੋਈ ਵਿੱਚ?
0: ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ ਜੀ, ਬਹੁਤ ਮਿਹਰਬਾਨੀ, ਤੁਹਾਡੀ ਕਾਲ ਦਾ ਹਮੇਸ਼ਾ ਹੀ ਅਸੀਂ ਆਸਾਨ ਮੰਦ ਰਵਾਂਗੇ। ਅਗਲੀ ਕਾਲ ਪਲੀਜ਼। ਹੈਲੋ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਹਾਂ ਜੀ, ਆਵਾਜ਼ ਬਹੁਤ ਵਧੀਆ, ਕਿਚਨਰ ਤੇ ਆਵਾਜ਼ ਬਹੁਤ ਸੋਹਣੀ ਚੱਲ ਰਹੀ ਹੈ
0: ਕਿਚਨਰ ਦੇ ਵਿੱਚ। ਵਾਓ, ਥੈਂਕ ਯੂ ਬ੍ਰਦਰ, ਯੂ ਮੇਕ ਮਾਈ ਡੇ। ਕਿਚਨਰ ਦੇ ਵਿੱਚ ਤੁਸੀਂ ਸੁਣ ਰਹੇ ਹੋ, ਘਰ ਚ ਸੁਣ ਰਹੇ ਹੋ, ਕਾਰ ਚ ਸੁਣ ਰਹੇ ਹੋ ਜਾਂ ਕਿੱਦਾਂ ਸੁਣ?
2: ਘਰ ਚ ਹੀ ਸੁਣ ਲਿਆ ਜੀ।
0: ਓਕੇ, ਸੋ ਨਾਈਸ ਸਰ, ਥੈਂਕ ਯੂ ਬ੍ਰਦਰ।
2: ਆਵਾਜ਼ ਬਹੁਤ ਸਾਫ਼ ਆ ਜੀ,
0: ਕੋਈ ਹੋਰ ਤਾਂ ਨਹੀਂ ਡਿਸਟਰਬੈਂਸ ਤਾਂ ਨਹੀਂ ਨਾ ਆ ਰਹੀ?
2: ਨਹੀਂ ਨਹੀਂ, ਜਮਾ ਹੀ ਨਹੀਂ ਜੀ।
0: ਓਕੇ, ਲਵ ਯੂ, ਥੈਂਕ ਯੂ ਵੈਰੀ ਮਚ। ਕਿਚਨਰ ਦੇ ਵਿੱਚ ਸੁਣ ਰਹੇ ਹੋ, ਗੋਲਫ ਤੋਂ ਫੋਨ ਆਇਆ ਸੀ, ਮਾਰਕਮ ਸਕਾਰਬਰੋ ਤੋਂ ਫੋਨ ਆਏ ਨੇ, ਬੈਰੀ ਤੋਂ ਫੋਨ ਆਏ ਨੇ, ਔਰ ਇਸ ਤੋਂ ਇਲਾਵਾ ਬਹੁਤ ਵੱਡੀ ਤਾਦਾਦ ਦੇ ਵਿਚ ਵੱਖ ਵੱਖ ਏਰੀਆਜ਼ ਦੇ ਵਿਚੋਂ ਫੋਨ ਕਾਲਸ ਅਸੀਂ ਰਿਸੀਵ ਕੀਤੀਆਂ ਨੇ, ਔਰ ਤੁਹਾਡੀ ਇਕ ਡਿਮਾਂਡ ਬੜੀ ਬਾਰ ਬਾਰ ਆ ਰਹੀ ਹੈ ਕਿ ਕਿਹੜਾ ਕਿਹੜਾ ਹੋਸਟ ਆ ਰਿਹਾ। ਇਸ ਲਈ ਨਾ ਜੀ ਇਕ ਟਰਾਇਲ ਬੇਸ ਚੱਲ ਰਿਹਾ। ਕੱਲ ਇਸ ਵੇਲੇ ਤੁਹਾਨੂੰ ਪਤਾ ਮੇਫੀਲਡ ਤੇ ਏਅਰਪੋਰਟ ਦੇ ਏਰੀਏ ਦੇ ਵਿਚੋਂ ਆਈ ਸੀ ਸ਼ਿਕਾਇਤ ਕਿ ਯਾਰ ਕੱਲ ਤਾਂ ਬੜਾ ਵਧੀਆ ਸੁਣਦਾ ਸੀ, ਅੱਜ ਕਿੜਕਿੜ ਕਿੜਕਿੜ ਹੋ ਰਿਹਾ। ਉਹ ਜੋ ਤੁਸੀਂ ਸਾਨੂੰ ਫੀਡਬੈਕ ਦਿੰਦੇ ਹੋ ਅਸੀਂ ਆਪਣੇ ਨਾਲ ਦੀ ਨਾਲ ਹੀ ਇੰਜੀਨੀਅਰ ਨੂੰ ਦੱਸੀ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਰੇ ਪੰਨੇ ਜਿਹੜੇ ਨੇ ਉਹ ਭਰੇ ਜਾਣ ਤੇ ਕਿਸੇ ਨੂੰ ਸਾਡੇ ਕਰਕੇ ਕੋਈ ਮੁਸ਼ਕਲ ਨਾ ਆਵੇ, ਕਿਉਂਕਿ ਸੀਜੀਐਮਆਰ 1320 ਕਿਸੇ ਜਾਣ ਪਹਿਚਾਣ ਦਾ ਮੁਤਾਜ ਨਹੀਂ ਹੈ। ਇਹਦੀ ਦਰਿਆ ਜਦੋਂ ਵਗਦੇ ਨੇ ਨਾ, ਸਮੁੰਦਰ ਜਦੋਂ ਹੜ ਆਉਂਦਾ ਹੈ ਤਾਂ ਉਹਨੂੰ ਨਿੱਕੀਆਂ ਮੋਟੀਆਂ ਰੋਕਾਂ ਨਹੀਂ ਰੋਕ ਸਕਦੀਆਂ। ਸੂਰਜ ਹੁਣ ਉਦੇ ਹੋ ਚੁੱਕਾ ਹੈ, ਇੱਕ ਗੱਲ ਪੱਲੇ ਬੰਨੀ ਪਵੇਗੀ, ਇਸ ਨੂੰ ਸੂਰਜ ਚੜਨ ਤੋਂ ਕੋਈ ਰੋਕ ਨਹੀਂ ਸਕਦਾ। ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਇਹ ਕ੍ਰਿਸਟਲ ਕਲੀਅਰ ਹੋਰ ਹੋ ਕੇ ਨਿਤਰੇਗਾ। ਸੋ ਇਸ ਗੱਲ ਨੂੰ ਅਸੀਂ ਜ਼ਰੂਰ ਖਿਆਲ ਦੇ ਵਿਚ ਰੱਖੀਏ। ਜੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਝੋਲੀ ਦੇ ਵਿਚ ਪੈ ਗਿਆ ਤਾਂ ਵੀ, ਜੇ ਕਿਸੇ ਹੋਰ ਦੀ ਝੋਲੀ ਦੇ ਵਿਚ ਪੈਂਦਾ ਤਾਂ ਮੈਂ ਖੁਸ਼ੀ ਖੁਸ਼ੀ ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ 1320 AM ਤੇ ਜ਼ਰੂਰ ਵਾਪਸ ਆਉਂਦਾ, ਕਿਉਂਕਿ ਇਹ ਮੇਰਾ ਘਰ ਹੈ। ਮੈਂ ਧੰਨਵਾਦੀ ਹਾਂ ਜੀ ਉਸ ਚੈਨਲ ਦਾ ਵੀ ਜਿਹਨੇ ਸਾਨੂੰ ਗੱਲ ਦੇ ਨਾਲ ਲਾਇਆ ਸਮਾਂ ਦਿੱਤਾ, ਸਾਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਸਾਡਾ ਪ੍ਰੋਗਰਾਮ ਬੰਦ ਹੋਇਆ, ਪਰ ਸਾਡੀ ਜਿੰਨੀ ਚੋਗ ਸੀ ਉੱਥੇ, ਜੋ ਸਤਿਗੁਰ ਨੂੰ ਮਨਜੂਰ ਹੈ, ਮੇਰੇ ਕਲਗੀਆਂ ਵਾਲੇ ਬਾਪੂ ਨੂੰ ਜੋ ਮਨਜੂਰ ਹੈ, ਉਹੀ ਹੋਣਾ। ਸੋ ਉਹ ਹੋਇਆ ਅਸੀਂ ਹਾਜ਼ਰ ਹਾਂ। ਸੋ ਲਓ ਹੁਣ ਖਬਰਾਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ, ਤੁਹਾਡੀ ਫੀਡਬੈਕ ਦਾ ਤਹਿ ਦਿਲ ਤੋਂ ਧੰਨਵਾਦ। ਕਿਤੇ ਤੁਹਾਨੂੰ ਲੱਗੇ ਹਾਂਜੀ ਕਿ ਡਬਲ ਜਿਹੜੀ ਹੈ ਹੋ ਰਹੀ ਹੈ ਜੀ, ਇੰਟਰਫੇਅਰ ਹੋ ਰਹੀ ਹੈ ਕਿਸੇ ਹੋਰ ਰੇਡੀਓ ਚੈਨਲ ਨਾਲ, ਪਲੀਜ਼ ਮੈਨੂੰ ਆਫ ਦੀ ਏਅਰ ਜ਼ਰੂਰ ਦੱਸਿਓ, ਧੰਨਵਾਦੀ ਹੋਵਾਂਗੇ। ਪਰ ਜੇ ਝੂਠੀ ਮੁੱਠੀ ਗੱਲ ਕਰਨੀ ਹੈ ਤਾਂ ਫਿਰ ਤੁਸੀਂ ਅਸੀਂ ਸਾਰਿਆਂ ਨੇ ਇੱਕ ਦਿਨ ਸਭਣਾ ਸੌਰੀ ਵੰਜਣਾ ਸਭ ਮੁਕਲਾਵਣ ਹਾਰ, ਅਸੀਂ ਸੱਚ ਦਾ ਸਾਥ ਦਈਏ, ਸੱਚ ਤੇ ਖੜੀਏ, ਆਪਣੇ ਤੋਂ ਸ਼ੁਰੂਆਤ ਕਰੋ, ਝੂਠ ਦਾ ਸਾਥ ਨਾ ਦਿਓ, ਬਿਨਾਂ ਵਜ੍ਹਾ ਟੁੱਚਰਾ ਨਾ ਢਾਇਓ, ਕਿਉਂਕਿ ਸੂਰਜ ਚੜ ਗਿਆ ਇੰਨੀ ਹੁਣ ਚੜਨਾ ਹੀ ਆ ਰੋਜ਼। ਹਾਂਜੀ ਉਹ ਪੱਟੀ ਸਾਹਿਬ ਨੇ ਕਿਹਾ ਸੀ ਨਾ ਕਿ ਕਈਆਂ ਦੇ ਗਿੱਟੇ ਲੱਗਣੀ ਆ, ਕਈਆਂ ਦੇ ਗੋਡੇ ਲੱਗਣੀ ਆ, ਕਈਆਂ ਨੂੰ ਚੰਗਾ ਲੱਗਣਾ, ਕਈਆਂ ਨੂੰ ਨਹੀਂ ਚੰਗਾ ਲੱਗਣਾ, ਉਹ ਉਹਨਾਂ ਦੀ ਖੁਸ਼ੀ। ਪਰ ਸਾਥ ਹਮੇਸ਼ਾ ਸੱਚ ਦਾ ਦੇਣ ਦਾ ਜਿਹੜਾ ਹੈ ਉਪਰਾਲਾ ਕਰੋ। ਜੇ ਲੱਗਦਾ ਤੁਹਾਨੂੰ ਕਿਤੇ ਇੰਟਰਫੇਅਰ ਹੋ ਰਹੀ ਹੈ ਤਾਂ ਪਲੀਜ਼ ਲੈਟ ਅਸ ਨੋ। ਅਸੀਂ ਆਪਣੇ ਇੰਜੀਨੀਅਰ ਨੂੰ ਅਸੀਂ ਪੈਸੇ ਕਾਹਦੇ ਦਿੱਤੇ ਆ, ਇਸੇ ਕਰਕੇ ਦਿੱਤੇ ਆ ਕਿ ਕਿਸੇ ਹੋਰ ਨੂੰ ਮੁਸ਼ਕਲ ਨਾ ਆਵੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੱਲੋਂ ਪੇਸ਼ ਨਹੀਂ ਹੋਣ ਚੰਦ ਚੋਣਵੀਆਂ ਖਬਰਾਂ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM, ਤੁਸੀਂ CNN ਟੋਰਾਂਟੋ ਸੁਣ ਰਹੇ ਹੋ। ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਨੇਪਾਲ ਤ੍ਰਾਸਦੀ ਦਾ ਦਰਦ, 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ। ਨੇਪਾਲ ਦੇ ਰਾਸੂਵਾ ਅਤੇ ਨਵਾਕੋਟ ਜ਼ਿਲ੍ਹਿਆਂ ਵਿਚ 26 ਅਗਸਤ ਨੂੰ ਪੋਟੋਕੋਸ਼ੀ ਦਰਿਆ ਵਿਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਆਫ਼ਤ ਵਿਚ ਦੋਵਾਂ ਜ਼ਿਲ੍ਹਿਆਂ ਦੇ ਕੁਲ 22 ਅਧਿਆਪਕ ਅਤੇ ਸਕੂਲ ਕਰਮਚਾਰੀ ਲਾਪਤਾ ਹਨ। ਇਸ ਤੋਂ ਇਲਾਵਾ ਗੁਸਾਈਕੁੰਡ ਤੀਰਥ ਯਾਤਰਾ ਤੇ ਗਏ ਕਈ ਹੋਰ ਅਧਿਆਪਕ ਵੀ ਇਸ ਹੜ੍ਹ ਦੀ ਲਪੇਟ ਵਿਚ ਆਏ ਹਨ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਆਫ਼ਤ ਨਾਲ ਕੁਲ 22 ਸਕੂਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ 12 ਸਕੂਲ ਰਸੂਆ ਦੇ, 4 ਅਤੇ ਨਵਾਕੋਟ ਦੇ, 8 ਅਤੇ ਪੂਰੀ ਤਰ੍ਹਾਂ ਮਿੱਟੀ ਅਤੇ ਮਲਬੇ ਹੇਠ ਦੱਬੇ ਅਤੇ ਤਬਾਹ ਹੋ ਚੁੱਕੇ ਹਨ। ਬੱਚਿਆਂ ਦੀ ਤਲਾਸ਼ ਅਜੇ ਜਾਰੀ ਹੈ। ਤਾਂ ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਨਗਰ ਪਾਲਿਕਾ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਕ੍ਰਿਸ਼ਨ ਪ੍ਰਸ਼ਾਦ ਅਜ਼ਾਲ ਨੇ ਦਸਿਆ ਹੈ ਕਿ 15 ਵਿਚੋਂ 5 ਨਮੂਨਿਆਂ ਵਿਚੋਂ ਈ ਕੋਲਾਈ ਮਿਲਣ ਤੋਂ ਬਾਅਦ ਇਨ੍ਹਾਂ ਪਾਣੀ ਉਥੇ ਪਾਣੀ ਦੇ ਵਿਚ ਕਲੋਰੀਨ ਵੀ ਹੁਣ ਪਾਈ ਜਾ ਰਹੀ ਹੈ। ਉਧਰ ਰੂਸੀ ਤੇਲ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ਤੇ ਟਰੰਪ ਦਾ 100% ਟੈਰਫ ਦਾ ਪਲਾਨ। ਅਮਰੀਕੀ ਸੈਨੇਟ ਚੋਂ ਪਿਛਲੇ ਮਹੀਨੇ ਭਾਰੀ ਬਹੁਮਤ ਨਾਲ ਪਾਸ ਹੋਇਆ ਰੂਸ ਪਾਬੰਦੀਆਂ ਦੇ ਬਿੱਲ ਹੁਣ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਚੋਂ ਵਾਧੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਇਸ ਬਿੱਲ ਦੇ ਨਵੰਬਰ ਚ ਹੋਣ ਵਾਲੀਆਂ ਮਿਡ ਟਰਮ ਚੋਣਾਂ ਤੋਂ ਪਹਿਲਾਂ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਸੰਸਦ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਨਾਲ ਰਾਸ਼ਟਰਪਤੀ ਟਰੰਪ ਦੀਆਂ ਟੈਰਫ ਲਗਾਉਣ ਦੀਆਂ ਸ਼ਕਤੀਆਂ ਵੱਧ ਸਕਦੀਆਂ ਹਨ ਅਤੇ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਚੋਂ ਵੀ ਉਛਾਲ ਆ ਸਕਦਾ ਹੈ। ਸਾਊਥ ਕਰੋਲੀਨਾ ਦੇ ਮਰਹੂਮ ਸੈਨੇਟਰ ਲਿੰਡਸੇ ਗ੍ਰਾਹਮ ਦੁਆਰਾ ਤਿਆਰ ਕੀਤੇ ਗਏ ਇਸ ਬਿੱਲ ਤਹਿਤ ਰਾਸ਼ਟਰਪਤੀ ਟਰੰਪ ਨੂੰ ਰੂਸ ਤੋਂ ਕੱਚਾ ਤੇਲ ਤੇ ਕੁਦਰਤੀ ਗੈਸ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ਤੇ 100% ਟੈਰਫ ਲਗਾਉਣ ਦਾ ਅਧਿਕਾਰ ਮਿਲ ਜਾਵੇਗਾ। ਇਸ ਤੋਂ ਇਲਾਵਾ ਰੂਸ ਤੇ ਲੱਗੀਆਂ ਊਰਜਾ ਪਾਬੰਦੀਆਂ ਨੂੰ ਦਰਕਿਨਾਰ ਕਰਨ ਚ ਮਦਦ ਕਰਨ ਵਾਲੇ ਚੋਟੀ ਦੇ 5 ਦੇਸ਼ਾਂ ਤੇ ਵੀ ਅਜਿਹੇ ਹੀ ਟੈਰਫ ਲਗਾਏ ਜਾ ਸਕਣਗੇ। ਰੂਸ ਤੋਂ ਪੈਟਰੋਲੀਅਮ ਉਤਪਾਦ ਖਰੀਦਣ ਵਾਲੇ ਪ੍ਰਮੁੱਖ ਦੇਸ਼ ਚੀਨ ਅਤੇ ਭਾਰਤ ਤੇ ਤੁਰਕੀ ਵੀ ਸ਼ਾਮਲ ਹਨ। ਉਧਰ ਕੈਨੇਡਾ ਦੇ ਵਿਚ ਅਗਸਤ ਦੌਰਾਨ 41,000 ਤੋਂ ਵੱਧ ਨੌਕਰੀਆਂ ਖੁੱਸੀਆਂ ਹਨ। ਰੁਜ਼ਗਾਰ ਵਿਚ ਆਈ ਗਿਰਾਵਟ ਮਾਹਰਾਂ ਨੇ ਨੌਕਰੀਆਂ ਵਧਣ ਦਾ ਲਾਇਆ ਸੀ ਅਨੁਮਾਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਦੀ ਬੇਰੁਜ਼ਗਾਰੀ ਦੀ ਦਰ 6.4 ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿਚ ਇਹ ਪੇਸ਼ਨਗੋਈ ਕੀਤੀ ਗਈ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿਚ ਲਗਭਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਹ ਖੁਲਾਸਾ ਆਰਥਿਕ ਰਿਪੋਰਟ ਵਿਚ ਕੀਤਾ ਗਿਆ ਹੈ। ਉਧਰ ਵਿਨੀਪੈਗ ਵਿਚ ਨਗਰ ਕੀਮਤ ਤੋਂ ਪਹਿਲਾਂ ਸਿੱਖਾਂ ਨੂੰ ਧਮਕੀ, ਰੋਡ ਕਲੋਜ਼ਰ ਸਾਈਨ ਤੇ ਨਫ਼ਰਤ ਭਰੀ ਲਿਖਤ ਰਾਹੀਂ ਭਾਰਤ ਵਾਪਸ ਜਾਣ ਲਈ ਕਿਹਾ। ਨਗਰ ਕੀਰਤਨ ਦੀਆਂ ਤਿਆਰੀਆਂ ਦਰਮਿਆਨ ਵਿਨੀਪੈਗ ਵਿਚ ਇਕ ਰੋਡ ਕਲੋਜ਼ਰ ਨੋਟਿਸ ਤੇ ਕੀਤੀ ਗਈ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ ਏ। ਸੜਕ ਬੰਦ ਹੋਣ ਸਬੰਧੀ ਲਾਏ ਗਏ ਇਕ ਅਧਿਕਾਰਤ ਸਾਈਨ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਭਾਈਚਾਰੇ ਨੂੰ ਭਾਰਤ ਵਾਪਸ ਜਾਣ ਲਈ ਲਿਖਿਆ ਗਿਆ ਹੈ। ਲਿਖਤ ਵਿਚ ਹਿੰਸਕ ਧਮਕੀ ਵਾਲੇ ਸ਼ਬਦ ਵੀ ਦਰਜ ਹਨ। ਇਹ ਘਟਨਾ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ। ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਯਾਦ ਰਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪਹਿਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਵੀ ਮਹਾਨ ਨਗਰ ਕੀਰਤਨ ਹੋ ਰਹੇ ਨੇ, ਜਿਸ ਦੀ ਇਨਫਰਮੇਸ਼ਨ ਤੁਸੀਂ ਆਈ ਪੀ ਟੀਵੀ ਬਾਕਸ ਅਤੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਸੁਣ ਰਹੇ ਹੋ। ਰੂਸ ਵੱਲੋਂ ਯੂਕਰੇਨ ਦੇ ਸਿਕਿਉਰਿਟੀ ਸਰਵਿਸਿਸ ਹੈੱਡਕੁਆਟਰ ਤੇ ਹਮਲੇ। ਯੂਕਰੇਨ ਦੇ ਕੀਵ ਵਿਚ ਰੂਸ ਵੱਲੋਂ ਡਰੋਨ ਹਮਲਾ ਕੀਤਾ ਗਿਆ, ਜਿਸ ਵਿਚ ਯੂਕਰੇਨ ਦੀ ਐਸ ਬੀ ਯੂ ਸੁਰੱਖਿਆ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਹਿਰ ਦੇ ਮੇਅਰ ਅਨੁਸਾਰ ਇਸ ਘਟਨਾ ਵਿਚ 12 ਲੋਕ ਜ਼ਖਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੰਸਕੀ ਨੇ ਟੈਲੀਗ੍ਰਾਮ ਐਪ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਡਰੋਨ ਸਿੱਧਾ ਉਸ ਇਮਾਰਤ ਵਿਚ ਸੁਰੱਖਿਅਤ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਲਈ ਭੇਜਿਆ ਗਿਆ ਸੀ। ਉਨ੍ਹਾਂ ਇਸ ਹਮਲੇ ਦਾ ਸਖ਼ਤ ਬਦਲਾ ਲੈਣ ਦਾ ਅਹਿਦ ਲਿਆ ਹੈ। ਉਧਰ ਅਮਰੀਕਾ ਦਾ ਮੋਸਟ ਵਾਂਟਡ ਭਗੌੜਾ, ਜਿਸ ਦੀ ਖ਼ਬਰ ਸਵੇਰੇ ਵੀ ਸਾਂਝੀ ਕੀਤੀ ਗਈ ਸੀ, ਮਨਜੀਤ ਸਿੰਘ ਬੇਦੀ ਜਲੰਧਰ ਤੋਂ ਅੱਜ ਗ੍ਰਿਫ਼ਤਾਰ ਹੋ ਗਿਆ ਹੈ। ਗੈਰ ਕਾਨੂੰਨੀ ਟਰੈਵਲ ਏਜੰਟ ਵਜੋਂ ਕਰ ਰਿਹਾ ਸੀ ਕੰਮ ਅਤੇ ਸਰਕਾਰ ਦੁਆਰਾ ਮਨਜੀਤ ਸਿੰਘ ਬੇਦੀ ਵੱਲੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਲਈ 1.5 ਲੱਖ ਅਮਰੀਕਨ ਡਾਲਰ ਤੱਕ ਦੀ ਇਨਾਮ ਦੀ ਪੇਸ਼ਕਸ਼ ਕੀਤੀ ਗਈ ਸੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਆਖਰ ਅਮਰੀਕਾ ਦੀ ਸੰਘੀ ਜਸੂਸੀ ਏਜੰਸੀ ਐਫ ਬੀ ਆਈ ਵੱਲੋਂ ਮੋਸਟ ਵਾਂਟਡ ਐਲਾਨੇ ਗਏ ਭਗੌੜੇ ਮਨਜੀਤ ਸਿੰਘ ਬੇਦੀ, ਜਿਹਦੀ ਉਮਰ 65 ਸਾਲ ਨੂੰ ਹੈ, ਆਖਰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਲਗਭਗ 6 ਲੱਖ ਅਮਰੀਕੀ ਡਾਲਰ ਦੇ ਸਨੈਪ ਸਰਕਾਰੀ ਰਾਸ਼ਨ ਭੱਤਾ ਘਮਲੇ ਵਿਚ ਨਾਮਜ਼ਦ ਸੀ ਅਤੇ ਅਪ੍ਰੈਲ 2026 ਵਿਚ ਕਾਨੂੰਨ ਤੋਂ ਬਚਣ ਲਈ ਕੈਨੇਡਾ ਦੇ ਰਸਤੇ ਭਾਰਤ ਭੱਜ ਆਇਆ ਸੀ। ਉਧਰ ਆਸਮਾਨ ਤੋਂ ਧਰਤੀ ਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਲਾਂਚ, ਖੇਤੀਬਾੜੀ ਅਤੇ ਆਫ਼ਤ ਪ੍ਰਬੰਧਨ ਸਮੇਤ ਹੋਰ ਖੇਤਰਾਂ ਚੋਂ ਤਸਵੀਰਾਂ ਰਾਹੀਂ ਸਹਿਯੋਗ ਮਿਲੇਗਾ। ਪੁਲਾੜ ਏਜੰਸੀ ਇਸਰੋ ਨੇ ESLV ਰਾਕਟ ਦੀ ਵਰਤੋਂ ਕਰਦਿਆਂ ਭਾਰਤ ਦਾ ਪਹਿਲਾ ਤਸਵੀਰਾਂ ਲੈਣ ਵਾਲਾ ਸੈਟੇਲਾਈਟ ਦਾ ਕੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਉਧਰ ਏਅਰ ਇੰਡੀਆ ਨੇ ਫੁਕੇਟ ਤੋਂ ਦਿੱਲੀ ਫਲਾਈਟ ਦੇ ਮੁੱਖ ਪਾਇਲਟ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ। ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਕੀਤੀ ਵੱਡੀ ਕਾਰਵਾਈ। AAIB ਦੀ ਰਿਪੋਰਟ ਵਿਚ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੀ ਹੋਈ ਸੀ ਪੁਸ਼ਟੀ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਰਾਹੀਂ ਤੁਸੀਂ ਸੁਣ ਰਹੇ ਹੋ। ਆਈ ਪੀ ਟੀਵੀ ਬਾਕਸ YouTube Facebook ਦੇ ਰਾਹੀਂ ਜਿੱਥੇ ਤੁਸੀਂ ਸੁਣ ਦੇਖ ਰਹੇ ਹੋ ਉਥੇ ਲੋਕਲ ਨੰਬਰ 6479101320 6479101320 ਅਮਰੀਕਾ ਦੇ ਵਿਚ 6417411919 ਤੇ ਸੁਣਿਆ ਜਾ ਸਕਦਾ ਹੈ। ਜੋਰਜੀਆ ਮੇਲੋਨੀ ਨੇ ਬਣਾਇਆ ਸਭ ਤੋਂ ਲੰਮੇ ਸਮੇਂ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ। 4 ਸਤੰਬਰ 2026 ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਲਗਾਤਾਰ 1413 ਦਿਨ ਆਖਰ ਪੂਰੇ ਕਰ ਲਏ ਨੇ। ਇਸ ਦੇ ਨਾਲ ਹੀ ਮੇਲੋਨੀ ਇਟਲੀ ਦੇ ਇਤਿਹਾਸ ਵਿਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਆਪਣੀ ਦੋਸਤ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ। ਨਾਜ਼ੀਰੀਆ ਚੋਂ ਪਾਈਪ ਲਾਈਨ ਚੋਂ ਤੇਲ ਚੋਰੀ ਕੋਸ਼ਿਸ਼ ਤੋਂ ਜ਼ਹਿਰੀਲੀ ਗੈਸ ਚੜ੍ਹਨ ਦੇ ਨਾਲ 37 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜੀ ਹਾਂ, ਇਸ ਦੇ ਨਾਲ ਖ਼ਬਰਾਂ ਸਮਾਪਤ ਤੇ ਲੋ ਫਿਰ ਹੁਣ ਅਗਲੇ ਹਿੱਸੇ ਦੇ ਵਿਚ ਅਸੀਂ ਕਾਵਿਆ ਹੁਮਕੇ ਤੋਂ ਮੀਤਾ ਓਜ਼ਾ ਦੀ ਨਾਲ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਮੇਲਾ ਕਿਰਤੀਆਂ ਦਾ ਤੁਹਾਡੇ ਸ਼ਹਿਰ ਦੇ ਵਿਚ ਹੋ ਰਿਹਾ, ਜਿਹਦੇ ਵਿਚ ਹਰਿੰਦਰ ਸੰਧੂ, ਅਮਨ ਧਾਰੀਵਾਲ ਅਤੇ ਸਾਥੀ ਕਲਾਕਾਰ ਖੁੱਲਾ ਅਖਾੜਾ ਲਾਉਣ ਆ ਰਹੇ ਨੇ। ਵਾਈਲਡ ਵੁੱਡ ਪਾਰਕ ਮਾਲਟਨ ਦੇ ਵਿਚ ਛੁੱਟੀ ਵਾਲਾ ਦਿਨ ਹੈ। ਮੰਡੇ ਨੂੰ ਲੱਗੇਗਾ ਮੇਲਾ। ਗੁਰਮੇਲ ਸਿੰਘ ਸੱਗੂ 6472100 ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ। ਮਾਲਟਨ ਦੇ ਵਿਚ ਮਹਾਨ ਨਗਰ ਕੀਰਤਨ ਹੋ ਰਹੇ ਨੇ। ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਆਗਮਨ ਪੁਰਬ ਦੇ ਸੰਦਰਭ ਵਿਚ ਹੁੰਦੇ ਨੇ, ਜਿਸ ਦੀ ਇਨਫਰਮੇਸ਼ਨ ਲੈ ਕੇ ਤੁਹਾਡੀ ਸੇਵਾ ਦੇ ਵਿਚ ਟੈਲੀਵਿਜ਼ਨ ਤੇ ਰੇਡੀਓ ਤੇ ਹਾਜ਼ਰ ਹਾਂ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਜਾਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: option.
1: Open 7 days a week. Located at 1850 Albion Road, Etobicoke.
2: Three locations to serve you.
3: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
4: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
5: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
6: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
7: ਏਸ਼ੀਆ ਗਾਰਡਨ ਚਾਈਨੀਜ਼।
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT 4878, ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟਰੈਵਲ। ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੋਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
8: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਰੈਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555, 905-796-2555। ਈਡੀਓ ਹੋਮ ਫਿਕਸ, ਕਾਲ ਹੋਮ ਫਿਕਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end the saman mile sasta.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: Now. ਹੀਰੇ ਨਾ ਇਹ ਇਸ਼ਕ ਹੁਣ ਨਹੀਂ ਨਿਭਣਾ
7: ਇੰਜ ਨਾ ਖਰਾਂਜਿਆ ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕ੍ਰਸਟ ਚੀਜ਼ ਪੀਜ਼ਾ ਲੈ ਕੇ ਆਈ ਆ
6: ਹੀਰੇ ਦੋ ਲਾਰਜ ਪੀਜ਼ਾ 4 ਟੌਪਿੰਗ ਈਚ 2 ਡਿਪਿੰਗ ਸੌਸਸ ਆਰਡਰ ਕਰਨਾ ਸੀ ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ
8: ਟੇਸਟ ਵਿਦ ਸੁਪਰ ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ
9: ਪੀਜ਼ਾ ਮਸ਼ੀਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ 2 ਫਿਲਾਸਫਰਸ ਦਾ ਟ੍ਰੇਲ ਬ੍ਰੈਂਪਟਨ ਅਕ੍ਰੋਸ ਬ੍ਰੈਂਪਟਨ ਸਿਵਿਕ ਹਸਪੀਟਲ
8: 373 ਸਟੀਲਸ ਐਵਨਿਊ ਵੈਸਟ ਸ਼ੈਰਟਨ ਕਾਲਜ ਬੈਕ ਪਲਾਜ਼ਾ ਕਾਲ 905-490-1222
10: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
11: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545
12: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਉ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5656 ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟਰਸਟਡ ਮੋਸਟ ਇਫੈਕਟਿਵ
13: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 Top Choice Electronics.
14: You're listening to CNN Toronto, Chawla News Network Toronto.
15: Sheher di awaz, dilan di pukar. Your city, your voice, your radio star. Aagya fer to ek var. Tuhada apna CJMR 1320. CJMR 1320.
16: ਵੈਲਕਮ ਬੈਕ ਸਿਨੇਮਾ 1320 AM ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਔਰ ਕਿਚਨਰ ਤੋਂ ਸਾਨੂੰ ਕਾਲ ਕਰਕੇ ਤੇ ਸਾਡਾ ਦਿਲ ਬਾਗੋ ਬਾਗ ਕਰ ਦਿੱਤਾ ਵੀ ਉੱਥੇ ਸੁਣ ਰਹੇ ਹੋ ਘਰਾਂ ਦੇ ਵਿੱਚ ਸੁਣ ਰਹੇ ਹੋ ਲਵ ਯੂ ਆਲ ਥੈਂਕ ਯੂ ਵੈਰੀ ਮੱਚ ਰੇਡੀਓ ਤੁਸੀਂ ਸੁਣਦੇ ਜਾ ਰਹੇ ਹੋ ਕਾਰ ਦੇ ਵਿੱਚ ਟਰੱਕ ਦੇ ਵਿੱਚ ਜਾਂ ਕਿਸੇ ਵਹੀਕਲ ਦੇ ਵਿੱਚ ਜਿਸ ਵੀ ਇੰਟਰਸੈਕਸ਼ਨ ਤੇ ਹੋ ਜ਼ਰੂਰ ਇੰਟਰਸੈਕਸ਼ਨ ਦਾ ਨਾਮ ਅਤੇ ਜੇ ਉੱਥੇ ਤੁਹਾਨੂੰ ਕੋਈ ਡਿਸਟਰਬੈਂਸ ਆ ਰਹੀ ਹੈ ਕੋਈ ਕ੍ਰੈਸ਼ ਕਰ ਰਿਹਾ ਕਿਸੇ ਹੋਰ ਚੈਨਲ ਦੇ ਨਾਲ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸੋ ਆਫ ਦੀ ਏਅਰ ਅਸੀਂ ਉਸ ਦਾ ਜਿਹੜਾ ਹੈ ਆਪਣੇ ਟੈਕਨੀਸ਼ੀਅਨ ਨੂੰ ਦੱਸੀਏ ਤਾਂ ਕਿ ਉਸ ਨੂੰ ਸੋਲਵ ਕਰ ਸਕਣ ਸਮੱਸਿਆ ਨੂੰ ਅਤੇ ਤੁਸੀਂ ਕ੍ਰਿਸਟਲ ਕਲੀਅਰ ਟੈਲੀ ਵਾਂਗੂ ਟਣਕਦੀਆਂ ਜਿਹੜੀਆਂ ਨੇ ਰੇਡੀਓ ਦੀਆਂ ਲਹਿਰਾਂ ਦੇ ਉੱਤੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਸਕੋ ਪਲੀਜ਼ ਤੁਹਾਡੀ ਫੀਡਬੈਕ ਸਾਡੇ ਲਈ ਬੜਾ ਜ਼ਰੂਰੀ ਹੈ ਔਰ ਮੇਰੇ ਨਾਲ ਇਸ ਵਕਤ ਹਾਜ਼ਰ ਨੇ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸਾਡਾ ਸਾਥ ਦੇ ਰਹੇ ਨੇ ਕਾਵਿਆ ਹੁਮਕੇ ਤੋਂ ਮੀਤਾ ਓਜਾ ਜੀ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਅੰਜੂ ਸਿੱਕਾ ਜੀ ਤੇ ਹੁੰਗਾਰਾ ਭਰਾਂਗਾ ਮੈਂ
17: ਜੀ
16: ਮੀਤਾ ਜੀ ਵੈਲਕਮ
5: थैंक यू हां जी चावला जी, थैंक यू सो मच। एंड रंगला पंजाब दी सारी ही टीम नु मेनी मेनी मेनी मेनी कांग्रेचुलेशंस, इसी तरह आगे बढ़ते रहे।
16: थैंक यू वेरी मच, थैंक यू मीता जी, बहुत अच्छा लगा, थैंक यू सो नाइस ऑफ यू, थैंक यू।
17: हां जी मीता जी, मेहता से भी आपको नमस्कार, और बहुत दिनों बाद मैं आपसे बात कर रही हूं। तो आज हम किस बीमारी के बारे में बात करेंगे?
5: जी अंजू जी, तो आज हम देखेंगे फ्रोजन शोल्डर एडेसिव कैप्सुलाइटिस जिसको कहते हैं, इसके बारे में। सो दिस कंडीशन इज कैरेक्टराइज्ड बाय पेन एंड स्टिफनेस इन योर शोल्डर जॉइंट, जिसमें क्या होता है कि शोल्डर जॉइंट के अराउंड कनेक्टिव टिश्यू है तो ये जॉइंट को कवर करती है, वो इन्फ्लेम्ड हो जाती है, जिस करके वहां पे अकड़न आ जाती है, स्वेलिंग हो जाते हैं और मोड्डा आपका जो है ये टाइट हो जाता है। और फिर एडेशन हो जाने से शोल्डर जॉइंट की मूवमेंट भी जो है मोड्डे को पूरा ऊपर नीचे आगे पीछे घुमाना वो काफी डिफिकल्ट बन जाता है। क्रोनिक पेन है, लॉन्ग लास्टिंग ये कंडीशन है, तो यहाँ पे ये जो शोल्डर में आपको पेन होता है वो आपके अपर आर्म तक जाएगा, जिस करके हाथ को आप ऊपर नहीं ले जा सकते हैं, आगे पीछे ले जाना, इवन कपड़े पहनना, खुद का रूटीन भी करना जो है वो आपके लिए मुश्किल बन जाता है
17: जी।
5: और ये पेन वैसे तो ऑन एंड ऑफ होता रहता है, लेकिन विंटर टाइम थोड़ी सी भी, जैसे रेनी डे है, बादल वाले दिन है, विंटर का टाइम है, तो ये पेन बढ़ जाएगी, नाइट टाइम पे ये दर्द बढ़ जाता है। और फिर कई बार क्या होता है कि साथ में जॉइंट में जो ऑयल या ग्रीस होता है तो वो फ्लूइड भी कम हो जाता है, जिस करके उसकी मूवमेंट और रिस्ट्रिक्टेड हो जाती है। और ऐसे में मरीज जैसे वो फ्रीज होना स्टार्ट हुआ तो कई बार विग्रस एक्सरसाइज कर लेते हैं, या कई बार हॉर्मोनल चेंजेस हैं, तो ऐसे में क्या होगा, अंदर कट भी हो जाता है, टेयर हो जाता है, जिसको हम साथ में मांस फट जाना कहते हैं, तो वो लिगामेंट में टेयर है, मसल में टेयर आ जाना, उसके साथ क्या होगा कि ये पेनफुल हो जाएगी मूवमेंट, और फिर फोर्सिबली जब आप उसको ऊपर ले जाने की या मूव करने की ट्राई करते हैं तो कई बार ये डीप कट अंदर साथ में हो जाता है। तो यहाँ पे जो बोन्स, लिगामेंट्स, टेंडन्स मिलके शोल्डर जॉइंट को बनाते हैं तो उसके सराउंडिंग कनेक्टिव टिश्यू का एक कैप्सूल होता है। अब ये कैप्सूल यहाँ पे थिक हो जाता है, जिस करके क्या होगा कि शोल्डर जॉइंट के अराउंड ये टाइट हो जाना, उसकी मूवमेंट रिस्ट्रिक्टेड हो जाना। तो जिन लोगों को आप कह लो कि स्ट्रोक हुआ है या डायबिटीज की प्रॉब्लम है, अक्सर उनमें या फिर कोई भी आपका कंडीशन इस तरह की है कि सर्जरी हुई थी और मोड्डे को आप मूव नहीं कर पाए, तो ऐसे में धीरे धीरे करके उसमें चेंजेस होके फिर ये फ्रोजन होता जाएगा। और ये फ्रोजन जब एक बार हो चुका है तो फिर लगातार देखोगे कि कुछ महीने तक ये रुकता है, या एक बार सही हुआ तो दूसरे मोड्डे में चेंजेस स्टार्ट हो गए, दूसरा शोल्डर आपका फ्रोजन हो जाना, या कई बार दोनों आपके शोल्डर्स जो है वो फ्रीज हो जाते हैं कि दोनों में मूवमेंट जो है बहुत ही डिफिकल्ट बन जाती है
17: जी।
5: ऐसे में जिनको सर्वाइकल स्पॉन्डिलाइटिस की प्रॉब्लम है कि गर्दन अकड़ रही है, स्टिफ हो रही है, तो उन लोगों को भी परेशानी आएगी, उनको भी ये प्रॉब्लम आ सकती है। और फिर आर्थराइटिस बढ़ती उम्र के साथ, वियर एंड टियर के साथ जो चेंजेस आते हैं आपके जॉइंट में तो वो उसमें एड ऑन करेंगे। तो यहाँ पे क्या होगा कि आप थेरेपीज ले रहे हैं, सारा कुछ ट्रीटमेंट भी ले रहे हैं, कई बार इंजेक्शन भी आप लगा चुके हैं, लेकिन उसके बावजूद फिर दूसरे जॉइंट में ये हो जाना या वहां पे ही सही होके वापस हो जाना, सो ये ट्रीटमेंट आपको हेल्प करेगा। मेडिकेशन है तो साथ में थेरेपी है, सो ये मेडिकेशन जो है वो टाइटनेस है वो कम करके, आपके इन्फ्लेमेशन हुई है, दर्द हो रहा है या अंदर कोई मांस फट गया है तो उसको जल्दी रिपेयर करने में, हील करने में हेल्प करेगा। एंड साथ में थेरेपी है जो एक्यूट पेन मैनेजमेंट के लिए आपको हेल्प करेगी। सो फ्रोजन शोल्डर हुआ है, आर्थराइटिस की प्रॉब्लम है, आपके जॉइंट दर्द कर रहे हैं, बैक में दर्द है, साइटिका की पेन, गर्दन अकड़ना या फिर डिप्रेशन एंग्जाइटी में रहते हैं, ज्यादा स्ट्रेस ले रहे हैं, दर्द की प्रॉब्लम है, तो ऐसे में साथ में थेरेपी भी अवेलेबल है। सो किसी भी तरह की नवी पुरानी बीमारी वास्ते काव्या होम्यो केयर से आप मेरा कांटेक्ट जरूर कर सकते हैं। वही लोकेशन है हमारी 10 कॉटरेल बुलेवार्ड यूनिट 104 इन ब्रैम्पटन। एंड मंडे टू सैटरडे हमारे क्लिनिक के आवर्स रेगुलर है, इस लॉन्ग वीकेंड भी रेगुलर आवर्स रहेंगे 10 AM to 6 PM। एंड फोन नंबर है मेरा 6477602779, 647 707 2779।
16: ਬਹੁਤ ਬਹੁਤ ਸ਼ੁਕਰੀਆ ਮੀਤਾ ਜੀ, ਥੈਂਕ ਯੂ ਵੈਰੀ ਮੱਚ, ਔਰ ਤੁਸੀਂ ਸਾਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ, ਉਸ ਲਈ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
5: थैंक यू चावला जी, एंड आश करते हैं हमारे पुराने लिसनर्स भी हमें सुन रहे हैं, एंड थैंक यू सो मच एवरीवन। आश करते हैं जितना सपोर्ट आपने किया था आगे भी इसी तरह रहेगा।
16: बहुत जी, थैंक यू जी, थैंक यू। साडे एक बहुत ही प्यारे कह लो कि रबी रूह है जी, चाल फैमिली का बेटा है। अजय जो आप लाइव शो कर दें सी, एक पेरेंट्स लैके आते स्पेशल नीड बेबी है, तो मैं रबी रूह ही मानता। ਉਹ ਬਹੁਤ ਲੰਬੇ ਅਰਸੇ ਤੋਂ ਸਾਡੇ ਲਿਸਨਰ ਨੇ, ਆਵਾਜ਼ ਦੇ ਰਾਹੀਂ ਮੇਰੀ ਉਹ ਆਵਾਜ਼ ਪਹਿਚਾਣਦੇ ਨੇ, ਤੇ ਉਹਨਾਂ ਦੀ ਮੋਮ ਦਾ ਫੋਨ ਆਇਆ, ਮੈਂ ਭਾਵੁਕ ਹੋ ਗਿਆ। ਉਹ ਬੱਚਾ ਬਹੁਤ ਮਿਸ ਕਰ ਰਿਹਾ ਸੀ ਜਦੋਂ ਤੋਂ 13:20 AM ਬੰਦ ਹੋਇਆ। ਹੁੰਦਾ ਕੀ ਹੈ ਕਿ ਕਿਸੇ ਵੇਲੇ ਤੁਸੀਂ ਜਦੋਂ ਸਾਡੇ ਨਾਲ ਦਿਲੋਂ ਜੁੜੇ ਹੁੰਦੇ ਹੋ, ਅਸੀਂ ਤੁਹਾਨੂੰ ਮਤਲਬ ਨਹੀਂ ਕਿਸੇ ਵੇਲੇ ਤੁਹਾਡੇ ਨਾਲ ਉਹਨਾਂ ਕਹਿ ਲੋ ਕਿ ਤੁਸੀਂ ਸਾਨੂੰ ਸੁਣਦੇ ਹੋ ਤੇ ਅਸੀਂ ਨਹੀਂ ਪਛਾਣ ਸਕਦੇ, ਤੁਸੀਂ ਸਾਨੂੰ ਜਾਣਦੇ ਹੁੰਦੇ ਹੋ ਟੀਵੀ ਤੇ ਰੇਡੀਓ ਦੇ ਰਾਹੀਂ। ਇਹ ਬੱਚਾ ਆਪਣੇ ਮੋਮ ਡੈਡ ਦੇ ਨਾਲ ਸਪੈਸ਼ਲ ਮੈਨੂੰ ਮਿਲਣ ਆਉਂਦਾ ਹੁੰਦਾ ਸੀ, ਇਹਦੀਆਂ ਕੁਝ ਪਿਕਚਰਸ ਵੀ ਮੇਰੇ ਕੋਲ ਨੇ, ਰਾਈਟ ਵੇ ਤਾਂ ਆਪਾਂ ਨਹੀਂ ਕੱਢ ਸਕਦੇ, ਚਾਹੇ ਤੁਸੀਂ ਦੇਖਿਆ ਹੋਣਾ,
17: ਮੈਨੂੰ ਪਤਾ ਹੈ ਜੀ।
16: ਚਾਲ ਫੈਮਿਲੀ, ਮੈਂ ਭੈਣ ਜੀ ਨੂੰ ਕਹਾਂਗਾ ਕਿ ਜੇਕਰ ਉਹ ਕਾਲ ਕਰਨਾ ਚਾਹੁੰਦੇ ਨੇ ਔਨ ਏਅਰ ਆ ਕੇ 9058131320 905-813-1320। ਅੱਛਾ, ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਆਉਣਾ ਨਹੀਂ ਚਾਹੁੰਦੇ, ਪਰ ਇਹ ਤੁਹਾਡਾ ਏਡਾ ਵੱਡਾ ਫੈਨ ਹੈ, ਏਡਾ ਵੱਡਾ ਤੁਹਾਨੂੰ ਲਾਈਕ ਕਰਦਾ ਹੈ ਕਿ ਅਸੀਂ ਇਹਨੂੰ ਸਪੈਸ਼ਲ ਤੁਹਾਨੂੰ ਮਿਲਾਉਣ ਵਾਸਤੇ ਲੈ ਕੇ ਆਉਣੇ, ਤੇ ਅਸੀਂ ਵੀ ਉਸ ਬੱਚੇ ਨੂੰ ਬਹੁਤ ਪਿਆਰ ਮੁਹੱਬਤ ਸਤਿਕਾਰ ਦੇ ਨਾਲ ਮਿਲਦੇ ਹਾਂ। ਇਹ ਦਿਲਾਂ ਦੀਆਂ ਰਾਹਾਂ ਹੁੰਦੀਆਂ ਨੇ, ਇਹੋ ਜਿਹੇ ਬੱਚਿਆਂ ਦਾ ਜੇ ਸਾਨੂੰ ਪਿਆਰ ਹੈ, ਇਹੋ ਜਿਹੇ ਬੱਚਿਆਂ ਦੀ ਸਾਨੂੰ ਬਲੈਸਿੰਗ ਮਿਲੀਆਂ ਹੋਈਆਂ ਨੇ, ਤੇ ਫਿਰ ਇਸ ਸੂਰਜ ਨੂੰ ਕੌਣ ਚੜਨ ਨੂੰ ਰੋਕ ਸਕਦਾ। ਟੁਚਰਾਂ ਢਾਉਣ ਵਾਲਿਆਂ ਨੂੰ ਅਸੀਂ ਸਿਰਫ ਇੰਨਾ ਹੀ ਕਹਿੰਦੇ ਹਾਂ ਕਿ ਸੂਰਜ ਵੀ ਉਦੇ ਚੜ ਚੁੱਕਾ ਹੈ, ਸੂਰਜ ਉਦੇ ਹੋ ਚੁੱਕਾ ਹੈ, ਇਹਦੇ ਅੱਗੇ ਪੱਲੀਆਂ ਪੁਲੀਆਂ ਪਾਉਣ ਦਾ ਕੋਈ ਫਾਇਦਾ ਨਹੀਂ, ਚਾਦਰਾਂ ਚੁਦਰਾਂ ਕਾਲੀਆਂ ਕੁਲੀਆਂ ਜੋ ਮਰਜ਼ੀ ਲੈ ਆਓ, ਇਹਦੀ ਸੂਰਜ ਦੀ ਰੋਸ਼ਨੀ ਇੰਨੀ ਤੇਜ਼ ਹੈ, ਇੰਨੀ ਸਟਰੋਂਗ ਹੈ, ਇੰਨੀ ਸ਼ਾਰਪ ਹੈ, ਇੰਨੀ ਤਿੱਖੀ ਹੈ ਕਿ ਤੁਹਾਡੀਆਂ ਝੂਠੀਆਂ ਮੂਠੀਆਂ ਜਿਹੜੀਆਂ ਚਾਦਰਾਂ ਜਿਹੀਆਂ ਤੁਸੀਂ ਸੁੱਟਦੇ ਫਿਰਦੇ ਹੋ, ਸੜਸ ਕੇ ਸਵਾਹ ਹੋ ਜਾਣੀਆਂ ਨੇ, ਤੁਸੀਂ ਮੁੜ ਕੇ ਸ਼ਰਮਿੰਦੇ ਹੋਣਾ। ਸੋ ਕਦਮ ਉਹ ਚੁੱਕੋ ਜਿਹੜਾ ਸਹੀ ਹੈ, ਜਿਹੜਾ ਸਹੀ ਹੈ ਉਹਦਾ ਅਸੀਂ ਵੀ ਸਾਥ ਦੇਵਾਂਗੇ, ਜਿੱਥੇ ਅਸੀਂ ਗਲਤ ਹਾਂ ਸਹੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਇਹ 13:20 AM ਜੇ ਸਾਡੀ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਝੋਲੀ ਚ ਪਿਆ, ਕਿਸੇ ਹੋਰ ਦੀ ਝੋਲੀ ਚ ਵੀ ਪੈ ਸਕਦਾ ਸੀ, ਹਾਂਜੀ। ਸੋ ਸਾਡੇ ਲਈ ਮਾਣ ਵਾਲੀ ਗੱਲ ਹੈ, ਅਸੀਂ 30 ਸਾਲ ਤੋਂ ਇੱਥੇ ਕੰਮ ਕਰਦੇ ਹਾਂ, ਤੇ ਇੱਥੋਂ ਦੇ ਅਸੀਂ ਪ੍ਰੋਸੀਜਰ ਨੂੰ ਫੋਲੋ ਕਰ ਰਹੇ ਹਾਂ, ਅਸੀਂ ਕੋਈ ਇਹ ਨਹੀਂ ਹੈਗਾ ਕੋਈ ਨਵਾਂ ਚੈਨਲ ਲਿਆਂਦਾ ਜਾਂ ਕੋਈ ਪੁਰਾਣਾ ਚੈਨਲ ਹੈ, ਹਰ ਬੰਦੇ ਨੂੰ ਆਪਣੇ ਰਾਈਟਸ ਦਾ ਹੱਕ ਹੈ ਜੀ ਇੱਥੇ ਪੂਰਾ। 9058131320 905-813-1320। ਅਗੇਨ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਜਿਸ ਵੀ ਏਰੀਏ ਦੇ ਵਿੱਚ ਤੁਸੀਂ ਸਾਨੂੰ ਸੁਣ ਰਹੇ ਹੋ, ਸਾਨੂੰ ਆਪਣੀ ਫੀਡਬੈਕ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਵਾਟਰਲੂ ਤੋਂ ਫੋਨ ਆਏ, ਕਿਚਨਰ ਤੋਂ, ਬਫਲੋ ਤੋਂ, ਇਧਰ ਨੈਗਰਾ ਫਾਲ, ਸੈਂਟ ਕੈਥਰੀਨ ਤੋਂ, ਹਮਿਲਟਨ ਤੋਂ, ਮਿਲਟਨ ਤੋਂ, ਬਰਲਿੰਗਟਨ ਤੋਂ, ਔਰ ਬੈਰੀ ਵਾਲੇ ਪਾਸਿਓਂ ਵੀ ਕਾਲਸ ਆਈਆਂ ਨੇ। ਖਾਸ ਤੌਰ ਤੇ ਮੇਰੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਕਾਰਬਰੋ ਮਾਰਕਮ, ਸਕਾਰਬਰੋ ਤੇ ਮਾਰਕਮ ਬਹੁਤ ਵੱਡਾ ਹੱਬ ਹੈ, ਬਹੁਤ ਵੱਡੀ ਉਥੇ ਲਿਸਨਰਸ਼ਿਪ ਸਾਡੀ ਰਹਿੰਦੀ ਹੈ, ਉਨ੍ਹਾਂ ਦੀ ਹਮੇਸ਼ਾ ਹੀ ਸ਼ਿਕਾਇਤ ਰਹੀ ਹੈ ਸ਼ੋਅ ਤੇ ਤੁਹਾਡੇ ਵਧੀਆ ਹੁੰਦੇ 13:20 ਤੇ, ਪਰ ਇਧਰ ਰੇਂਜ ਘੱਟ ਸੀ। ਡੈਫੀਨੇਟਲੀ ਇਹਦੇ ਕੀ ਇੱਕ ਦਾਇਰਾ ਹੁੰਦਾ, ਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਦੇ ਕੋਲ ਇੰਨੀ ਕੁ ਜ਼ਿਆਦਾ ਪਾਵਰ ਮਨਜ਼ੂਰ ਹੈਗੀ ਹੈ ਕਿ ਜੇ ਸਾਨੂੰ ਕੋਈ ਢੁਕਵੀਂ ਜਗ੍ਹਾ ਦੇ ਉੱਤੇ ਖੁੱਲੀ ਡੁੱਲੀ ਕੋਈ ਜਗ੍ਹਾ ਮਿਲ ਗਈ ਤਾਂ ਫਿਰ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਨਾ ਵੀ ਚੀਕਾਂ ਹੀ ਨਿਕਲਣੀਆਂ, ਫਿਰ ਟੂ ਟੂ ਟੂ ਹੋਣੀ ਹੈ। ਖੈਰ ਐਨੀਵੇ, ਉਸ ਰੱਬ ਸੱਚੇ ਤੋਂ ਡਰ ਕੇ ਜੋ ਵੀ ਸਾਡੇ ਕੋਲ ਜੋ ਵੀ ਸਾਨੂੰ ਐਸ ਡੀ ਵੱਲੋਂ ਅਪਰੂਵਲ ਮਿਲੀ ਹੈ, ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦਿਆਂ ਚਲਾ ਰਹੇ ਹਾਂ। ਅੰਜੂ ਜੀ ਨੇ ਇੰਗਲਿਸ਼ ਦੇ ਵਿੱਚ ਦੱਸਿਆ, ਔਰ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਪ੍ਰੋਗਰਾਮ ਨੂੰ ਗੋਰੇ ਬੜੇ ਸੁਣਦੇ ਆ ਜੀ, ਬਹੁਤ ਗੋਰਿਆਂ ਦੀਆਂ ਜੀ। ਲੋ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਹੇ ਨੇ ਇਸ ਵਕਤ ਸਾਡੇ ਨਾਲ ਰੀਮਾ ਗੁਗਲਾਨੀ ਜੀ। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
15: Real news, real impact, showing you real world. CJMR 1320. CJMR 1320. The voice of the city. ਖਬਰਾਂ ਦੇ ਇਸ ਬੁਲਟਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ।
18: FBI ਦਾ ਮੋਸਟ ਵਾਂਟਡ ਲਿਸਟ ਦੇ ਵਿਚ ਸ਼ਾਮਲ ਅਪਰਾਧੀ ਜਲੰਧਰ ਚੋਂ ਗ੍ਰਿਫ਼ਤਾਰ ਲੱਖਾਂ ਡਾਲਰ ਦਾ ਰੱਖਿਆ ਗਿਆ ਸੀ ਇਨਾਮ ਸੇਖੋ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਜ਼ੀਰਾ ਦੀ ਸਿਆਸਤ ਚ ਹੋ ਸਕਦਾ ਵੱਡਾ ਮੋੜ 2020 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ 85,000 ਮੁਲਾਜ਼ਮਾਂ ਨੂੰ ਮਿਲੇਗਾ 60% DA 15 ਸਤੰਬਰ ਤੋਂ ਬਾਅਦ ਪੰਜਾਬ ਆਉਣਗੇ ਰਾਹੁਲ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਯਾਤਰਾ ਹੁਣ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਅਤੇ ਪਕੌੜਿਆਂ ਵਿਰੁੱਧ ਜਲੰਧਰ ਚ ਚੱਲ ਰਹੀ ਮੁਹਿੰਮ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਮਸ਼ਹੂਰ US ਸਨੈਪ ਧੋਖਾਧੜੀ ਮਾਮਲੇ ਦੇ ਵਿਚ ਲੋੜੀਂਦੇ ਮੋਸਟ ਵਾਂਟਡ ਪਕੌੜੇ ਮਨਜੀਤ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਬੇਦੀ ਅਪ੍ਰੈਲ 2026 ਚ ਅਮਰੀਕਾ ਚ ਕਰੋੜਾਂ ਰੁਪਏ ਦੇ ਫੂਡ ਅਸਿਸਟੈਂਟ ਪ੍ਰੋਗਰਾਮ ਘੁਟਾਲੇ ਨੂੰ ਅੰਜਾਮ ਦੇਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਦੇ ਚੁੰਗਲ ਚੋਂ ਬਚਣ ਦੇ ਲਈ ਕੈਨੇਡਾ ਰਾਹੀਂ ਭਾਰਤ ਪਹੁੰਚ ਗਿਆ ਸੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਸਪਸ਼ਟ ਕਰ ਦਿੱਤਾ ਕਿ ਸਰਹੱਦਾਂ ਪਾਰ ਕਰਕੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਸੰਭਵ ਹੈ ਮਨਜੀਤ ਸਿੰਘ ਬੇਦੀ ਬਹੁਤ ਮਸ਼ਹੂਰ ਅਮਰੀਕੀ ਸਰਕਾਰੀ ਸਹਾਇਤਾ ਪ੍ਰੋਗਰਾਮ ਸਨੈਪ ਦੇ ਨਾਲ ਜੁੜੇ ਬਹੁ ਮਿਲੀਅਨ ਡਾਲਰ ਦੇ ਵਿੱਤੀ ਘੁਟਾਲੇ ਦਾ ਮੁੱਖ ਦੋਸ਼ੀ ਹੈ ਸਨੈਪ ਪ੍ਰੋਗਰਾਮ ਦੇ ਤਹਿਤ ਅਮਰੀਕਾ ਚ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਭੋਜਨ ਤੇ ਪੋਸ਼ਣ ਦੀ ਸਹਾਇਤਾ ਦਿੱਤੀ ਜਾਂਦੀ ਹੈ ਬੇਦੀ ਦੇ ਉਪਰ ਇਸ ਯੋਜਨਾ ਚ ਧੋਖਾਧੜੀ ਤੇ ਵੱਡੇ ਪੱਧਰ ਤੇ ਗੰਭੀਰ ਦੋਸ਼ ਨੇ ਜਿਸ ਤੋਂ ਬਾਅਦ ਅਮਰੀਕੀ ਜਾਂਚ ਏਜੰਸੀਆਂ ਨੇ ਇਸ ਨੂੰ ਮੋਸਟ ਵਾਂਟਡ ਫਰੌਡਸਟਰ ਦੀ ਆਪਣੀ ਲਿਸਟ ਚ ਸ਼ਾਮਲ ਕੀਤਾ ਸੀ ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ ਮੰਡਲ ਦੇ ਵਿਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ਤੇ ਬਦਲਣ ਵਾਲੇ ਇਕ ਕਦਮ ਦੇ ਤਹਿਤ ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਖੇਤਰ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਭਾਵੇਂ ਹੁਣ ਤੱਕ ਨਾ ਤਾਂ ਸੇਖੋਂ ਨਾ ਹੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਚ ਉਨ੍ਹਾਂ ਦੇ ਸ਼ਾਮਲ ਹੋਣ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ ਪਰ ਹਾਲ ਹੀ ਵਿਚ ਉਨ੍ਹਾਂ ਦੇ ਜਨਤਕ ਰੁਖ ਤੇ ਮੀਡੀਆ ਤੇ ਸੋਸ਼ਲ ਮੀਡੀਆ ਕ੍ਰੀਏਟਿਵ ਨੇ ਫਿਰ ਤੋਂ ਇਨ੍ਹਾਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਉਹ ਮਾਨ ਦੀ ਮੌਜੂਦਗੀ ਚ ਰਸਮੀ ਤੌਰ ਤੇ ਸੱਤਾਧਾਰੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਇਸ ਵਿਕਾਸ ਨੇ ਜ਼ੀਰਾ ਦੇ ਵਿਚ ਕਾਫੀ ਸਿਆਸੀ ਹਲਚਲ ਪੈਦਾ ਕੀਤੀ ਹੈ ਖ਼ਬਰਾਂ ਐਵੀਂ ਨੇ ਕਿ ਇਸ ਦੇ ਨਾਲ ਬੈਠੇ ਹੋਏ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਕਟਾਰੀਆ ਦੇ ਖੇਮੇ ਚ ਬੇਚੈਨੀ ਤੇ ਚਿੰਤਾ ਪੈਦਾ ਹੋ ਗਈ ਹੈ ਕਟਾਰੀਆ ਨੇ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਇੱਕ ਮੁਲਾਕਾਤ ਕੀਤੀ ਸੀ ਹਾਲਾਂਕਿ ਇਸ ਮੀਟਿੰਗ ਨੂੰ ਵੇਰਵੇ ਤੇ ਨਤੀਜੇ ਨੂੰ ਜਨਤਕ ਨਹੀਂ ਕੀਤਾ ਗਿਆ ਸੇਖੋਂ ਨੇ ਪਿਛਲੇ ਮਹੀਨੇ ਜ਼ੀਰਾ ਚ ਆਪਣਾ ਸਿਆਸੀ ਦਫ਼ਤਰ ਵੀ ਸਥਾਪਿਤ ਕਰ ਲਿਆ ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ
19: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
18: 1515 ਪੰਜਾਬ ਦੇ 85,000 ਮੁਲਾਜ਼ਮਾਂ ਨੂੰ 60% DA ਮਿਲੇਗਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਦੇ ਵਿਚ ਪ੍ਰੈਸ ਕਾਨਫਰੰਸ ਵਿਚ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਇਸ ਵੇਲੇ 42% DA ਮਿਲਦਾ ਪਰ ਹੁਣ ਕੇਂਦਰ ਸਰਕਾਰ ਅਨੁਸਾਰ 60% DA ਦੇਣ ਦਾ ਫੈਸਲਾ ਕੀਤਾ ਗਿਆ ਕੈਬਨਿਟ ਕਮੇਟੀ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਦਸਤਖਤ ਹੋਣ ਤੱਕ ਮਤਾ ਭੇਜ ਦਿੱਤਾ ਉਹ DA 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦਿੱਤਾ ਜਾਏਗਾ ਪੰਜਾਬ ਦੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਇਸੇ ਕੜੀ ਦੇ ਵਿਚ ਕਾਂਗਰਸ ਪਾਰਟੀ ਨੇ ਆਪਣੀ ਚੋਣ ਤਿਆਰੀ ਨੂੰ ਗਤੀ ਦੇਣ ਦੀ ਯੋਜਨਾ ਬਣਾਈ ਹੈ ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਬੱਸ ਯਾਤਰਾ ਰਾਹੀਂ ਪੰਜਾਬ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ 15 ਸਤੰਬਰ ਤੋਂ ਬਾਅਦ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਰਹਿਣਗੇ ਉਨ੍ਹਾਂ ਦੀ ਪ੍ਰਸਤਾਵਿਤ ਬੱਸ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਕਾਂਗਰਸ ਵੱਲੋਂ ਇਸ ਦੌਰੇ ਨੂੰ ਪੰਜਾਬ ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਬੱਸ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋਣਗੇ ਇੱਥੇ ਅਰਦਾਸ ਕਰਨ ਤੋਂ ਬਾਅਦ ਹੀ ਆਪਣੀ ਬੱਸ ਯਾਤਰਾ ਦੀ ਸ਼ੁਰੂਆਤ ਕਰਨਗੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵੀ ਉਨ੍ਹਾਂ ਦੇ ਨਾਲ ਯਾਤਰਾ ਚ ਸ਼ਾਮਲ ਹੋ ਸਕਦੇ ਨੇ ਦਿੱਲੀ NCR ਦੇ ਵਿਚ ਸ਼ੁੱਕਰਵਾਰ ਦੁਪਹਿਰ ਤੋਂ ਤੇਜ਼ ਮੀਂਹ ਪੈਣ ਕਾਰਨ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਅਗਲੇ 3 ਘੰਟਿਆਂ ਚ ਜ਼ਿਆਦਾਤਰ ਜਗ੍ਹਾ ਤੇ ਭਾਰੀ ਮੀਂਹ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਦੁਪਹਿਰ ਦੇ ਭਾਰੀ ਮੀਂਹ ਦੇ ਨਾਲ ਦਿੱਲੀ ਦੀ ਅਸਲੀਅਤ ਸਾਹਮਣੇ ਆਈ ਇੰਟਰਨੈਸ਼ਨਲ ਏਅਰਪੋਰਟ ਤੇ ਪਾਣੀ ਭਰ ਗਿਆ ਮੀਂਹ ਦੇ ਚਲਦੇ ਉਡਾਨਾਂ ਤੇ ਵੀ ਅਸਰ ਪਿਆ ਅਹਿਮਦਾਬਾਦ ਮੁੰਬਈ ਤੇ ਪੋਰਟ ਬਲੇਅਰ ਤੋਂ ਆਉਣ ਵਾਲੀਆਂ ਉਡਾਨਾਂ ਦੇਰੀ ਦੇ ਨਾਲ ਦਿੱਲੀ ਪਹੁੰਚੀਆਂ ਨੇ ਏਅਰਪੋਰਟ ਪ੍ਰੈਮਿਸਸ ਦੇ ਕਈ ਹਿੱਸੇ ਚ ਪਾਣੀ ਜਮ੍ਹਾਂ ਹੋਣ ਕਾਰਨ ਪੈਸੰਜਰਸ ਨੂੰ ਕਾਫੀ ਪ੍ਰੇਸ਼ਾਨੀ ਹੋਈ ਹੈ ਉਧਰ ਉੱਤਰ ਪ੍ਰਦੇਸ਼ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ 23 ਜ਼ਿਲ੍ਹਿਆਂ ਚ ਹੜ੍ਹ ਵਰਗੇ ਹਾਲਾਤ ਬਣੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਾਰਾਣਸੀ ਤੇ ਚਿਤਰਕੂਟ ਨੇ ਹੁਣ ਤੱਕ 16,000 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਉਧਰ ਮੱਧ ਪ੍ਰਦੇਸ਼ ਵਿਚ ਵੀ ਮੰਦਾਕਿਨੀ ਤੇ ਨਰਮਦਾ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਨੇ ਪੰਜਾਬ ਦੇ ਸਾਬਕਾ ਸੀਐਮ ਤੇ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬੀਜੇਪੀ ਨੂੰ ਕਾਂਗਰਸ ਵਰਗੇ ਤੇਵਰ ਦਿਖਾਣੇ ਸ਼ੁਰੂ ਕਰ ਦਿੱਤੇ ਹੈ ਕੈਪਟਨ ਨੇ ਸਿੱਧਾ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਦਿਮਾਗੀ ਨਕਸਲ ਦਾ ਮਤਲਬ ਕੀ ਹੈ ਅਸਹਿਮਤੀ ਨੂੰ ਨਕਸਲਵਾਦ ਦੇ ਦਾਇਰੇ ਚ ਨਹੀਂ ਰੱਖ ਸਕਦੇ ਕੈਪਟਨ ਨੇ ਇਕ ਆਰਟੀਕਲ ਸ਼ੇਅਰ ਕੀਤਾ ਜਿਸ ਵਿਚ ਦਿਮਾਗੀ ਨਕਸਲ ਨੂੰ ਸਪਸ਼ਟ ਕਰਨ ਨੂੰ ਕਹਿ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਕਸਲ ਸ਼ਬਦ ਦਾ ਇਸਤੇਮਾਲ ਹਲਕੇ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਭਾਰਤ ਨੂੰ ਰਾਸ਼ਟਰੀ ਸੁਰੱਖਿਆ ਤੇ ਲੋਕਤਾਂਤਰਿਕ ਆਜ਼ਾਦੀ ਵਿਚੋਂ ਕਿਸੇ ਕਾਨੂੰਨ ਨਹੀਂ ਚੁਣ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਕੁਰਸੀ ਤੇ ਬਿਠਾ ਕੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਤੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ਹੈ। ਕੇਵਲ ਸਿੰਘ ਢਿੱਲੋਂ ਨੇ ਸ਼ੀਤਲ ਅੰਗਰਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਿਹਨਤੀ, ਐਕਟਿਵ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਨੇ। ਉਮੀਦ ਹੈ ਕਿ ਉਹ ਚੰਗੀ ਤਰ੍ਹਾਂ ਕੰਮ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
20: Punjabi Dil, Angrezi Vibe, CJMR is back alive. CJMR 1320. Aa gaya hoye, chha gaya hoye.
21: Jo aaya so chal si.
13: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888 7578188 ਲੋਟਸ ਫਿਊਨਰਲ ਹੋਮ।
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਰਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
22: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
23: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
24: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
25: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
26: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 and Dixie. Number ek bari fir do 416-903-8390.
27: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
28: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
27: ਸੱਚੀ?
28: ਓ ਮੁੱਚੀ,
27: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
28: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
27: ਹੁਣ ਐਡਰੈਸ ਵੀ ਲਿਖਾ।
28: ਲੈ ਲਿਖ ਲਾ, 1 Good Mark Place, Etobicoke, Unit 5।
27: ਕਾਲ 6476-9257 6477-906-9257।
29: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੀ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-4650-6464-6464।
30: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
31: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ। ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਅਪਣਾ CJMR 1320। CJMR 1320.
13: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6476848 1847। ਪੀਲ ਰੈਨੋਵੇਸ਼ਨ।
0: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: हाई मेरे तो पैर ही पुंजे नहीं लग रहे, मेरी निक्की भैन दा व्याह, मैं तो अपने सारे चा पूरे करांगी।
3: क्यों नहीं चन करे, कहे तो सिर तो पैर तक सोने च बढ़ा दें।
2: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
3: हां नाले मैं साड़ी दियां बाहां वी तां मंगियां करनियां ने, 12 चूड़ियां उनू भी ले दांगे।
2: तो मेरे जीजू ली घड़ी,
3: आहो अशोक ज्वेलर कोले रेडो दियां रोलेक्स दियां सारियां घड़ियां हुंदियां।
2: चलो फिर चेती चलो, अशोक ज्वेलर, 7198 एयरपोर्ट रोड, माल्टन, इन अशोक प्लाजा। फोन नंबर है 9056714290।
4: शहर दी आवाज, दिला दी पुकार, योर सिटी, योर वॉइस, योर रेडियो स्टार। आ गया फिर तो एक बार तुहाडा अपना CJMR 1320। CJMR 1320।
5: You're listening to CNN Toronto, Chawla News Network Toronto.
6: Welcome back. CMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ ਸੁਣ ਰਹੇ ਹੋ। ਵੱਖ ਵੱਖ ਵਪਾਰੀ ਸੱਜਣਾਂ ਵੱਲੋਂ ਸਪਾਂਸਰ ਕੀਤੇ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਲਓ ਅੱਜ ਦੁਬਾਰਾ ਵਾਪਸੀ ਤੇ ਜਿਹੜਾ ਹੈ CMR 1320 AM ਤੇ ਨੋ ਇੰਗਲਿਸ਼ ਵਿਦ ਇਨ 1 ਮਿੰਟ, ਜਸਟ 10 ਮਿੰਟ ਵਾਸਤੇ ਆਪਾਂ ਪਲੇ ਕਰਾਂਗੇ ਤੇ ਜਿਹਦੇ ਵਿੱਚ ਸਭ ਤੋਂ ਬੈਸਟ ਵਧੀਆ ਪਲੇ ਨੋ ਰੁਕੇ, ਕੋਈ ਰੁਕਿਆ ਨਹੀਂ, ਕੋਈ ਨਹੀਂ ਕੀਤਾ ਤਾਂ ਉਸ ਨੂੰ ਸਰਪ੍ਰਾਈਜ਼ ਵੀ ਇੱਕ ਗਿਫਟ ਦਿੱਤਾ ਜਾਵੇਗਾ। ਅਦਰਵਾਈਜ਼ ਪੀਜ਼ਾ ਮਸ਼ੀਨ ਵੱਲੋਂ ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਤੁਹਾਡੇ ਮਨ ਪਾਉਂਦਾ ਵੈਜ ਔਰ ਨਾਨ ਵੈਜ ਦਿੱਤਾ ਜਾਵੇਗਾ। ਘੜੀਆਂ ਸੈੱਟ ਕਰ ਲਈਆਂ ਨੇ ਤੇ ਹੁਣ ਸਿਰਫ ਤੁਹਾਡਾ ਇੰਤਜ਼ਾਰ ਹੈ। 9058131320 905-813-1300-20-22 ਜੀ ਤੁਸੀਂ ਕਾਲ ਕਰਨੀ ਹੈ ਤੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਦੇ ਵਿਚ ਤੁਸੀਂ ਪਾਰਟੀਸਪੇਟ ਕਰਨਾ। ਸੋ ਲਓ, ਇਹ ਸਾਡੇ ਲਈ ਅੱਜ ਪਰਖ ਵਾਲੀ ਘੜੀ ਹੈ, ਅਸੀਂ ਤੁਹਾਡੇ ਲਈ ਜਿਹੜਾ ਹੈ ਅਨਾਊਂਸ ਕਰ ਚੁੱਕੇ ਹਾਂ। ਦੇਖਦੇ ਹਾਂ ਪਹਿਲੀ ਕਾਲ ਕਿਹੜੀ ਆਉਂਦੀ ਹੈ ਪਾਰਟੀਸਪੇਟ ਕਰਨ ਵਾਸਤੇ। 905-813-1320 ਤੇ ਆ ਲੋ ਜੀ ਘੜੀ ਹੋ ਗਈ ਸੈੱਟ ਤੇ ਕਾਲ ਅਜੇ ਆਈ ਨੀ। 905-813-1320 ਲੋ ਜੀ ਪਹਿਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ। ਦੇਖਦੇ ਹਨ ਕੌਣ ਹਨ ਤੇ ਜਿੱਤਦੇ ਨੇ ਜਾਂ ਨਹੀਂ ਜਿੱਤਦੇ।
7: ਹਾਂਜੀ
6: ਹਾਂਜੀ, ਵੈਲਕਮ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਹੈਲੋ,
8: ਹਾਂਜੀ ਹਾਂਜੀ ਹਾਂਜੀ,
6: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
8: ਬਹੁਤ ਵਧੀਆ ਜੀ, ਤੁਸੀਂ ਸੁਣਾਓ?
6: ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ? ਕਿਹੜੇ ਏਰੀਏ ਚ ਸੁਣ ਰਹੇ ਹੋ?
8: ਹਾਂਜੀ,
6: ਕਿਸ ਏਰੀਏ ਦੇ ਵਿਚ ਸੁਣ ਰਹੇ?
8: ਅਮਰੀਕਾ ਚ ਜੀ ਇਸ ਟਾਈਮ।
6: ਅਮਰੀਕਾ ਦੇ ਵਿਚ, ਵਾਓ, ਲਵ ਯੂ, ਲੰਬਿਆਂ ਰੂਟਾਂ ਤੇ ਵੀ ਸਾਨੂੰ ਯਾਦ ਰੱਖਦੇ ਹੋ। ਕਰੀ ਸ਼ੁਰੂ ਫੇ?
8: ਹਾਂਜੀ ਹਾਂਜੀ,
6: 1 2 3 ਗੋ।
7: ਵੀਜੀ ਨਾਮ ਕੀ ਆਪ ਜੀ ਦਾ?
8: ਰਾਜਵੀਰ ਜੀ।
7: ਰਾਜਵੀਰ ਜੀ, ਤੁਸੀਂ ਕਿਹੜੀ ਫ੍ਰੀਕੁਐਂਸੀ ਤੇ ਜਿਹੜਾ ਸਾਨੂੰ 1320 ਤੇ ਸੁਣ ਰਹੇ ਹੋ, ਉਹ ਐਪ ਦੇ ਥਰੂ ਸੁਣ ਰਹੇ ਹੋ ਕਿ ਡਾਇਰੈਕਟ ਫੋਨ ਦੇ ਥਰੂ?
8: ਨਹੀਂ ਜੀ, ਮੈਂ ਆਪਣੇ ਇਧਰ ਦਾ ਚੱਲਦਾ ਨੀ ਨਾ ਉਹ।
7: ਅੱਛਾ ਅੱਛਾ ਅੱਛਾ, ਕਿੱਥੇ ਜਾ ਰਹੇ ਹੋ ਤੁਸੀਂ?
8: ਮੁੜ ਕੇ ਆਉਣਾ ਜੀ ਘਰ ਨੂੰ।
7: ਅੱਛਾ, ਤੁਸੀਂ ਬਾਹਰ ਕੰਮ ਕਰਨ ਗਏ ਸੀ ਤੇ ਮੁੜ ਕੇ ਵਾਪਿਸ ਪਹੁੰਚ ਰਹੇ ਹੋ, ਕਿੱਦਾਂ ਦਾ ਰਿਹਾ ਤੁਹਾਡਾ ਜੋਬ ਦਾ ਸਿਲਸਿਲਾ? ਉੱਥੇ ਬਾਰਿਸ਼ ਹੋਈ, ਇੱਥੇ ਤੇ ਬਹੁਤ ਜ਼ਿਆਦਾ ਮੌਸਮ ਖਰਾਬ ਸੀ।
8: ਨਹੀਂ ਨਹੀਂ ਜੀ, ਇੱਧਰ ਸੌਕਾ ਗਰਮੀ ਬਹੁਤ ਆ,
7: ਗਰਮੀ ਹੈ। ਮੈਂ ਹਾਂਜੀ, ਇੱਕ ਨਿਊਜ਼ ਵਿਚ ਹੁਣੇ ਮੈਂ ਪੜ੍ਹਨਾ ਹੈਗਾ ਕਿ ਅਮਰੀਕਾ ਹੀਟ ਡੋਮ ਦੇ ਵਿਚ ਹੈਗਾ, ਤਾਂ ਮੌਸਮ ਦੇ ਲਈ, ਗਰਮੀ ਦੇ ਲਈ ਕੀ ਕਰ ਰਹੇ ਹੋ ਤੁਸੀਂ?
8: ਕੁਛ ਨੀ ਜੀ, ਬਸ
7: ਤੁਹਾਡੇ ਟਰੱਕ ਜਿਹੜੇ ਹੈਗੇ ਨੇ ਇਕਵਿਪਡ ਹੁੰਦੇ ਨੇ ਗਰਮੀ ਵਾਸਤੇ?
8: ਹਾਂਜੀ ਹਾਂਜੀ, ਪੂਰੇ ਜੀ।
7: ਕੀ ਪ੍ਰੋਵੀਜ਼ਨ ਹੁੰਦਾ ਉਹਦੇ ਵਿਚ?
8: ਇਹਨਾਂ ਤੇ ਠੰਡੇ ਵਾਲਾ ਲੱਗਿਆ ਹੁੰਦਾ ਜੀ।
7: ਅੱਛਾ, ਔਰ ਖਾਣੇ ਵਾਸਤੇ?
8: ਹਾਂਜੀ,
7: ਖਾਣਾ ਗਰਮ ਹੋ ਜਾਂਦਾ ਔਰ ਠੰਡਾ ਰਹਿੰਦਾ।
8: ਹਾਂਜੀ ਹਾਂਜੀ, ਚੁੱਲ੍ਹੇ ਹੁੰਦੇ ਸਾਡੇ ਕੋਲ।
6: ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੁਣਾ ਖੇਡੇ ਹੋ, ਨਾਮ ਲਿਖਾਉਣਾ ਚਾਹੋਗੇ ਆਪਣਾ?
7: ਰਾਜਵੀਰ।
6: ਰਾਜਵੀਰ ਜੀ, ਤੁਹਾਨੂੰ ਪੀਜ਼ਾ ਦਿੰਦੇ ਆ, ਔਰ ਤੁਹਾਡੇ ਕੋਲ ਦੋ ਲੋਕੇਸ਼ਨ ਨੇ, ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਤੇ 2 ਫਿਲੋਸਫਰ ਸਟੇਲਸ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ। ਤੁਸੀਂ ਆਪਣਾ ਆਫ ਦੀ ਈਅਰ ਸਾਨੂੰ ਹੋਲਡ ਰੱਖਿਓ, ਤੁਹਾਡਾ ਨਾਂ ਲਿਖ ਲੈਂਦੇ ਆ ਤੇ ਤੁਹਾਨੂੰ ਇੱਕ ਪਾਸਵਰਡ ਦਿੱਤਾ ਜਾਵੇਗਾ। ਉਹ ਪਾਸਵਰਡ ਤੁਸੀਂ ਜਿਸ ਲੋਕੇਸ਼ਨ ਤੇ ਜਾਣਾ ਚਾਹੋਗੇ ਸਾਡੇ ਟੈਕਨੀਸ਼ੀਅਨ ਨੂੰ ਲਿਖਾ ਦਿਓ, ਕਰਨ ਟੇਕ ਵਨ ਕਾਲ ਪਲੀਜ਼। ਸੋ ਅਸੀਂ ਚੱਲਦੇ ਹਾਂ ਜੀ ਨੰਬਰ 2 ਤੇ। ਵੈਲਕਮ ਜੀ, ਸਵਾਗਤ ਹੈ।
9: ਹੈਲੋ,
6: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
9: ਠੀਕ ਹੈ ਜੀ, ਵਧੀਆ।
6: ਵੈਲਕਮ ਬੈਕ, ਕਹਿਣਾ ਚਾਹੋਗੇ? ਸੀਜੇ ਮਾਰ ਨੂੰ ਕਹਿ ਚੁੱਕੇ ਹੋ?
9: ਹਾਂਜੀ ਜੀ, ਕਹਿ ਚੁੱਕੇ ਪਹਿਲਾਂ ਵੀ ਤੁਹਾਨੂੰ ਕਾਲ ਕਰ।
6: ਕਿਸ ਕਿਸ ਏਰੀਆ ਚ ਸੁਣ ਰਹੇ ਹੋ ਅੱਜ?
9: ਮਿਸੀਸਾਗਾ।
6: ਸ਼ੁਰੂ ਕਰੀਏ ਫਿਰ।
7: ਹਾਂਜੀ ਵੀਰ ਜੀ, ਪਹਿਲਾਂ ਨਾਮ ਦੱਸ ਦਿਓ, ਫਿਰ ਅਸੀਂ ਉੱਥੇ ਟਾਈਮ ਨਹੀਂ ਵੇਸਟ ਕਰਦੇ ਨਾ।
9: ਹਾਂਜੀ, ਜਤਿੰਦਰ ਸਿੰਘ ਨਾਂ ਜੀ।
6: ਜਤਿੰਦਰ ਸਿੰਘ ਜੀ, 1 2 3 ਗੋ।
7: ਜਤਿੰਦਰ ਜੀ, ਕੀ ਹਾਲ ਚਾਲ?
9: ਠੀਕ ਠਾਕ ਭੈਣ ਜੀ।
7: ਤੁਸੀਂ ਡਰਾਈਵ ਕਰ ਰਹੇ ਹੋ ਕਿ ਤੁਸੀਂ ਕਾਲ ਸੁਣ ਰਹੇ ਹੋ?
9: ਮੈਂ ਤੁਹਾਨੂੰ ਆ ਰਿਹਾ ਜੀ।
7: ਅੱਛਾ ਅੱਛਾ, ਜੋਬ ਖਤਮ ਹੋ ਗਈ
9: ਜੀ? ਕੰਮ ਕਰਦਾ ਪਿਆ, ਜਿੱਦਾਂ ਖਾਣਾ ਵਰਤਾਉਣ ਡਿਆ ਜੀ।
7: ਓਕੇ ਓਕੇ, ਡਿਲੀਵਰੀ ਕਰ ਦਿਓ,
9: ਖਾਣਾ ਵਰਤਾਉਣ ਡਿਆ।
7: ਅੱਛਾ, ਔਰ ਕੱਲ ਦਾ ਤੁਹਾਡੇ ਵੀਕਐਂਡ ਛੁੱਟੀ ਹੁੰਦੀ ਕਿ ਵੀਕਐਂਡ ਵੀ ਜੋਬ ਕਰਦੇ ਹੋ?
9: ਵੀ ਕੰਮ ਤੇ ਸਾਰਾ ਸੱਤੇ ਦਿਨ ਹੁੰਦਾ ਜੀ।
7: ਓਕੇ, ਵਾਓ, ਸੋ ਦੈਟਸ ਗੁੱਡ ਯੂ ਨੋ। ਔਰ ਜੋਬ ਮਾਰਕੀਟ ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਚੱਲ ਰਹੀ ਹੈ ਇਸ ਵਕਤ?
9: ਕੰਮ ਵਧੀਆ ਚੱਲਦਾ ਜੀ ਭੈਣ ਜੀ।
7: ਅੱਛਾ, ਕਿਸ ਟਾਈਪ ਦਾ ਜੋਬ ਹੈ ਤੁਹਾਡਾ, ਖਾਣਾ ਵਰਤਾਉਣ ਦਾ?
9: ਹਾਂਜੀ ਭੈਣ ਜੀ,
7: ਇਹ ਪਾਰਟ ਟਾਈਮ ਹੈ ਕਿ ਫੁੱਲ ਟਾਈਮ? ਪਾਰਟ ਟਾਈਮ ਕਰਦੇ ਹੋ, ਫੁੱਲ ਟਾਈਮ ਕਰਦੇ ਹੋ?
9: ਪੂਰੇ ਤਾਂ ਨਹੀਂ ਕਰੀਦਾ ਭੈਣ ਜੀ।
7: ਅੱਛਾ, ਪੂਰੇ ਨਹੀਂ ਕਰਦੇ, ਵਾਹ ਵੈਰੀ ਨਾਈਸ। ਤੋ ਤੁਸੀਂ ਸੋਚਦੇ ਹੋ ਕਿ ਲਾਈਫ ਦੇ ਵਿੱਚ ਤੁਸੀਂ ਕਦੀ ਜੋਬ ਚੇਂਜ ਕਰਨ ਦੀ ਸੋਚਦੇ ਹੋ?
9: ਨਹੀਂ, ਕੰਮ ਵਧੀਆ ਇਹੋ ਵਧੀਆ ਵੈਸੇ।
7: ਅੱਛਾ, ਵੈਰੀ ਗੁੱਡ। ਤੁਹਾਡੀ ਫੈਮਿਲੀ ਫੈਮਿਲੀ ਕੀ ਕਰਦੀ ਹੈ ਜੋਬ, ਤੁਹਾਡੀ ਵਾਈਫ?
6: ਕੰਗ੍ਰੈਚੁਲੇਸ਼ਨ। ਔਰ ਜੇਤੂ ਹੋ ਤੁਸੀਂ, ਅਸੀਂ ਤੁਹਾਨੂੰ ਇੱਕ ਪੀਜ਼ਾ ਦੇਣਾ ਚਾਹਾਂਗੇ, ਥੋੜਾ ਜਿਹਾ ਤੁਸੀਂ ਰੁਕਦੇ ਪਏ ਸੀ, ਅਦਰਵਾਈਜ਼ ਸਰਪ੍ਰਾਈਜ਼ ਤੁਹਾਨੂੰ ਗਿਫਟ ਜ਼ਰੂਰ ਦਿੰਦੇ। ਹੁਣ ਸਰਪ੍ਰਾਈਜ਼ ਗਿਫਟ ਕੀ ਹੈ ਉਹ ਅਸੀਂ ਜ਼ਰੂਰ ਅਨਾਊਂਸ ਕਰਾਂਗੇ, ਜੇ ਲੱਗਾ ਸਾਨੂੰ ਕਿ ਕੋਈ ਜੇਤੂ ਹੈ
7: ਐਕਸਟ੍ਰੀਮਲੀ।
6: ਬਿਨਾਂ ਰੁਕੇ ਪੜਾ ਪੜਾ ਪੜਾ ਪੜਾ ਪਾ, ਜਿੱਦਾਂ ਭਗਵੰਤ ਮਾਨ ਕਹਿੰਦਾ ਨਾ, ਟੂ ਟੂ ਟੂ ਟੂ, ਰੁਕਣੀ ਨਹੀਂ ਚਾਹੀਦੀ। ਕੀ ਨਾਮ ਵੀਰੇ?
7: ਜਤਿੰਦਰ ਸਿੰਘ।
6: ਜਤਿੰਦਰ ਜੀ, ਹੋ ਰੱਖਿਓ, ਤੁਹਾਨੂੰ ਸਾਡੇ ਟੈਕਨੀਸ਼ੀਅਨ ਕੋਡ ਵਰਡ ਦਿੰਦੇ ਆ ਤੇ ਫੋਨ ਨੰਬਰ ਤੁਹਾਡਾ ਲਿਖਦੇ ਆ। ਥੈਂਕ ਯੂ, ਅਸੀਂ ਚੱਲਦੇ ਹਾਂ ਨੈਕਸਟ ਕਾਲ ਤੇ। ਹੈਲੋ,
10: ਹਾਂਜੀ, 9450 ਕਹਿੰਦੇ ਹੋ ਜੀ?
6: ਹਾਂਜੀ, 9450 ਤੁਹਾਨੂੰ। ਹੈਲੋ, ਕੀ ਹਾਲ ਜੀ?
10: ਬਹੁਤ ਵਧੀਆ।
6: ਕਿਸ ਏਰੀਏ ਚ ਸੁਣ ਰਹੇ ਹੋ ਸਾਨੂੰ?
10: ਅਸੀਂ ਜੀ ਗੋਰ ਏਰੀਏ, ਦਸ਼ਮੇਸ਼ ਦਰਬਾਰ ਗੁਰਦੁਆਰੇ ਕੋਲੇ।
6: ਅੱਛਾ, ਕੋਈ ਡਿਸਟਰਬੈਂਸ ਉਸ ਏਰੀਏ ਦੇ ਵਿੱਚ ਤੁਹਾਨੂੰ?
10: ਹਾਂ ਜੀ, ਬਹੁਤ ਵਧੀਆ ਟੱਲੀ ਵਰਗੀ ਆਵਾਜ਼ ਆ।
6: ਘਰ ਦੇ ਵਿੱਚ ਸੁਣ ਰਹੇ ਹੋ?
10: ਹਾਂਜੀ, ਘਰ ਦੇ।
6: ਕੋਈ ਦੂਸਰਾ ਚੈਨਲ ਤੇ ਨਹੀਂ ਡਿਸਟਰਬ ਹੋ ਰਿਹਾ?
10: ਨਾ ਜੀ, ਕੋਈ ਨਹੀਂ।
6: ਲਓ ਜੀ, ਕੀ ਨਾਮ ਫਿਰ ਤੁਹਾਡਾ?
10: ਨਛੱਤਰ ਸਿੰਘ।
6: ਨਛੱਤਰ ਸਿੰਘ ਜੀ, ਧਾਲੀਵਾਲ। ਲਓ ਜੀ, 1 2 3 ਗੋ।
7: ਨਛੱਤਰ ਜੀ, ਕੀ ਹਾਲ ਚਾਲ ਆਪ ਜੀ ਦਾ?
10: ਬਹੁਤ ਵਧੀਆ ਜੀ।
7: ਕੱਲ ਕਾਫੀ ਮੌਸਮ ਖਰਾਬ ਸੀ, ਤੁਹਾਨੂੰ ਕੋਈ ਇਫੈਕਟ ਹੋਇਆ?
10: ਨਾ ਜੀ, ਕੋਈ ਨੀ, ਅਸੀਂ ਤਾਂ ਘਰ ਹੀ ਸੀਗੇ।
7: ਅੱਛਾ, ਗਏ ਨੀ? ਬਹੁਤ ਚੰਗਾ ਕੀਤਾ, ਮੈਂ ਬਾਰ ਬਾਰ ਪਰਸ ਅਨਾਊਂਸ ਕਰਿਆ ਸੀ ਘਰੋਂ ਬਾਹਰ ਨਾ ਜਾਓ। ਵੈਸੇ ਤੁਹਾਡੇ ਏਰੀਆ ਦੇ ਵਿੱਚ ਕੋਈ ਡਿਸਟਰਬੈਂਸ ਹੋਈ ਵੈਦਰ ਨੂੰ ਲੈ ਕੇ?
10: ਨਹੀਂ ਜੀ, ਸਾਡੇ ਤਾਂ ਠੀਕ ਹੀ ਰਿਹਾ, ਅਸੀਂ ਤਾਂ ਬੁੜੇ ਬੰਦੇ ਆ, ਅਸੀਂ ਕਿੱਥੇ ਜਾਣਾ ਹੁੰਦਾ, ਘਰੇ ਬਹਿਣਾ ਹੁੰਦਾ।
7: ਕਿੱਥੇ ਰਹਿੰਦੇ ਹੋ ਤੁਸੀਂ?
10: ਮੈਂ ਤੁਹਾਨੂੰ ਦੱਸਿਆ ਜੀ, ਇਹਦਾ ਏਰੀਆ ਵਾ ਇੱਧਰ
7: ਏਰੀਆ।
10: ਓਕੇ ਜੀ, ਥੈਂਕ ਯੂ।
6: ਏਰੀਆ ਨੀ ਸੀ ਕਹਿਣਾ, ਇਲਾਕਾ ਕਹਿਣਾ ਸੀ। ਥੈਂਕ ਯੂ। ਪਰ ਉੱਥੇ ਸੁਣ ਰਿਹਾ ਜੀ ਘਰਾਂ ਦੇ ਵਿੱਚ।
7: ਮੇਰਾ ਸਵਾਲ ਹੈ, ਲੋਕੀ ਜਦ ਬੁੱਢੇ ਹੋ ਜਾਣ ਘਰ ਹੀ ਕਿਉਂ ਪੈਣਾ? ਬੁੱਢੇ ਹੋ ਕੇ ਕੋਈ ਦਰਬਾਰ ਜੀ,
6: ਤੁਹਾਨੂੰ ਖਤਰਾ ਲੱਗ ਰਿਹਾ?
7: ਨਾ ਨਾ, ਮੈਂ ਕਿਉਂ, ਬੁਢਾਪਾ ਕੋਈ ਇੰਜੋਏ ਕਰੋ ਲਾਈਫ ਕੋ, ਬਾਹਰ ਨਿਕਲੋ, ਖੇਲੋ ਕੁਦੋ।
6: ਵੇਖੋ, ਮਿਸਿਸ, ਸਾਰੀ ਦੁਨੀਆ ਦੇ ਫੋਨ ਆ ਗਏ, ਮਿਸਿਸ ਗੋਸਲ ਦਾ ਫੋਨ ਹੈ, ਮੈਨੂੰ ਲੱਗਦਾ ਕਿਤੇ ਕਰੂਜ਼ ਤੇ ਗਏ ਹੋਣੇ।
7: ਸ਼ੀ ਇੰਜੋਏ, ਆਈ ਲਾਈਕ।

0: ਰੱਖਿਆ ਸਵਰਿਕ ਸੀਗਾ, ਸਵਰਗ ਬਣ ਗਿਆ।
1: ਚਲੋ ਵੈਰੀ ਗੁਡ, ਚਲੋ ਜੋ ਵੀ ਹੈਗਾ ਮਨਜੂਰ ਹਨ, ਕਾਮਯਾਬ ਹੋਣਾ ਆਪਣੀ ਲਾਈਫ ਚ।
0: ਬਿਲਕੁਲ ਜੀ ਬਿਲਕੁਲ, ਬੜੇ ਖੁਸ਼ ਹਾਂ।
1: ਕਿਸ ਏਰੀ ਸੁਣ ਰਹੇ ਹੋ ਤੁਸੀਂ?
0: ਮੈਂ ਜੀ ਸੁਣੇ ਮੌਨਫੀਲਡ ਤੋਂ ਆ ਰਿਹਾ ਹੈਗਾ, ਤੇ ਮੈਂ ਤਾਂ ਐਪ ਤੋਂ ਸੁਣਦਾ, ਤੇ ਵੈਸੇ ਤੁਹਾਡਾ ਨਾ ਥੋੜਾ ਜਿਹਾ ਹਜੇ ਮੇਫੀਲਡ ਵਾਲੇ ਪਾਸੇ ਰਾਤੀ ਮੈਂ ਦੇਖ ਰਹੀ ਸੀ, ਥੋੜੀ ਥੋੜੀ ਹੋਰ ਚੈਨਲ ਦੇ ਵਿੱਚ।
2: ਕਿੰਨੇ ਵਜੇ ਤੋਂ ਬਾਅਦ ਸੁਣ?
1: ਨਹੀਂ, ਕੱਲ ਸਾਡੀ ਚੱਲਦੀ ਪਈ ਸੀਗੀ ਇੱਥੇ ਇੰਜੀਨੀਅਰ ਦੀ, ਸਾਢੇ ਅੱਠ ਵਜੇ ਸਾਡੀ ਇੰਜੀਨੀਅਰ ਜਿਹੜੀ ਸੀਗੀ ਉਹ ਸਾਨੂੰ ਕੁਝ ਆਇਆ ਸੀਗਾ ਤੇ ਉਹਦੇ ਤੇ ਵਰਕ ਕਰ ਰਹੇ ਸੀ। ਸੋ ਨਾਈਸ ਆਫ, ਤੁਸੀਂ ਨਾਮ ਨਹੀਂ ਲਿਆ, ਧੰਨਵਾਦ, ਥੈਂਕ ਯੂ।
0: ਬਟ ਪਹਿਲੇ ਨਾਲੋਂ ਕਾਫੀ ਵਧੀਆ ਹੈ।
1: ਸੋ ਨਾਈਸ ਆਫ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਲਓ ਜੀ ਸਵਰਤ ਸਾਹਿਬ ਨੂੰ ਲੈਂਦੇ ਆ ਜੀ, 1 2 3 ਗੋ।
2: ਸਵਰਤ ਜੀ ਕਿੱਥੇ ਜਾ ਰਹੇ ਹੋ ਤੁਸੀਂ?
0: ਮੈਂ ਜੀ ਵਾਪਸ ਆ ਰਿਹਾ ਹੈਗਾ।
2: ਅੱਛਾ, ਕਿੰਨਾ ਟਾਈਮ ਬਾਹਰ ਰਹਿੰਦੇ ਹੋ ਘਰ ਦੇ, ਐਵਰੇਜ ਵੀਕ ਦੇ ਵਿੱਚ ਦੇਖੀਏ ਤਾਂ?
0: ਔਸਤਨ ਜੀ ਮੇਰਾ ਹੁੰਦਾ ਹੈਗਾ ਕਿ 7 ਤੋਂ 8 ਘੰਟੇ, ਕਈ ਵਾਰੀ 12-13 ਘੰਟੇ ਵੀ ਲੱਗ ਜਾਂਦੇ।
2: ਅ ਡੇ ਇਨ ਅ ਡੇ ਕਿ ਵੀਕ ਵਿੱਚ?
0: ਨਹੀਂ, ਮੈਂ ਦਿਨ ਦੀ ਗੱਲ ਕਰ ਰਿਹਾ ਜੀ।
2: ਓ ਅੱਛਾ, ਮੈਂ ਵੈਸੇ ਔਸਤਨ ਮੈਂ ਐਵਰੇਜ ਵੀਕ
0: ਦੇ ਵਿੱਚ ਤਕਰੀਬਨ ਮੰਨ ਕੇ ਚਲੋ ਤੁਸੀਂ 4 ਜਾਂ 5 ਦਿਨ ਜ਼ਿਆਦਾ।
2: ਤੇ ਨਾਈਟ ਸਟੇ ਤੁਸੀਂ ਉੱਥੇ ਕਰਦੇ ਹੋ ਕਿ ਵਾਪਿਸ ਆ ਕੇ ਕਰ ਨਾਈਟ ਸਟੇ ਹੁੰਦੀ ਹੈ?
0: ਰਾਤ ਨੂੰ ਰਹਿਣਾ ਤਾਂ ਪੈਂਦਾ ਜੀ ਬਾਹਰ।
2: ਅੱਛਾ, ਕੁਛ ਲੋਜਿੰਗ ਵਗੈਰਾ ਚ ਰਹਿੰਦੇ ਹੋ ਜਾਂ ਫਿਰ ਟਰੱਕ ਦੇ ਵਿੱਚ ਹੀ ਰਹਿੰਦੇ ਹੋ?
0: ਨਹੀਂ ਨਹੀਂ ਜੀ, ਨਹੀਂ ਨਹੀਂ ਨਹੀਂ, ਜਿਹੜਾ ਸਾਰਾ ਚੱਕੀ ਚਲਾਈਦਾ ਉਹਦੇ ਵਿੱਚ ਹੀ ਸੋਈਦਾ।
2: ਓ ਅੱਛਾ, ਉਹਦੇ ਵਿੱਚ ਹੀ ਸੋਈਦਾ। ਤਾਂ ਮੇਰਾ ਬੜਾ ਮਨ ਹੈ ਇੱਕ ਟਰੱਕ ਦੇਖਣ ਦਾ, ਅੰਦਰ ਕਿੱਦਾਂ ਦਾ ਹੁੰਦਾ, ਜਰਾ ਐਕਸਪਲੇਨ ਕਰੋ।
0: ਅੰਦਰ ਬਹੁਤ ਵਧੀਆ ਜੀ, ਬਿਸਤਰਾ ਲੱਗਾ ਹੁੰਦਾ ਹੈਗਾ, ਦੋ ਬਿਸਤਰਿਆਂ ਦੇ ਉੱਪਰ ਇੱਕ ਥੱਲੇ।
2: ਅੱਛਾ, ਆਰਾਮ ਨਾਲ, ਕੋਈ ਟੈਂਪਰੇਚਰ ਦੀ ਪ੍ਰੋਬਲਮ ਨਹੀਂ? ਹੀਟ
0: ਨਹੀਂ, ਨਹੀਂ, ਤਾਪਮਾਨ ਬਿਲਕੁਲ ਸਹੀ ਰਹਿੰਦਾ ਜੀ।
2: ਅੱਛਾ,
0: ਵਾਤਾਨੁਕੂਲਿਤ ਹੁੰਦਾ ਬਿਲਕੁਲ।
2: ਵੈਸੇ ਦਿਲਬਾਗ
1: ਜੀ, ਰਿਜ਼ਰਵ ਪਰ ਦਾ ਸਪੈਸ਼ਲ ਗਿਫਟ
2: ਹੈ। ਵੈਰੀ ਨਾਈਸ ਔਸਤਨ।
1: ਹਾਂਜੀ ਜੀ, ਤੇ ਕਹਿਣ ਤੋਂ ਪਹਿਲਾਂ ਹੀ ਮੈਂ ਜਿਹੜਾ 18 ਚੱਕੇ, ਤੈਨੂੰ ਪਤਾ
2: ਕੀ ਹੁੰਦਾ
1: ਚੱਕੇ, ਮਤਲਬ ਇਹ ਟਰੱਕ ਚਲਾਉਂਦੇ ਨੇ।
2: ਅੱਛਾ,
1: ਤੇ ਵੱਡੇ ਟ੍ਰੇਲੇ ਦੇ, ਟ੍ਰਾਲਰ ਦੇ ਉਹਦੇ 18 ਟਾਇਰ ਹੁੰਦੇ ਜਿਹੜੇ, ਵੱਡੇ ਵੱਡੇ। ਤੁਸੀਂ ਵੇਖਿਆ ਕਿੰਨੇ ਸਾਰੇ ਟਾਇਰ ਲੱਗੇ?
0: ਇੰਗਲਿਸ਼ ਚ ਹੁੰਦਾ ਜੀ ਚੱਕੇ ਹੋਣੇ।
1: ਚੱਕੇ ਤੁਸੀਂ ਕਿਹਾ ਸੀ, ਬਹੁਤ ਵਧੀਆ ਪਲੇ ਕੀਤਾ। ਦੈਟਸ ਵਾਈ ਮੈਂ ਉਦੋਂ ਡਿਸਾਈਡ ਕਰ ਲਿਆ ਸੀ ਕਿ ਯੂ ਡਿਜ਼ਰਵ ਦਾ ਸਪੈਸ਼ਲ ਗਿਫਟ।
2: $25
1: $25 ਕੈਸ਼, ਤੁਹਾਡਾ ਈਮੇਲ ਹੁਣੇ ਲਿਖਿਆ ਜਾਵੇਗਾ, ਵਿਦਇਨ ਫਿਊ ਮਿੰਟ ਤੁਹਾਨੂੰ ਜਿਹੜਾ ਹੈ ਉਹ $25 CNN ਟੋਰਾਂਟੋ ਵੱਲੋਂ ਇਸ ਪੰਜਾਬੀ ਬੋਲੀ ਨੂੰ ਮੱਦੇਨਜ਼ਰ ਰੱਖਦੇ ਆ, ਕਿਉਂਕਿ ਤੁਸੀਂ ਬਿਨਾਂ ਰੁਕਿਆ, ਬਿਨਾਂ ਕਿਸੇ ਘਬਰਾਹਟ ਤੋਂ ਲਗਾਤਾਰ ਕੰਚੀ ਨੂੰ, ਅੰਜੂ ਜੀ ਨੂੰ ਬੋਲਣ ਨਹੀਂ ਦਿੱਤਾ ਤੇ ਤੁਸੀਂ ਸਵਾਲਾਂ ਦਾ ਜਵਾਬ ਦੇ ਗਏ ਹੋ। ਸੋ ਡਿਜ਼ਰਵ ਇੱਕ ਪੀਜ਼ਾ ਤੇ $25 ਤੁਹਾਨੂੰ ਜਿਹੜੇ ਦਿੱਤੇ ਜਾਂਦੇ ਨੇ। ਤੁਸੀਂ ਹੋਲਡ ਰੱਖਣਾ, ਤੁਹਾਡੇ ਈਮੇਲ ਤੇ ਤੁਹਾਡਾ ਫੋਨ ਨੰਬਰ ਤੇ ਤੁਹਾਨੂੰ ਪਾਸਵਰਡ ਜਿਹੜਾ ਪੀਜ਼ੇ ਵਾਸਤੇ ਸਾਡੇ ਟੈਕਨੀਸ਼ੀਅਨ ਦੇਣਗੇ ਜਦ ਤੱਕ ਅਸੀਂ ਨੈਕਸਟ ਕਾਲ ਤੇ ਚੱਲਦੇ ਹਾਂ। ਲਓ ਜੀ, ਤੁਸੀਂ ਵੀ ਇਸ ਤਰ੍ਹਾਂ ਖੇਡੋਗੇ ਤੇ ਇਹ ਹੁਣ ਸਰਪ੍ਰਾਈਜ਼ ਗਿਫਟ ਤੁਹਾਨੂੰ ਪਤਾ ਲੱਗ ਹੀ ਗਿਆ ਹਨਾ, ਕਿਉਂ ਜੀ? ਸੋ ਵਿਲ ਸੀ ਨੈਕਸਟ ਕਾਲ, ਔਰ 10 ਮਿੰਟ ਹੋਣ ਦੇ ਵਿੱਚ, 2-3 ਮਿੰਟ ਬਾਕੀ ਨੇ। ਵੈਲਕਮ ਜੀ। ਹੈਲੋ
3: ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਭਾਊ ਜੀ?
3: ਚਾਵਲਾ ਸਾਹਿਬ, ਸਭ ਤੋਂ ਪਹਿਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ, ਮਹਾਰਾਜ ਬੜਾ ਮਜ਼ਾ ਆਇਆ, ਤੁਸੀਂ ਮਾਲਕ ਬਣ ਗਏ ਚਿਹਰਾ।
1: ਮਾਲਕ ਉਹ ਸਾਰੀ ਕਮਿਊਨਿਟੀ ਹੈ ਜੀ ਭਾਈਚਾਰਾ।
3: ਚਾਵਲਾ ਸਾਹਿਬ, ਇੱਕ ਛੋਟੀ ਜਿਹੀ ਰਿਕੁਐਸਟ ਹੈਗੀ, ਜੇ ਮੰਨੋਗੇ ਤਾਂ।
1: ਲਵ ਯੂ, ਦੱਸੋ
3: ਯਾਰ। ਹੁਣ 12 ਵਜੇ ਤੱਕ ਪ੍ਰੋਗਰਾਮ ਕਰਿਆ ਕਰੋ, ਬੜਾ ਮਜ਼ਾ ਆਉਂਦਾ, ਬੜਾ ਮਿਸ ਕਰੀਦਾ ਤੁਹਾਨੂੰ ਯਾਰ।
1: ਰਾਤ ਦੇ 12 ਵਜੇ ਤੱਕ?
3: ਹਾਂਜੀ।
2: ਦਿਲਬਾਈ ਸੋਣ ਨਹੀਂ ਦੇਣਾ
3: ਨਾ, 12 ਤੋਂ ਲੈ ਕੇ ਸਵੇਰ ਤੱਕ ਸੋਣਾ ਜੀ ਮੁੜ ਕੇ ਇਹਨਾਂ ਨੇ।
1: 10 ਵਜੇ ਬਾਪੂ ਨੂੰ ਕਹਿੰਦਾ, ਬਾਪੂ ਉੱਠ ਸਵੇਰੇ, ਫੇਰ 10 ਵਜੇ ਸ਼ੋਅ ਕਰਨਾ ਅੱਜ, ਤੇ ਵੇਖ ਲਓ। ਮੈਨੂੰ ਤਾਂ ਕੋਈ ਨੀ,
3: ਬੜੀ ਬੜੀ ਖੁਸ਼ੀ ਹੋਈ, ਮੈਂ ਕਹਿੰਦਾ ਇੰਨਾ ਕੁ ਮਜ਼ਾ ਆਇਆ, ਮੈਂ ਕਿਹਾ ਚਾਵਲਾ ਸਾਹਿਬ ਨਾਲ ਲੰਬੀਆਂ ਗੱਲਾਂ ਕਰਿਆ ਕਰਾਂਗੇ।
1: ਉਹ ਕੋਈ ਨੀ, ਉਹ ਸਿੱਧੂ ਮੂਠੇ ਵਾਲੇ ਨੇ ਕਿਹਾ ਸੀ 9-11, ਕੋਈ ਨੀ, ਜਿੱਥੇ ਮਰਜ਼ੀ ਡਾ ਦਿਓ, ਆਪਾਂ ਕਿਹੜਾ, ਉਹ ਕਹਿੰਦਾ ਫੌਜੀਆ ਲੜੇਗਾ, ਕਹਿੰਦਾ ਨੋ ਪ੍ਰੋਬਲਮ, ਜਿੱਦਾਂ ਤੁਸੀਂ ਕਹੋਗੇ ਉਦਾਂ ਸ਼ੁੱਕਰਵਾਰ ਨੂੰ ਮਾਰ ਲਿਆ ਕਰਾਂਗੇ ਛੁੱਟੀ, ਕਿਹੜੀ ਗੱਲ ਆ, ਕਿਉਂ ਜੀ? 9058131320 ਨਿਪੀ ਸਾਹਿਬ, ਹੁਣ ਪਲੇ ਕਰਨਾ ਕਿ ਬਸ ਸੁਝਾਅ ਹੀ ਦੇਣਾ ਸੀ ਅੱਜ?
2: ਕਮਲਜੀਤ ਜੀ, ਕੀ ਹਾਲ ਚਾਲ ਆਪ ਜੀ ਦਾ?
3: ਹਾਂਜੀ ਜੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਜੀ।
2: ਸਤਿ ਸ੍ਰੀ ਅਕਾਲ ਜੀ, ਸਭੀ ਬੜੀ ਖੁਸ਼ੀ ਹੈ ਕਿ ਸਾਡੇ ਲਿਸਨਰਸ ਅਤੇ ਵਿਊਅਰ ਸਾਨੂੰ ਕਾਲ ਕਰਕੇ ਮੁਬਾਰਕਾਂ ਦੇ ਰਹੇ ਨੇ। ਸੋ ਹੈਪੀ, ਤੁਹਾਡੀ ਆਵਾਜ਼ ਸੁਣ ਕੇ ਦਿਲੋਂ ਆਵਾਜ਼ ਆ ਰਹੀ ਸੀ, ਤੁਹਾਡੀ ਸਭ ਦੀ ਦਿਲੋਂ ਆ ਰਹੀ ਹੈ ਵੈਸੇ ਤਾਂ।
3: ਇਹ ਆਪਾਂ ਦਿਲੋਂ ਹੀ ਬੋਲੀ ਦਾ ਅੰਜੂ ਜੀ, ਦਿਲੋਂ ਹੀ ਬੋਲੀ ਦਾ।
2: ਵੈਰੀ ਨਾਈਸ। ਔਰ ਕੀ ਫੀਡਬੈਕ ਦੇਣਾ ਚਾਹੋਗੇ ਸਾਡੇ ਸ਼ੋਅ ਦੇ ਬਾਰੇ?
3: ਬਸ ਅਰਦਾਸ ਕਰਦੇ ਜੀ, ਤਰੱਕੀਆਂ ਕਰੋ।
2: ਅੱਛਾ,
3: ਤੁਸੀਂ ਦੋਨੋਂ ਸਾਰੇ ਜਿੰਨੇ ਵੀ ਨਾਲ ਸਾਡੇ ਜੁੜੇ ਹੋਏ ਨੇ, ਸਭ ਤਰੱਕੀਆਂ ਕਰਨ ਜੀ।
2: ਹਾਂ, ਨਾਲ ਬਿਜ਼ਨਸਮੈਨ ਸਾਡੇ ਤਰੱਕੀਆਂ ਕਰਨ, ਸਾਡੇ ਲਿਸਨਰਸ ਤਰੱਕੀਆਂ ਕਰਨ। ਹੁਣ ਜੇ ਕਿਹੜੇ ਏਰੀਆ ਦੇ ਵਿੱਚ ਹੈਗੇ ਤੁਸੀਂ ਇਸ ਵਕਤ?
3: ਮੈਂ ਬ੍ਰੈਂਪਟਨ ਚ ਜੀ।
2: ਔਰ ਆਵਾਜ਼ ਸਾਫ਼ ਹੈ, ਕਲੀਅਰ ਆ ਰਹੀ ਹੈ?
3: ਬੜੀ ਵਧੀਆ ਸਾਫ਼ ਜੀ, ਬੜੀ ਵਧੀਆ, ਤੁਹਾਡੀ ਆਵਾਜ਼ ਤੇ ਕੋਇਲਾ ਵਰਗੀ ਆਉਂਦੀ ਪਈ ਜੀ।
2: ਕੋਇਲ? ਅੱਛਾ, ਕੋਇਲ। ਥੈਂਕ ਯੂ, ਥੈਂਕ ਯੂ ਸੋ ਮਚ।

0: अच्छा बहुत बहुत शुक्रिया. और नाल ही नाल सानू होर भी एक्सप्लेन करो कल वेदर का इफेक्ट ब्रैम्पटन दे विच होया.
1: नहीं कोई खास फर्क नहीं पिया जी मौसम का.
0: ਤੁਸੀਂ ਪ੍ਰਿਪੇਅਰ ਸੀ ਕਿ ਬਾਹਰ ਜਾ ਰਹੇ ਸੀ ਕਿ ਘਰ ਸੀ?
1: ਸਾਡੇ ਇਲਾਕੇ ਵਿਚ ਤੇ ਠੀਕ ਰਿਹਾ ਜੀ, ਬੜਾ ਮਜ਼ਾ ਆਇਆ. ਬਾਕੀਆਂ ਥੋੜਿਆਂ ਨੂੰ ਜਿਹੜੇ ਲੋਕੀ ਨੇਵੇ ਇਲਾਕੇ ਚ ਰਹਿੰਦੇ ਉੱਥੇ ਥੋੜਾ ਪਾਣੀ ਆਇਆ ਹੋਣਾ ਜੀ.
2: ਬਹੁਤ ਮਿਹਰਬਾਨੀ ਜੀ ਕਮਲ ਜੀ, ਤੁਸੀਂ ਜਿੱਤ ਗਏ ਹੋ. ਥੈਂਕ ਯੂ ਵੈਰੀ ਮਚ. ਸੋਰੀ ਇਨ੍ਹਾਂ ਦੀ ਲਾਈਨ ਡਿਸਕਨੈਕਟ ਹੋ ਗਈ. ਕਮਲ ਜੀ ਤੁਸੀਂ ਦੁਬਾਰਾ ਕਾਲ ਕਰਕੇ ਆਪਣਾ ਪਾਸਵਰਡ ਲੈ ਲਓ, ਤੁਸੀਂ ਪੀਜ਼ਾ ਜਿੱਤ ਗਏ ਹੋ. ਬਹੁਤ ਬਹੁਤ ਸ਼ੁਕਰੀਆ. ਅਸੀਂ ਹੁਣ ਕੀਦਾ ਸਾਹਮਣਾ ਕਰਾਂਗੇ ਗੱਲਬਾਤ ਕੁਝ ਮਿੰਟਾਂ ਬਾਅਦ. ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ. ਔਰ ਮੈਂ ਹਾਂ ਤੁਹਾਡਾ. ਹਾਂਜੀ ਕਮਲ ਜੀ. ਹੈਲੋ.
3: ਹੈਲੋ.
2: ਹਾਂਜੀ ਸਤਿ ਸ੍ਰੀ ਅਕਾਲ ਜੀ.
3: ਸਤਿ ਸ੍ਰੀ ਅਕਾਲ ਚਾਵਲਾ ਜੀ.
2: ਕੀ ਹਾਲ ਜੀ?
3: ਮਨਿਆਸ ਬੋਲਦਾ ਪਿਆ.
2: ਮਨਿਆਸ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ?
3: ਗੱਲ ਹੈਗੀ ਆ.
2: ਹਾਂਜੀ
3: ਗੱਲ ਹੈਗੀ ਆ. ਸਮਾਂ ਤਾਂ ਜਲਦੀ
2: ਆ,
3: ਪਰਵਾਨੇ ਖੁਦ ਆਉਂਦੇ ਆ. ਸੁਣਿਆ
2: ਜੀ ਜੀ.
3: ਇਸ ਲਈ ਕਿਸਮਤ ਆਪਣੀ ਆਪਣੀ. ਤੁਸੀਂ ਤੁਹਾਨੂੰ ਪਤਾ ਬਿਨਾ ਕਾ ਗੀਤ ਮਾਲਾ ਹੁੰਦੀ ਹੁੰਦੀ ਸੀ, ਸਜ਼ਾ ਇਨਸਾਨ ਨਹੀਂ ਦਿੰਦਾ ਸੀ.
2: ਹਾਂਜੀ ਹਾਂਜੀ.
3: ਕਿੱਦਾਂ ਲੋਕ ਸੜਕਾਂ ਬੰਦ ਹੋ ਜਾਂਦੇ ਸੀ.
2: ਚਾਵਲਾ
3: ਸਾਹਿਬ ਵਾਹਿਗੁਰੂ ਨੇ ਚਾਹਿਆ ਤੁਹਾਡੀ ਉਹੀ ਕਾਮਯਾਬੀ ਹੋਏਗੀ.
2: ਬਹੁਤ ਧੰਨਵਾਦ.
3: ਮਹਾਂਭਾਰਤ ਤੋਂ ਰਾਮਾਇਣ ਆਉਂਦੀ ਹੋਈ ਸੜਕਾਂ ਖੜੀ
2: ਹਮੇਸ਼ਾ ਹੀ ਯਤਨ ਕਰਾਂਗੇ. ਹਮੇ ਹੰਕਾਰ ਤੋਂ ਪਰੇ ਆ ਜੀ. ਕਦੀ ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਦਿਖਾਇਆ, ਨਾ ਦਿਖਾਉਣਾ. ਸਤਿਗੁਰ ਨੇ ਕਿਰਪਾ ਕੀਤੀ ਹੈ, ਸਭ ਕੁਝ ਹੈ. ਦਿੰਦਾ ਦੇ ਲੈਂਦਾ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ. ਸੋਹਣਾ ਪਰਿਵਾਰ ਹੈ, ਸੋਹਣਾ ਘਰ ਹੈ. ਧੀ ਆਪਣੇ ਘਰ ਚਲ ਗਈ ਹੈ. ਅਸੀਂ ਅੰਜੂ ਜੀ ਨੇ 9/11 ਆਉਣ ਵਾਲਾ, ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਸਾਥ ਦੇ ਰਹੇ ਨੇ. ਉਤਰਾਅ ਚੜਾਅ ਵੇਖੇ ਨੇ ਜ਼ਿੰਦਗੀ ਦੇ ਵਿਚ. ਕਦੇ ਮਰੂ ਮਰੂ ਨਹੀਂ ਕੀਤਾ, ਨਾ ਕਰਵਾਵੇ ਸਤਿਗੁਰੂ. ਜੋ ਦਿੱਤਾ ਉਸਨੇ ਬਹੁਤ ਕੁਝ ਦਿੱਤਾ, ਔਕਾਤ ਤੋਂ ਕਿਤੇ ਵੱਧ ਕੇ ਸਾਨੂੰ ਸਾਰਿਆਂ ਨੂੰ ਦਿੱਤਾ. ਪਰ ਸਾਨੂੰ ਆਪਣੇ ਅੰਦਰ ਸਵੇ ਚਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ. ਦੂਜੇ ਨੂੰ ਵੇਖ ਕੇ ਸੜਨਾ ਨਹੀਂ ਚਾਹੀਦਾ, ਖੁਸ਼ ਹੋਣਾ ਚਾਹੀਦਾ, ਉਹਦੀ ਖੁਸ਼ੀ ਦੇ ਵਿਚ ਖੁਸ਼ ਹੋਣਾ ਚਾਹੀਦਾ. ਤੁਸੀਂ ਜੇ ਕਿਸੇ ਦੀ ਖੁਸ਼ੀ ਦੇ ਵਿਚ ਖੁਸ਼ ਹੋਣਾ ਤੇ ਉਹ ਜਿਹੜਾ ਨਾ ਅੰਦਰ ਬੈਠਾ ਨਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰ ਹੀ ਹੈ, ਉਹ ਜਾਣਦਾ ਤੁਹਾਨੂੰ, ਜਾਣਦਾ ਕਿ ਤੁਸੀਂ ਕਿਸੇ ਦੀ ਖੁਸ਼ੀ ਦੇ ਵਿਚ ਖੁਸ਼ ਹੋ ਜਾਂ ਅੰਦਰੋਂ ਸੜ ਬਲ ਰਹੇ ਹੋ, ਭੁੱਜ ਰਹੇ ਹੋ. ਕਿਤੇ ਜਾਣ ਦੀ ਲੋੜ ਨਹੀਂ, ਉਹ ਤੁਹਾਡੇ ਅੰਦਰ ਬੈਠਾ. ਤੁਹਾਨੂੰ ਉਹਨੇ ਸਭ ਕੁਝ ਦੇਣਾ, ਤੁਹਾਨੂੰ ਦਿੱਤਾ ਵੀ ਹੈ, ਤੁਹਾਨੂੰ ਦੇਣਾ ਵੀ ਹੈ. ਪਰ ਜੇ ਤੁਸੀਂ ਬਿਨਾਂ ਵਜ੍ਹਾ ਕਿਸੇ ਦੇ ਪੈਰ ਦੇ ਵਿਚ ਕੰਡੇ ਖਿਲਾਰਨ ਦੀ ਕੋਸ਼ਿਸ਼ ਕਰੋਗੇ, ਕਿਸੇ ਲਈ ਖਾਈ ਪੁੱਟੋਗੇ, ਟੋਆ ਤੁਹਾਡੇ ਲਈ ਪਹਿਲਾਂ ਪੁੱਟਿਆ ਮਿਲਣਾ. ਦੈਟਸ ਇਟ. ਇਹ ਸੂਰਜ 1320 AM ਦਾ ਚੜ ਚੁੱਕਾ ਹੈ, ਉਦੇ ਹੋ ਚੁੱਕਾ ਹੈ. ਇਹਦੀ ਰੋਸ਼ਨੀ ਦੇ ਅੱਗੇ ਜਿੰਨੀਆਂ ਮਰਜ਼ੀਆਂ ਪੱਲੀਆਂ ਪਾਲੋ, ਜਿੰਨੇ ਮਰਜ਼ੀ ਤੁਸੀਂ ਚਾਦਰਾਂ ਪਾਲੋ, ਕਾਲੀਆਂ, ਪੀਲੀਆਂ, ਨੀਲੀਆਂ, ਪੁੱਠੀਆਂ, ਸਿੱਧੀਆਂ ਹਰਕਤਾਂ, ਟਪੂਸੀਆਂ ਜਿੰਨੀਆਂ ਮਰਜ਼ੀ ਕੋਈ ਮਾਰ ਲਵੇ, ਇਹ ਹੁਣ ਸੂਰਜ ਡੇਲੀ ਚੜਨਾ ਹੀ ਚੜਨਾ, 1320 AM ਦਾ ਚੜ ਗਿਆ. ਬਹੁਤ ਧੰਨਵਾਦ ਤੁਹਾਡਾ ਸਤਿਕਾਰ, ਮਾਣ, ਇੱਜ਼ਤ, ਪਿਆਰ ਦੇਣ ਵਾਸਤੇ. ਤੇ ਅਸੀਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ. ਕਿਸੇ ਵੀ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ, ਜਿੱਥੇ ਵੀ ਸੁਣ ਰਹੇ ਹੋ, ਜਿਵੇਂ ਤੁਹਾਨੂੰ ਕੋਈ ਲੱਗੇ ਕਿ ਇੱਥੇ ਯਾਰ ਸੁਧਾਰ ਹੋਣ ਦੀ ਲੋੜ ਹੈ, ਸਾਡੀ ਟੀਮ ਨਾਲ ਆਫ ਦੀ ਏਅਰ ਸੰਪਰਕ ਕਰੋ, ਅਸੀਂ ਧੰਨਵਾਦੀ ਹੋਵਾਂਗੇ. ਤੇ ਨੰਬਰ ਹੈ, ਕਿਸੇ ਰੇਡੀਓ ਦਾ ਨਾਂ ਨਾ ਲਿਓ ਜੇ ਤੁਹਾਨੂੰ ਲੱਗਦਾ ਕਿਤੇ ਮਾੜੀ ਮੋਟੀ ਡਿਸਟਰਬੈਂਸ ਆ ਰਹੀ ਹੈ. ਇਫ ਯੂ ਲਵ ਅਸ ਪਲੀਜ਼ ਸਾਨੂੰ ਲੈਟ ਅਸ ਨੋ, ਅਸੀਂ ਉਹਨੂੰ ਸੋਲਵ ਕਰਨ ਦਾ ਆਪਣੇ ਟੈਕਨੀਸ਼ੀਅਨ ਨੂੰ, ਆਪਣੇ ਇੰਜੀਨੀਅਰ ਨੂੰ ਦੱਸਾਂਗੇ ਵੀ ਇੱਥੇ ਸਮੱਸਿਆ ਵਾ, ਉਹਨੂੰ ਹੱਲ ਕੀਤੀ ਜਾਵੇ ਜੇ ਹੋ ਸਕਦੀ ਹੋਵੇਗੀ. ਨਹੀਂ ਤਾਂ ਰਾਤ ਨੂੰ ਆਮ ਤੌਰ ਤੇ ਆਪਾਂ ਵੇਖਿਆ ਕਿ ਚਿਰੜ ਪਿਰੜ ਪਿਰੜ ਚਿਰੜ ਹੁੰਦੀ ਰਹਿੰਦੀ ਆ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਵਿਚ, ਤੁਸੀਂ ਜਾਕੇ ਆਮ ਤੌਰ ਤੇ ਵੇਖਦੇ ਹੋਵੋਗੇ. ਤੇ ਜੇ ਇਹਦੇ ਵਿਚ ਵੀ ਹੁੰਦੀ ਆ, ਪਰ ਸਾਨੂੰ ਦੱਸਣ ਦੀ ਕਿਰਪਾਲਤਾ ਕਰਨੀ, ਅਸੀਂ ਸੁਧਾਰਨ ਦਾ ਯਤਨ ਕਰਾਂਗੇ. ਮਿਲਦੇ ਹਾਂ ਬ੍ਰੇਕ ਤੋਂ ਬਾਅਦ. ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ.
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320.
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ. ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
6: अपने दंदा दा रखो ख्याल SM Springdale Dental Center दे नाल
7: Wide range of services Wisdom tooth root canal denture
8: For dental extraction cleaning gum treatment and implant
6: SM Springdale Dental Center 2260 Bovade Drive East Brampton Bovade Jingosi Dental Center 811 Bovade Drive Unit 17 Brampton Call 905-789-8266
9: वाह गिल साहब ऑफिस टाइम ते काम दे विच एनी क्रिएटिविटी उपरो एनी सारी एनर्जी ना इस हेल्दी हेल्थ दा राज की है
10: ओ यार काव्या होमो केयर होम्योपैथी फॉर बेटर हेल्थ
11: जेकर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर नीता ओजा नाल जरूर कंसल्ट करो बीमारी पावे कोई भी होवे कॉल करो
6: 6477602779 और विजिट 10 कॉटरेल बुलेवार्ड यूनिट 104 ब्रैम्पटन
12: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 इवनस रोड जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रैवल
13: वहा भाभी जी मुबारक तुहाडा घर ते बहुत शानदार है कारपेट्स वुडन सब कमाल दे ने लगदा है काफी खर्चा कीता है
14: ए कमाल है जी GTA फ्लोरिंग दा अफोर्डेबल प्राइस ते क्वालिटी दा समान वडे शोरूम ते आओ हार्डवुड कारपेट लैमिनेट टाइल्स दी खूबसूरत ते लार्ज वैरायटी पाओ कॉल करो नव बरार नु 905-605-8005 905-605-6605
6: GTA फ्लोरिंग कनाडा
15: GTA फ्लोरिंग कनाडा
16: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए जब तलाश हो ऐसे फर्नीचर की तो यहाँ ये स्टीवंस फर्नीचर जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग सिंस 1992 विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 स्टीवंस फर्नीचर
17: की तुसी अपने घर विचले IPTV बॉक्स दे पूरे विश्व भर दे हिंदी पंजाबी उर्दू इंग्लिश गुजराती बंगाली मद्रासी तमिल पाकिस्तानी चैनल फिल्म सीरियल ड्रामे न्यूज बच्चा दे चैनल अनबीटेबल कीमत दे देखना चाहते हो ता भारी बचत ली आज ही कॉल करो 6475545859 647 554 5

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 416-213-1165।
1: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थों तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन। नंबर 905-799-0045 9057990045। टॉप चॉइस इलेक्ट्रॉनिक्स।
2: पंजाबी दिल, अंग्रेजी वाइब, CJMR इज बैक अलाइव। CJMR 1320 आ गया होए, छा गया होए।
1: नुड़करो के कैलेडन सब्जी फार्म तो तुसी हर तरह दी ग्रोसरी, इंडियन स्टाइल कईयां दातियां, रंबे, खुरपे, तंगलियां, फोल्डिंग बेड, नवारी पलंग, मूड़े, कुर्सियां, टेबल, भारे थले वाले हर तरह दे हर साइज दे बर्तन तो इलावा ग्रोसरी ते ढेर सारी सेविंग कर सकदे हो। साग बनया बनाया भी मिलदा है, जिन्ना मर्जी लाओ या घर लिया के साग तुसी खुद बनाना है तां कैलेडन सब्जी फार्म ते आओ। 1250 एयरपोर्ट रोड एट मेफील्ड। जानकारी लई कॉल करो 905-840-9000। कैलेडन सब्जी फार्म।
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist,
3: HK Movers.
6: HK Movers.
7: Vishwas प्रतीक नार, रवि गुलाटी हुन नवे अंदाज विच। रवि गुलाटी लॉ ऑफिस, लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जा स्पॉन्सरशिप लेटर्स, पावर ऑफ अटर्नीज, बच्चा लई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी 905-232-8700 9052328700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले बल्ले।
8: सॉलिड बम्पर चमका मारे, मठारू वेल्डिंग तो पवा लो सारे। मठारू वेल्डिंग, मठारू वेल्डिंग,
9: मठारू वेल्डिंग पवाओ। मूस बम्पर, डियर बम्पर, डीजल टैंक लॉक, ड्रिलर रैम, टायर रैक, ड्रिलर रिपेयर, अल्युमिनियम प्लेट बम्पर।
10: कॉल सनी मठारू
9: 647-463-55 6474606355।
10: मठारू वेल्डिंग, यूनिट 198 रदरफोर्ड।
8: मठारू वेल्डिंग, मठारू वेल्डिंग।
1: डायमंड एंड डायमंड्स पर्सनल इंजरी लॉयर्स। येकर तुहाडा कार, वैन, ट्रक चलाउंदे समय एक्सीडेंट हो गया है या फिर तुसी किसे जगह ते तिलक के डिग पए हो, कसूर तुहाडा है या नहीं, तुसी पहला वांगू हुण काम ते जां अपने व्यापारक अदारे ते नहीं जा सकदे। सारे खर्चे ज्यूंदे त्यों बरकरार हन। उपरो इंश्योरेंस कंपनियां भी आनाकानी कर रहियां हन। तुसी सोच रहे हो करिए तां हुण की करिए, चीचियां ना वटो। बस एक नाम याद रखो, किसी भी तरह के एक्सीडेंट दी सूरत विच तुहाडे हक्कां दा रखवाला। मानसिक पीड़ां दे नाल शरीरक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला 1800-567-HURT-4878 और डायरेक्ट नंबर 416-557-5010 416-557-5010। डायमंड एंड डायमंड्स पर्सनल इंजरी लॉयर्स।
11: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ।
12: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
13: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
12: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ
6: 647-708-0079
14: खाओ पियो ऐश करो मित्रो।
15: पिज्जा मशीन ते हुन खुल के खाओ। इना दिया लोकेशंस ने 2 फिलोसफर ट्रेल ब्रम्पटन एंड 373 स्टील्स एवेन्यू वेस्ट बिहाइंड शेरडन कॉलेज ब्रम्पटन।
14: खाओ पियो ऐश करो मित्रो।
16: शहर दी आवाज, दिला दी पुकार, योर सिटी योर वॉइस योर रेडियो स्टार आ गया फेर तो एक बार तुहाडा अपना CJMR 1320
17: CJMR 1320
18: पंजाब दी शान राजनीति दा तुरा रियासती शहर पटियाला जिथों जुड़नगे साडे नाल गुरनाम सिंह अकीदा।
19: वेलकम बैक छावला न्यूज नेटवर्क टोरंटो CJMR 1320 AM ते तुसी सुन रहे हो। प्रोग्राम दे विच इक वारी फिर तो हार्दिक निगाह स्वागत। वीर सरदार गुरनाम सिंह जी अकीदा जुड़ चुके ने पटियाले तो वीर सतपाल सिंह जौल भी अज हाजिर होंगे। इस तो अलावा सरदार गुरमेल सिंह सिग्गू हुणा वलों जो मेला कीर्तियां दा हर साल करवाया जांदा है, हरिंदर संधु अमन धालीवाल जिन्हां नाल सवेर दे प्रोग्राम दे विच गल्लबात कीती सी और खुला अखाड़ा वाइल्ड वुड पार्क माल्टन दे विच लगन जा रहा है 7 सितंबर नूं। सो उहदी जानकारी वास्ते 647-213-1300 फ्री हुंदा जी, तुसीं दोस्तां मित्रां दे नाल इस मेले दे विच जरूर पहुंचना। जरूरी सूचना है कि हर साल दी तरह इस साल भी 13 सितंबर नूं दिन ऐतवार वाले दिन ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਮਹਾਨਗਰ ਕੀਰਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਗੁਰਪੁਰਬ ਨੂੰ ਮੱਦੇਨਜ਼ਰ ਰੱਖ ਹਰ ਸਾਲ ਹੁੰਦੇ ਨੇ ਔਰ ਇਸ ਸਾਲ ਵੀ 13 ਸਤੰਬਰ ਦਿਨ ਐਤਵਾਰ ਨੂੰ ਕੇਸਰੀ ਦਸਤਾਰਾਂ ਦੁਪੱਟੇ ਅਤੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਵੀ ਹੀਰਾਂ ਕੱਤ ਕੇ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਧੇਰੇ ਜਾਣਕਾਰੀ ਲਈ 905-670-1662 ਤੇ ਕਾਲ ਕੀਤੀ ਜਾ ਸਕਦੀ ਹੈ। ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
20: ਸਤਿ ਸ੍ਰੀ ਅਕਾਲ ਚੌਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਨੂੰ ਜੀ, ਸ਼ੁਕਰੀਆ ਨਾਲ ਜੁੜਨ ਜਾ ਰਹੇ ਸਾਹਿਬ, ਧੰਨਵਾਦ
19: ਜੀ। ਪ੍ਰੋਗਰਾਮ ਦੇ ਵਿਚ ਜਿੱਥੇ ਸਵਾਗਤ ਹੈ ਉਥੇ ਅਕੀਦਾ ਸਾਹਿਬ ਹਾਜ਼ਰ ਨੇ ਔਰ ਪ੍ਰੋਗਰਾਮ ਦੇ ਵਿਚ ਤੁਸੀਂ ਸਵਾਲ ਕਰਨਾ ਚਾਹੋ 905-813-1320 ਔਰ ਅਸੀਂ ਅੱਜ ਟਰਾਇਲ ਬੇਸ ਤੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਪਲੇ ਕੀਤਾ ਤੇ ਅਸੀਂ ਝਿਜਕਦੇ ਹੋਏ ਕਾਲਜ ਲਈਆਂ ਨੇ ਪਰ ਤੁਸੀਂ ਸਾਡਾ ਸਿਰ ਹੋਰ ਉੱਚਾ ਕਰ ਦਿੱਤਾ, ਸਤਿਕਾਰ ਦਿੱਤਾ, ਮਾਨ ਦਿੱਤਾ। ਤੁਹਾਡੀਆਂ ਸਾਰੀਆਂ ਲਗਾਤਾਰ ਲਾਈਨਸ ਫਲੈਸ਼ ਹੁੰਦੀ ਰਹੀਆਂ, ਕਈਆਂ ਨੂੰ ਕਾਲਜ ਨਹੀਂ ਮਿਲੀਆਂ ਹੋਣਗੀਆਂ, ਕੋਈ ਕਾਲ ਅਸੀਂ ਨਹੀਂ ਲੈ ਸਕੇ। ਇਹ ਤੋਂ ਇਹ ਸਾਬਤ ਕੀਤਾ ਤੁਸੀਂ ਕਿ 1320 AM ਨੂੰ ਤੁਸੀਂ ਕਿੰਨਾ ਮਿਸ ਕਰਦੇ ਹੋ, ਕਿੰਨਾ ਪਿਆਰ ਕਰਦੇ ਹੋ, ਕਿੰਨਾ ਸਤਿਕਾਰ ਕਰਦੇ ਹੋ। ਅਜੇ ਤਾਂ ਸਿਰਫ ਰੰਗਲਾ ਪੰਜਾਬ ਆਇਆ, ਬੇਸਿਕਲੀ ਇਹ ਰੰਗਲਾ ਪੰਜਾਬ ਹੈ। ਭਾਵਾਂ ਕਿ CNN ਟੋਰਾਂਟੋ ਅਸੀਂ ਇਹਦਾ ਨਾਂ ਰੱਖਿਆ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਗੀਤ ਸੰਗੀਤ ਘੱਟ ਹੁੰਦਾ, ਟਾਕ ਸ਼ੋ ਜ਼ਿਆਦਾ ਹੁੰਦੇ ਨੇ। ਬਾਕੀ ਦੇ ਜਿਹੜੇ ਪ੍ਰੋਡਿਊਸਰ ਨੇ ਉਨ੍ਹਾਂ ਨੇ 2-4 ਦਿਨਾਂ ਦੇ ਵਿਚ ਕੰਟਰੈਕਟ ਸਾਈਨ ਕਰ ਲੈਣੇ ਨੇ, ਫਸਟ ਕਮ ਫਸਟ ਸਰਵ ਤੇ। ਤੁਸੀਂ ਦੇਖੋ ਕਿ ਇਹਦੀ ਜਿਹੜੀ ਰੇਂਜ ਹੈ ਬਹੁਤ ਦੂਰ ਤੱਕ ਕ੍ਰਿਸਟਲ ਕਲੀਅਰ ਜਿਹੜਾ ਹੈ ਉਹ ਸੁਣਾਈ ਦੇ ਰਿਹਾ। ਅਜੇ ਤਾਂ ਇਹਦਾ ਜਿੰਨੀ ਇਹਦੀ ਪਾਵਰ ਹੈ ਪੇਪਰਾਂ ਦੇ ਵਿਚ ਰਿਟਨ, ਜੇਕਰ ਫੁੱਲ ਪਲੈਜ ਕਿਤੇ ਜਗ੍ਹਾ ਬਾਬੇ ਨੇ ਕਿਰਪਾ ਕੀਤੀ ਫਿਰ ਤਾਂ ਪਟਾਕੇ ਪੈਣਗੇ, ਪਟਾਕੇ। ਅਜੇ ਤਾਂ ਚੌਥਾ ਹਿੱਸਾ ਹੈ, 75% ਨਹੀਂ ਇਹਦਾ, ਚੌਥਾ ਹਿੱਸਾ। ਤੇ ਇਸ ਕਰਕੇ ਕਿਉਂਕਿ ਕੁਝ ਨਵੀਂ ਤਕਨੀਕ, ਨਵੇਂ ਜਿਹੜੇ ਇਕਵਿਪਮੈਂਟ ਹੁੰਦੇ ਨੇ ਉਹਦੇ ਨਾਲ ਹੋਰ ਰੇਂਜ ਵੀ ਕਲੀਅਰ ਹੋ ਰਹੀ ਹੈ। HD ਸਾਊਂਡ ਜਿਹੜਾ ਅਰਸ਼ ਨੇ ਲੱਗੇ ਹੋਏ ਨੇ, ਇਸ ਵਕਤ ਵੀ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਕਿ ਸਾਊਂਡ ਹੋਰ ਬੈਟਰ ਹੋਵੇ, ਕੁਆਲਿਟੀ ਹੋਰ ਬੈਟਰ ਹੋਵੇ। ਔਰ ਜੋ ਸਾਨੂੰ ਅੰਡਰ CRT ਰੂਲ ਐਂਡ ਰੈਗੂਲੇਸ਼ਨ ISD ਵੱਲੋਂ ਜੋ ਪਰਮਿਸ਼ਨ ਮਿਲੀ ਹੈ ਉਹਦੇ ਦਾਇਰੇ ਦੇ ਵਿਚ ਰਹਿ ਕੇ ਕਾਇਦੇ ਕਾਨੂੰਨ ਦੇ ਮੱਦੇਨਜ਼ਰ ਰੱਖਦਿਆਂ ਇਹ ਮੈਂ ਪਾਠ ਅਰਸ਼ ਨੂੰ ਪੜਾਇਆ ਕਿ ਕੋਈ ਇਹੋ ਜਿਹਾ ਸਟੈਪ, ਕੋਈ ਇਹੋ ਜਿਹਾ ਕਦਮ, ਕੋਈ ਇਹੋ ਜਿਹੀ ਕਾਹਲੀ ਨਹੀਂ ਕਰਨੀ ਜਿਹਦੇ ਨਾਲ ਸਾਨੂੰ ਜਾਂ ਕਿਸੇ ਹੋਰ ਨੂੰ ਪਰੇਸ਼ਾਨੀ ਹੋਵੇ। ਜੇ ਕਿਸੇ ਨੂੰ ਬਿਨਾਂ ਵਜੇ ਹੋਵੇ ਤਾਂ ਫੇਰ ਬਈ ਉਹ ਤਾਂ ਰੱਬ ਜਾਣਦਾ, ਅਸੀਂ ਕੁਛ ਕਰ ਸਕਦੇ, ਉਹਦਾ ਇਲਾਜ ਤਾਂ ਰੱਬ ਹੀ ਕਰ ਸਕਦਾ। ਪਰ ਸਾਡੇ ਵੱਲੋਂ ਕੋਸ਼ਿਸ਼ ਇਹ ਹੈ ਕਿ CJMR 1320 AM ਨੂੰ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਹੀ ਰਨ ਕੀਤਾ ਜਾਵੇ। ਤੇ ਲਓ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਕਿੰਨਾ ਮਿਸ ਕੀਤਾ, ਤੁਸੀਂ ਕਿੰਨਾ ਪਿਆਰ ਦਿੱਤਾ। ਅੱਜ ਦੀਆਂ ਕਾਲਜ਼ ਤੁਹਾਡੇ ਵੱਲੋਂ ਆਈਆਂ ਨੇ 9058131320। ਜਦੋਂ ਸਾਰੇ ਪ੍ਰੋਡਿਊਸਰ ਆ ਗਏ ਉਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਪ੍ਰਮੋਟ ਕਰਨਾ 1320 ਨੂੰ, ਉਦੋਂ ਇਹਦੀਆਂ ਲਹਿਰਾਂ ਬਹਿਰਾਂ ਜਿਹੜੀਆਂ ਨੇ ਹੋਰ ਵੀ ਵੱਧ ਹੋਣਗੀਆਂ। ਸਾਰਿਆਂ ਦਾ ਸਵਾਗਤ ਹੈ। ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਕੋਈ ਵੀ ਭਾਸ਼ਾ ਦੇ ਵਿਚ ਤੁਸੀਂ ਪ੍ਰੋਗਰਾਮ ਰਨ ਕਰਨਾ ਚਾਹੋ, ਯੂਅਰ ਮੋਸਟ ਵੈਲਕਮ ਹੈ। ਔਰ ਅਰਸ਼ ਚਾਵਲਾ ਨੂੰ ਕਾਲ ਕਰ ਸਕਦੇ ਹੋ 416-303-1515। ਕੀਤਾ ਸਾਹਿਬ ਨੂੰ ਸਵਾਲ ਕਰਨਾ 905-813-1320। ਅਕੀਤਾ ਸਾਹਿਬ, ਕੱਲ ਸਾਡੇ ਇਕ ਦਿਨ ਛੱਡ ਕੇ ਟੋਰਾਂਟੋ ਦੇ ਵਿਚ ਵੀ ਜੋ ਜਕਦਮ ਜਿਸ ਤਰੀਕੇ ਦੇ ਨਾਲ ਮਤਲਬ ਟਰਨੇਡੋ ਆਇਆ, ਉਸਨੇ ਮਤਲਬ ਦਵਾਈ ਮਚਾ ਦਿੱਤੀ ਸਾਡੇ ਰੋਜਰ ਸੈਂਟਰ ਜਿਸ ਤਰੀਕੇ ਦੇ ਨਾਲ ਤੁਸੀਂ ਵੇਖੀਆਂ ਹੋਣੀ ਤਸਵੀਰਾਂ, ਇੰਨਾ ਸਟਰੋਂਗ, ਇੰਨਾ ਮਜ਼ਬੂਤ, ਖੱਖੜੀਆਂ ਖੱਖੜੀਆਂ ਕਰ ਛੱਡਿਆ। ਹਾਂਜੀ, ਔਰ ਵੱਖ ਵੱਖ ਦੇਸ਼ਾਂ ਦੇ ਵਿਚ, ਨੇਪਾਲ ਦੇ ਵਿਚ ਵੇਖੋ ਕਿਵੇਂ ਹਾਲ ਹੈ, ਚਾਈਨਾ ਦੇ ਵਿਚ ਵੀ, ਹੋਰ ਕਈਆਂ ਥਾਵਾਂ ਤੇ ਬਾਰਿਸ਼ਾਂ ਹੋ ਰਹੀਆਂ ਨੇ, ਕਈਆਂ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ। ਉਹ ਪਤਾ ਲੱਗਾ ਕਿ ਯੂਪੀ ਦੇ 23 ਜ਼ਿਲ੍ਹਿਆਂ ਦੇ ਵਿਚ ਹੜ੍ਹ ਆ ਗਿਆ। ਇਸ ਤੋਂ ਪਹਿਲਾਂ ਕਿ ਆਪਾਂ ਇਹਦੀ ਗੱਲ ਕਰੀਏ, ਕਾਲਰ ਨੇ ਪਹਿਲਾਂ ਕਾਲ ਲੈ ਲੈਣੇ ਤੇ ਫਿਰ ਅੱਗੇ ਵਧਦੇ ਆ। ਵੈਲਕਮ ਜੀ।
6: ਹਾਂਜੀ ਚਾਵਲਾ ਸਾਹਿਬ, ਤੁਹਾਡਾ ਬਹੁਤ ਧੰਨਵਾਦ,
19: ਤੁਸੀਂ
6: ਬਹੁਤ ਵਧੀਆ ਬੈਕ ਟੂ ਆ ਗਿਆ
19: ਜੀ, ਮਿਹਰਬਾਨੀ।
6: ਉਹ ਦਿਨ ਵੀ ਹੁੰਦੇ ਇਤਿਹਾਸ ਦੇ ਪੱਤਰੇ ਪੜ੍ਹਨੇ ਤੇ ਵਾਰ, ਇੱਕ ਬੀਬੀ ਜੱਦੀ ਹੁੰਦੀ ਸੀ, ਉਹ ਵੀ ਦਿਨ ਵੀ ਹੁੰਦੇ ਸੀ।
19: ਮਾਤਾ ਕਪੂਰ ਕੌਰ,
6: ਚੜ੍ਹਦੀ ਕਲਾ ਹੀ ਰਹੂਗੀ,
19: ਮਾਤਾ ਕਪੂਰ ਕੌਰ
6: ਰਾਤ ਨੂੰ ਇਤਿਹਾਸ ਦੇ ਪੰਨੇ ਸੁਣਨੇ
19: ਜੀ,
6: ਤੇ ਜਿਹਨੂੰ ਪ੍ਰਾਈਜ ਮਿਲਣਾ ਵਾਰ, ਗੋਲਡ ਦੀ ਵਾਰ ਤੁਸੀਂ ਪ੍ਰਾਈਜ ਕੱਢਦੇ ਰਹੇ
19: ਜੀ, ਕਈ ਕਈ ਗੋਲਡ ਬਾਰਾਂ ਦਿੱਤੀਆਂ ਨੇ ਜੀ। ਵਾਹ,
6: ਹਾਂ ਕਈ ਗੋਲਡ, ਤੇ ਹੁਣ ਵੀ ਉਹੀ ਦਿਨ ਆਉਣਗੇ, ਖਿੱਚ ਕੇ ਰੱਖੋ।
19: ਚੜ੍ਹਦੀ ਕਲਾ, ਥੈਂਕ ਯੂ ਜੀ, ਤੁਹਾਡਾ ਪਿਆਰ ਚਾਹੀਦਾ ਜੀ, ਸਤਿਕਾਰ। ਕਿਹੜੇ ਏਰੀ ਸੁਣ ਰਹੇ ਹੋ?
6: ਮੈਂ ਤਾਂ ਮਾਲਟਨੀ ਗੁਰੂ ਘਰ ਨਮਸਕਾਰ ਕਰਕੇ ਭਾਈ ਦਲਜੀਤ ਸਿੰਘ ਜੀ ਬੋਲ ਕੇ ਗਏ ਹੁਣ ਨਗਰ ਕੀਰਤਨ ਦਾ
19: ਜੀ ਜੀ,
6: ਇੱਥੇ ਨਮਸਕਾਰ ਕਰਕੇ ਘਰ ਨੂੰ ਜਾ ਰਿਹਾ ਸੀ। ਬਹੁਤ ਸੋਹਣਾ ਆਵਾਜ਼ ਆ ਜੀ, ਬਿਲਕੁਲ ਟਣਾ ਟਾਣਾ।
19: ਥੈਂਕ ਯੂ ਜੀ, ਚੜ੍ਹਦੀ ਕਲਾ ਚਲੋ, ਥੈਂਕ ਯੂ ਜੀ। ਅੱਛਾ ਹਾਂਜੀ, ਕੀਤਾ ਸਾਹਿਬ,
20: ਯੂਪੀ ਦੇ ਵਿਚ ਨਾ ਚਾਵਲਾ ਸਾਹਿਬ, ਅਸਲ 2-3 ਦਿਨ ਤੋਂ ਕਾਫੀ ਬਾਰਿਸ਼ ਪੈ ਰਹੀ ਆ, ਜਿਹੜੀ ਕਿ ਰਿਪੋਰਟਾਂ ਪੜ੍ਹਨ ਨੂੰ ਮਿਲਦੀਆਂ ਨੇ। ਉੱਥੇ ਕਾਫੀ ਨੁਕਸਾਨ ਵੀ ਹੋ ਰਿਹਾ ਵੱਖ ਵੱਖ ਥਾਵਾਂ, 23 ਜ਼ਿਲ੍ਹਿਆਂ ਨੂੰ ਕਵਰ ਕਰ ਲਿਆ ਇਹਨਾਂ ਨੇ ਜਿਹੜੇ ਹੜ੍ਹ ਹੈਗੇ ਨੇ। ਉੱਥੇ ਦੀਆਂ ਫਸਲਾਂ, ਉੱਥੇ ਦੀ ਜੋ ਵੀ ਫਸਲ ਯੂਪੀ ਦੀ ਹੈਗੀ ਆ, ਹੁਣ ਤਾਂ ਝੋਨਾ ਵੀ ਲਾਉਣ ਲੱਗ ਪਿਆ ਯੂਪੀ ਦੇ ਵਿੱਚ ਕਈ ਥਾਵਾਂ ਤੇ ਉਹਦਾ ਨੁਕਸਾਨ ਵੀ ਜਿਹੜਾ ਕਿ ਕਾਫੀ ਹੋਇਆ। 16,000 ਵਿਅਕਤੀਆਂ ਨੂੰ, ਬੱਚਿਆਂ ਨੂੰ ਰੈਸਕਿਊ ਵੀ ਕੀਤਾ, ਉੱਥੇ ਬਚਾਇਆ ਗਿਆ, ਕਈ ਥਾਵਾਂ ਤੇ ਫਸ ਗਏ ਸੀਗੇ। ਤੇ ਮੱਧ ਪ੍ਰਦੇਸ਼ ਦੇ ਵਿੱਚ ਦੋ ਨਦੀਆਂ ਕਾਫੀ ਮਸ਼ਹੂਰ ਹੈਗੀਆਂ ਨੇ, ਮੰਦਾਕਨੀ ਤੇ ਨਰਮਦਾ। ਤੇ ਦੋਵੇਂ ਨਦੀਆਂ ਦੇ ਵਿੱਚ ਬਹੁਤ ਉਫਾਨ ਹੈਗਾ, ਬਹੁਤ ਉੱਥੇ ਪਾਣੀ ਆਇਆ ਹੈਗਾ, ਤੇ ਬਾਰਿਸ਼ਾਂ ਕਰਕੇ ਕਾਫੀ ਹੋਇਆ। ਬਿਹਾਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਨਾਲ, ਬਹੁਤ ਜ਼ਿਆਦਾ ਮੀਂਹ ਬਿਹਾਰ ਨੂੰ ਵੀ ਘੇਰਿਆ ਹੋਇਆ ਬੁਰੀ ਤਰ੍ਹਾਂ। ਹਿਮਾਚਲ ਦੇ ਵਿੱਚ ਤਾਂ ਹੁਣ ਤੱਕ ਇਸ ਸਾਲ ਦੇ ਵਿੱਚ 266 ਮੌਤਾਂ ਹੋ ਚੁੱਕੀਆਂ ਨੇ, ਤੇ ਸੜਕਾਂ ਅਜੇ ਵੀ ਬੰਦ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਨੇਪਾਲ ਦਾ ਹਾਲ ਤਾਂ ਖੈਰ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਚਾਵਲਾ ਸਾਹਿਬ, ਕਿ 2 ਬੰਦੇ ਜਿਵੇਂ ਕੱਲ 97 ਸਾਲ ਦੀ ਬਜ਼ੁਰਗ ਔਰਤ ਕਿੱਦਾਂ ਬਚ ਕੇ ਬਾਹਰ ਆਈ ਸੀਗੀ, ਹੁਣ 9 ਦਿਨਾਂ ਬਾਅਦ ਸੁਰੰਗ ਵਿੱਚੋਂ 2 ਜ਼ਿੰਦਾ ਮਜ਼ਦੂਰ ਕੱਢੇ ਗਏ ਆ, ਤੇ 2 ਮਜ਼ਦੂਰ ਜ਼ਿੰਦਾ ਕੱਢੇ ਆ, 40 ਹੋਰ ਫਸੇ ਹੋ ਸਕਦੇ ਆ। ਤੇ ਉੱਥੇ ਦੀ ਕਹਾਣੀਆਂ ਵੀ ਬੜੀਆਂ ਕਮਾਲ ਦੀਆਂ ਸਾਹਮਣੇ ਆ ਰਹੀਆਂ ਨੇ, ਭਾਵੇਂ ਕਿ ਬੜੀਆਂ ਦੁਖਦਾਈ ਨੇ ਉਹ। ਤੇ ਇਸ ਤਰ੍ਹਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ, ਪੰਜਾਬ ਦੇ ਵਿੱਚ ਕੱਲ ਵੱਖ ਵੱਖ ਥਾਵਾਂ ਤੇ ਮੀਂਹ ਪਿਆ, ਕਈ ਥਾਵਾਂ ਤੇ ਅਚਾਨਕ ਮੀਂਹ ਆਇਆ, ਤੇ ਮੀਂਹ ਕਾਫੀ ਬਿਜਲੀ ਕੜਕੀ ਆ, ਤੇ ਬੱਦਲ ਬੋਲੇ ਨੇ ਬਹੁਤ ਕੱਲ, ਤੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਕੱਲ ਬਾਰਿਸ਼ ਹੋਈ ਹੈ, ਮੌਸਮ ਥੋੜਾ ਠੰਡਾ ਹੋਇਆ ਪੰਜਾਬ ਦੇ ਵਿੱਚ।
19: ਔਰ ਅਸੀਂ ਪੁਰਾਣੀਆਂ ਕਹਾਵਤਾਂ, ਸਾਡੇ ਪੁਰਾਣੇ ਬਜ਼ੁਰਗਾਂ ਦੇ ਬੋਲ ਜਿਹੜੇ ਮੁਹਾਵਰੇ ਨੇ ਨਾ, ਉਹ ਅਸੀਂ ਸੁਣਦੇ ਰਹੇ ਹਾਂ, ਭਾਵਾਂ ਕਿ ਅਸੀਂ ਵੀ ਹੁਣ ਉਸ ਅਵਸਥਾ ਦੇ ਵੱਲ ਤੁਰ ਰਹੇ ਹਾਂ। ਧੀ ਦਾ ਵਿਆਹ ਕਰ ਲਿਆ, ਪੁੱਤ ਵਿਆਹ ਲਿਆ, ਸਤਿਗੁਰ ਨੇ ਦਾਤ ਦਿੱਤੀ ਆ, ਪੋਤਿਆਂ ਵਾਲੇ ਹੋ ਗਏ ਹੋ ਤੁਸੀਂ ਵੀ, ਪੋਤਿਆਂ ਦੋਤਿਆਂ ਵਾਲੇ ਹੋ, ਸਾਰੇ ਅਸੀਂ ਉਸ ਪੜਾਅ ਤੇ ਉੱਤੇ ਹਾਂ। ਤੇ ਉਹ ਜਿਹੜੇ ਬੋਲ ਨੇ ਸਾਡੇ ਵੱਡਿਆਂ ਦੇ ਕਹੇ ਹੋਏ ਸਾਨੂੰ ਯਾਦ ਨੇ, ਕਿ ਉਹਦੀ ਨਜ਼ਰ ਜੇ ਕਿਤੇ ਪੁੱਠੀ ਪੈ ਜਾਵੇ ਨਾ, ਤਾਂ ਉਹ ਸੁਲਤਾਨਾਂ ਨੂੰ ਘਾਹ ਚਰਾਉਣ ਲੱਗ ਪੈਂਦਾ, ਹਨਾ, ਰਾਜੇ ਤੋਂ ਰੰਕ ਰੰਕ ਤੋਂ ਰਾਜਾ ਬਣਾ ਦਿੰਦਾ। ਨੇਪਾਲ ਤੋਂ ਖ਼ਬਰ ਹੈ, ਪੜ੍ਹ ਰਿਹਾ ਸਾਂ, ਤੇ ਉਹ ਵਿਚਾਰਾ ਭੁੱਬੀ ਰੋ ਰਿਹਾ ਸੀ ਕਿ ਕੱਲ ਤੱਕ ਕੁਝ ਪਲ ਪਹਿਲਾਂ ਕਹਿੰਦਾ ਕਿ ਮੈਂ ਅਰਬਾਂਪਤੀ ਕਰੋੜਾਂਪਤੀ ਸੀ, ਤੇ ਨੇਪਾਲ ਦੇ ਵਿਚ ਆਈ ਉਸ ਆਫ਼ਤ ਨੇ ਉਸਨੂੰ ਧਰਤੀ ਤੇ ਰੱਖ ਦਿੱਤਾ, ਕੁਝ ਵੀ ਪੱਲੇ ਨੀ ਉਹਦੇ, ਕੁਛ ਵੀ ਪੱਲੇ ਨੀ, ਕਿਉਂਕਿ ਜਿਹੜੀ ਧਨ ਦੌਲਤ ਆ ਕਈ ਵਾਰੀ ਅਸੀਂ ਰੱਖੀ ਹੁੰਦੀ ਆ ਜਾਂ ਆਪਣੇ ਕੰਮ ਕਾਰ ਹੁੰਦੇ ਨੇ, ਰੁੜ ਜਾਂਦੇ ਨੇ। ਤੇ ਜੇ ਕੋਈ 4 ਪੈਸੇ ਬੈਂਕ ਚ ਹੋਣਗੇ ਤੇ ਸ਼ਾਇਦ ਕਰ ਕਰਾ ਕੇ ਲੈ ਲਵੇਗਾ ਵਾਪਸ, ਬਟ ਇਹ ਵੇਖੋ ਉਹਦੀ ਕਿਰਪਾ ਜਿਹਦੇ ਤੇ ਹੋਣੀ ਹੈ, ਜਿਹਦੇ ਤੇ ਕ੍ਰੋਧਵਾਨ ਹੋਣਾ। ਪਰ ਇਹਦੇ ਬਾਵਜੂਦ ਵੀ ਸਾਨੂੰ ਇੱਕ ਗੱਲ ਹੋਰ ਵੀ ਨਾਲ ਹੈ ਕਿ ਜਦੋਂ ਹਨੇਰੀਆਂ ਚੱਲਦੀਆਂ ਨੇ, ਝੱਖੜ ਝੁੱਲਦੇ ਨੇ, ਉਹ ਜਿਹੜੀ ਹਨੇਰੀ ਹੈ ਆਪਣੇ ਨਾਲ ਇੱਕ ਕਿਣਕਾ ਦਾਣਾ ਵੀ ਨਾਲ ਲੈ ਕੇ ਜਾਂਦੀ ਹੈ, ਜੋ ਪੱਥਰ ਦੇ ਵਿੱਚ ਜੀਵ ਹੈ ਨਾ, ਉੱਥੋਂ ਤੱਕ ਵੀ ਪਹੁੰਚਣਾ, ਇਹ ਉਹਦੀ ਕੁਦਰਤ ਹੈ। ਹਾਂਜੀ ਤੇ ਅਸੀਂ ਕੁਦਰਤ ਨੂੰ ਅਸੀਂ ਜਿਹੜਾ ਕਦੇ ਵੀ ਚੈਲੇਂਜ ਨਹੀਂ ਕਰ ਸਕਦੇ। 9058131320 ਅਸੀਂ ਇੱਕ ਡਾਕੀਏ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਖਬਰਾਂ ਕਿਸੇ ਵੇਲੇ ਚੰਗੀਆਂ ਹੁੰਦੀਆਂ ਨੇ, ਕਈਆਂ ਨੂੰ ਚੰਗੀਆਂ ਲੱਗਦੀਆਂ, ਕਈ ਵੇਲੇ ਕਈ ਖਬਰ ਇਹੋ ਜਿਹੀ ਹੁੰਦੀ ਹੈ ਕਈਆਂ ਨੂੰ ਨਹੀਂ ਚੰਗੀ ਲੱਗਦੀ। ਸੋ ਉਹਦੀ ਗਹਿ ਤੱਕ ਜਾ ਕੇ ਤੁਸੀਂ ਸਾਡੇ ਤੇ ਜੋ ਵੀ ਜਿਹੜਾ ਹੈ ਫੈਸਲਾ ਲੈਣਾ ਹੁੰਦਾ ਪਹਿਲਾਂ ਪਰਖ ਲਿਆ ਕਰੋ, ਵਿਚਾਰ ਲਿਆ ਕਰੋ, ਫਿਰ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਵੀ ਸਕਦੇ ਹੋ ਵੀ ਇਹ ਖਬਰ ਕਿੱਥੋਂ ਲਈ ਹੈ, ਕਿਵੇਂ ਦੇ, ਕਿਸ ਸੰਦਰਭ ਦੇ ਵਿੱਚ ਲਈ ਹੈ, ਅਸੀਂ ਤੁਹਾਨੂੰ ਜਵਾਬ ਦੇ ਹਾਂ। 9058131320 9059 8132020। ਸਵੇਰੇ ਮੈਂ ਖਬਰ ਪੜ੍ਹੀ ਸੀਗੀ, ਇਸਰੋ ਨੇ ਇੱਕ ਬਾ ਕਮਾਲ ਕੰਮ ਕੀਤਾ, ਇੱਕ ਹੋਰ ਚੰਨ ਚਾੜਿਆ, ਹਾਂਜੀ ਬਹੁਤ ਵਧੀਆ ਤਰੱਕੀ ਹੈ। 36,000 ਕਿਲੋਮੀਟਰ ਤੋਂ ਤਸਵੀਰਾਂ ਲੈਣ ਵਾਲਾ ਭਾਰਤ ਦਾ ਪਹਿਲਾ ਸੈਟੇਲਾਈਟ ਲਾਂਚ ਹੋਇਆ, ਇਹ ਵੀ ਬੜੀ ਪ੍ਰਾਪਤੀ ਵਾਲੀ ਗੱਲ ਹੈ ਇਸਰੋ ਦੀ, ਕੀ ਕਹਿਣਾ ਚਾਹੋਗੇ?
20: ਹਾਂ ਚਵਲਾ ਸਾਹਿਬ, ਅਸਲ ਵਿੱਚ ਅੱਛੀ ਗੱਲ ਹੈ ਕਿ ਜਦੋਂ ਨਾ ਇਹੋ ਜਿਹੇ ਕੰਮ, ਜਦੋਂ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਸਾਡੇ ਆਪਣੇ ਮੁਲਕਾਂ ਦੇ ਵਿੱਚ, ਸਾਨੂੰ ਤਾਂ ਇਸ ਗੱਲ ਦਾ ਫਕਰ ਹੀ ਹੁੰਦਾ। ਬਹੁਤ ਵਧੀਆ ਗੱਲ ਹੈ ਕਿ ਕੱਲ 36,000 ਕਿਲੋਮੀਟਰ ਦੇ ਕਰੀਬ ਤਸਵੀਰਾਂ ਬੜੀਆਂ ਬਾਹ ਕਮਾਲ ਲੈਣ ਵਾਲਾ ਜਿਹੜਾ ਕਿ ਸੈਟੇਲਾਈਟ ਕੱਲ ਲਾਂਚ ਕਰਤਾ ਭਾਰਤ ਵੱਲੋਂ, ਇਸਰੋ ਵੱਲੋਂ ਲਾਂਚ ਕੀਤਾ ਗਿਆ। ਬੜੀ ਮਿਹਨਤ ਕੀਤੀ ਹੈ ਵਿਗਿਆਨੀਆਂ ਨੇ, ਤੇ ਹੁਣ ਇਹਦੇ ਨਾਲ ਇਹ ਫਾਇਦਾ ਹੋਏਗਾ ਕਿ ਅਸੀਂ ਭਾਰਤ ਹੁਣ ਚੀਨ ਤੇ ਪਾਕਿਸਤਾਨ ਵਰਗੇ ਵਿਰੋਧੀ ਮੁਲਕਾਂ ਦੀ ਹਰ ਗੱਲ ਤੇ ਨਜ਼ਰ ਰੱਖ ਸਕੇਗਾ, ਜਿਹੜਾ ਕਿ ਰਿਪੋਰਟਾਂ ਵਿੱਚ ਆਇਆ, ਖਾਸ ਕਰਕੇ ਜਿਹੜੇ ਵਿਰੋਧੀ ਮੁਲਕ ਹੈਗੇ ਨੇ ਉਹਨਾਂ ਦੇ ਉੱਪਰ ਨਜ਼ਰਾਂ ਜ਼ਰੂਰ ਹੋਣਗੀਆਂ। ਜਿੱਦਾਂ ਕਿ ਨਾ ਅਮੈਰੀਕਾ ਦਾ, ਖੈਰ ਪਹਿਲਾਂ ਵੀ ਏਦਾਂ ਦਾ ਹੈਗਾ, ਅਮੈਰੀਕਾ ਦੇ ਕੋਲੇ ਤਾਂ ਪਹਿਲਾਂ ਵੀ ਸੈਟੇਲਾਈਟ ਅਜਿਹਾ ਹੈਗਾ, ਬੇਸ਼ੱਕ ਇਹ ਨਵੀਂ ਟੈਕਨੋਲੋਜੀ ਵਾਲਾ ਸਾਹਮਣੇ ਲਿਆਂਦਾ ਭਾਰਤ ਨੇ, ਪਰ ਅਮੈਰੀਕਾ ਇਸ ਤੋਂ ਪਹਿਲਾਂ ਵੀ ਬੜੀਆਂ, ਮਤਲਬ ਕਿ ਬਿਲਕੁਲ ਕਲੀਅਰ ਤੁਹਾਡੀ ਘੜੀ ਤੇ ਕਿੰਨੇ ਵੱਜ ਰਹੇ ਆ ਇਸ ਟਾਈਮ, ਉਹ ਵੀ ਅਮੈਰੀਕਾ ਤਸਵੀਰ ਲੈ ਸਕਦਾ, ਉਹਦੇ ਕੋਲ ਇੰਨੇ ਵਧੀਆ ਸੈਟੇਲਾਈਟ ਕੀਤੇ ਗਏ ਨੇ। ਪਰ ਆਹ ਨਵੀਂ ਟੈਕਨੋਲੋਜੀ ਆ, ਇਹ ਵੀ ਇਸ ਤਰ੍ਹਾਂ ਦੀ ਹੀ ਕਾਰਵਾਈ ਕਰ ਸਕੇਗਾ ਜਿਵੇਂ ਕਿ ਰਿਪੋਰਟਾਂ ਵਿੱਚ ਆਇਆ, ਜਿਵੇਂ ਕਿ ਵਿਗਿਆਨੀ ਕਹਿੰਦੇ ਆ। ਇਹ ਬੜਾ ਬਾ ਕਮਾਲ ਹੈਗਾ ਜੀ, ਤੇ ਇਸ ਗੱਲ ਦੀ ਭਾਰਤ ਨੂੰ, ਸਮੁੱਚੇ ਭਾਰਤ ਨੂੰ, ਸਮੁੱਚੇ ਭਾਰਤ ਦੇ ਵਿਗਿਆਨੀਆਂ ਨੂੰ ਵਧਾਈ ਵੀ ਹੋਵੇ। ਚਵਲਾ ਸਾਹਿਬ,
19: 29 April 1997 ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ, ਜਦੋਂ ਬਹੁਤ ਘੱਟ ਰੇਡੀਓ ਹੁੰਦੇ ਸੀ, ਜਿਵੇਂ ਸਾਡੇ ਵੀਰ ਜੀ ਜ਼ਿਕਰ ਕਰਕੇ ਗਏ ਨੇ ਕਿ ਅਸੀਂ ਸਿੱਖ ਇਤਿਹਾਸ ਦੇ ਪੰਨੇ ਕਰਿਆ ਕਰਦੇ ਸਾਂ, ਤੇ ਬਾਅਦ ਇੱਕੋ ਪ੍ਰੋਗਰਾਮ ਹੁੰਦਾ ਸੀ ਰਾਤ ਨੂੰ, ਰਾਤ ਨੂੰ ਹੀ ਨਹੀਂ ਸਾਰਾ ਦਿਨ ਇੱਕੋ ਪ੍ਰੋਗਰਾਮ ਹੁੰਦਾ ਸੀ ਰਾਤ ਨੂੰ ਹੁੰਦਾ ਸੀਗਾ। ਸਰਦਾਰ ਸੁਖਮਿੰਦਰ ਸਿੰਘ ਹੰਸਰਾ ਤੋਂ ਬਾਅਦ ਸਾਡੀ ਵਾਰੀ ਆਉਂਦੀ ਸੀ, ਜਦੋਂ ਉਨ੍ਹਾਂ ਦਾ ਕਿਸੇ ਕਾਰਨ ਕਰਕੇ ਪ੍ਰੋਗਰਾਮ ਬੰਦ ਹੋਇਆ, ਤਾਂ 9 to 11 ਮੰਡੇ ਟੂ ਥਰਸਡੇ ਤੇ 9 to 10 ਫਰਾਈਡੇ ਜਦੋਂ ਸ਼ੁਰੂ ਕੀਤਾ, ਤਾਂ ਕੁਸਰ ਮੁਸਰ ਜੀ ਵੀ ਹੋਈ ਸੀ, ਮੇਰੇ ਸੀਨੀਅਰ ਕੁਝ ਉਹਨਾਂ ਨੇ ਵੇਗ ਦੇ ਵਿੱਚ ਆ ਕੇ ਰੇਡੀਓ ਤੇ ਵੀ ਕਹਿਤਾ ਸੀ ਕਿ ਪੰਗਾ ਤੇ ਇਹਨੇ ਲੈ ਲਿਆ, ਚਲਾਓ ਕਿਵੇਂ, ਤੇ ਮੈਂ ਕਿਹਾ ਸੀਗਾ ਕਿ ਜਿਸ ਦਾ ਸਾਹਿਬ ਡਾਡਾ ਹੋਵੇ ਤੇ ਇਸ ਨੂੰ ਮਾਰ ਨਾ ਸਕੇ ਕੋਈ, ਮੈਨੂੰ ਵਿਸ਼ਵਾਸ ਹੈ ਬਾਪੂ ਕਲਗੀਆਂ ਵਾਲੇ ਤੇ, ਮੈਂ ਉਹਦੇ ਨਾਲ ਝਗੜਾ ਵੀ ਕਰਦਾ ਜਾ ਕੇ ਆਪਣੇ ਇਸ ਦੇ ਨਾਲ, ਲੜ ਤੁਸੀਂ ਤਾਂ ਹੀ ਸਕਦੇ ਹੋ ਜੇ ਕਿਸੇ ਦਾ ਦਿਲ ਨਾ ਦਿਖਾਇਆ ਹੋਵੇ, ਚੰਗਾ ਕਰਦੇ ਹੋਵੋ, ਜੇ ਤੁਸੀਂ ਇਸ ਦਾ ਦਿਲ ਦਿਖਾਉਂਦੇ ਹੋ ਤੇ ਫੇਰ ਜਾ ਕੇ ਲੜੋਗੇ, ਫੇਰ ਤੁਸੀਂ ਲੜ ਵੀ ਨਹੀਂ ਸਕਦੇ। ਕੋਈ ਅਭਿਨਬੀ ਹੋਵੇ ਤੇ ਮੈਂ ਜਾ ਕੇ ਉਹਦੇ ਨਾਲ ਕਰਦਾ ਹੁੰਦਾ ਗੱਲ, ਤੁਸੀਂ ਵੀ ਕਰਿਆ ਕਰੋ, ਉਹ ਸੁਣਦਾ। ਤੇ ਉਦੋਂ ਤੋਂ ਬਾਅਦ ਲੈ ਪਿੱਛਾ ਭੌਂ ਕੇ ਨੇ ਦੇਖਿਆ ਤੇ ਨਾ ਹੀ ਪਖੰਡੀ ਬਾਬਿਆਂ ਦੀਆਂ ਐਡਾਂ ਲਾਈਆਂ ਨੇ, ਨਾ ਉਹਨਾਂ ਕੋਲ ਪੈਸੇ ਲਏ, ਨਾ ਮੰਦਰ, ਨਾ ਗੁਰਦੁਆਰਾ, ਨਾ ਮਸਜਿਦ, ਨਾ ਚਰਚ, ਨਾ ਧਾਰਮਿਕ ਸੰਸਥਾਵਾਂ, ਨਾ ਖੇਡ ਕਲੱਬਾਂ। ਅਥਾਹ ਪੈਸੇ ਕਮਾਉਣ ਵਾਲਿਆਂ ਨੇ ਇਨ੍ਹਾਂ ਦੇ ਕੋਲੋਂ ਕਮਾਏ, ਦੇਣ ਵਾਲਿਆਂ ਦਿੱਤੇ ਵੀ, ਲੁੱਟਣ ਵਾਲਿਆਂ ਨੂੰ ਲੁੱਟਿਆ ਗਿਆ ਤੇ ਮਿੱਟੀ ਦੇ ਵਿੱਚੋਂ, ਸੋਰੀ, ਆਂਡੇ ਦੀਆਂ ਵਿੱਚੋਂ ਪਰਚੀਆਂ ਕੱਢਣ ਵਾਲੇ ਜਿਹੜੇ ਸੀ, $1,000 ਸਾਡੇ ਅੱਗੇ ਸੁੱਟ ਦੇ ਰਹੇ ਸੀ, ਨਹੀਂ ਲਏ। ਪਰ ਸਤਿਗੁਰ ਨੇ ਸਾਨੂੰ ਜੋ ਅੱਜ ਦਿੱਤਾ ਹੈ ਨਾ, ਜੋ ਇਹ ਦਿੱਤਾ ਹੈ, ਤੇ ਜੇ ਅਸੀਂ ਉਹ ਕੰਮ ਕਰਦੇ ਹੁੰਦੇ ਤਾਂ ਸ਼ਾਇਦ ਅੱਜ ਇੱਥੇ ਨਹੀਂ ਸੀ ਪਹੁੰਚਣਾ। ਕਿਉਂਕਿ ਦੱਸਾਂ, ਅੱਜ ਜੋ ਇਹ ਰੇਡੀਓ ਸਟੇਸ਼ਨ ਦੇ ਸੰਚਾਲਕ ਅਸੀਂ ਬਣੇ ਹਾਂ, ਵਾਪਸ ਲਿਆਂਦਾ 1320 ਨੂੰ, ਜੋ ਕਦੇ ਸੁਪਨਾ ਹੀ ਨਹੀਂ ਸੀ ਬਾਅਦ ਦੇ ਵਿੱਚ ਆਵੇਗਾ 1320 ਸਾਡੀ ਕਮਿਊਨਿਟੀ ਦੇ ਹੱਥ ਵਿੱਚ ਆਵੇਗਾ, ਜਾਂ CGMR 1320 AM ਦੀ ਮੈਨੇਜਮੈਂਟ ਚਾਵਲਾ ਨਿਊਜ਼ ਨੈਟਵਰਕ ਬ੍ਰੌਡਕਾਸਟ ਦੇ ਕੋਲ ਆਵੇਗੀ, ਨੈਵਰ। ਮੈਂ ਤਾਂ ਨਹੀਂ ਸੀ ਸੋਚਿਆ, ਪਰ ਉਹ ਦਿਨ ਦਾ ਦੇ ਲੈਂਦੇ, ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਅਰਦਾਸ ਕਰਦੇ ਹੁੰਦੇ ਸਾਂ ਸਤਿਗੁਰੂ ਕਰੋ ਕਿਰਪਾ ਕਰਕੇ, ਤੇ ਉਹਨੇ ਅਰਦਾਸ ਸੁਣੀ ਹੈ ਤੇ ਇਹ ਹੁਣ ਸੂਰਜ ਚੜ੍ਹ ਚੁੱਕਾ ਹੈ, ਉਦੇ ਹੋ ਚੁੱਕਾ ਹੈ। ਵੱਖ ਵੱਖ ਕਾਲਸ ਤੁਹਾਡੀਆਂ ਜਿਹੜੀਆਂ ਨੇ ਸਾਨੂੰ ਸਬੂਤ ਦੇ ਰਹੀਆਂ ਨੇ ਕਿ ਤੁਸੀਂ ਕਿੱਡੀ ਵੱਡੀ ਤਾਦਾਦ ਦੇ ਵਿੱਚ ਇਹਨੂੰ ਮਿਸ ਕਰਦੇ ਸੀ, ਅਸੀਂ ਵੀ ਤੁਹਾਡੀਆਂ ਆਸਾਂ ਤੇ ਖਰੇ ਉਤਰਨ ਦਾ ਪੂਰਾ ਯਤਨ ਕਰਾਂਗੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਖਬਰ ਸੱਚੀ ਹੋਈ ਉਹ ਨਹੀਂ ਜੇ ਵੀਰੋ ਰੁਕਣੀ, ਨਾ ਹੀ ਕਿਸੇ ਹੋਸਟ ਨੂੰ ਰੋਕਣ ਬੋਲਣ ਤੋਂ ਰੋਕਣਾ, ਤੇ ਨਾ ਆਪ ਰੁਕੇ ਆ, ਨਾ ਦਬਾਅ ਥੱਲੇ ਆਏ, ਨਾ ਦਬਾਅ ਥੱਲੇ ਰਹਿਣਾ। ਸੱਚ ਜਿਹੜਾ ਵਾ ਉਹ ਹੋਵੇ ਜ਼ਰੂਰ, ਸਾਡਾ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਸਾਡੇ ਨਾਲ ਆਵੇਗਾ, ਸੱਚ ਬੋਲਣ ਤੋਂ ਅਸੀਂ ਨਹੀਂ ਰੋਕਾਂਗੇ ਉਸਨੂੰ, ਪਰ ਜਿੱਥੇ ਰੂਲ ਐਂਡ ਰੈਗੂਲੇਸ਼ਨ ਦੀ ਗੱਲ ਹੋਵੇਗੀ ਉਹ ਜ਼ਰੂਰ ਫੋਲੋ ਕੀਤੇ ਜਾਣਗੇ। ਤੁਹਾਡਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਲਵ ਯੂ ਆਲ। ਨੰਬਰ ਲੋਕਲ 647-910-1320, ਕੈਨੇਡਾ ਵਾਈਡ 647-910-1320, US 641-741-1919 ਤੇ ਸੁਣਿਆ ਜਾ ਸਕਦਾ ਹੈ। ਚੜਾਵਾ ਚੋਰੀ ਦੇ ਵਿਚ ਇਕ ਬਹੁਤ ਵੱਡੀ ਖ਼ਬਰ ਹੈ ਕਿ ਟਰੱਸਟ ਦੇ ਮੁੱਖ ਸਕੱਤਰ ਗੋਬਿੰਦ ਦੇਵ ਗਿਰੀ ਮਹਾਰਾਜ ਨੇ ਚੰਪਤ ਰਾਏ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕੀ ਕਹਿਣਾ ਚਾਹੋਗੇ?
20: ਬੜਾ ਵੱਡਾ, ਬੜੀ ਵੱਡੀ ਗੱਲ ਹੋਈ ਚਾਵਲਾ ਸਾਹਿਬ, ਚੰਪਤ ਰਾਏ ਨੂੰ ਕਲੀਨ ਚਿੱਟ ਦੇਣਾ ਬਹੁਤ ਵੱਡੀ ਗੱਲ ਹੈ। ਤੇ ਉਹ ਵੀ ਮੁੱਖ ਸਕੱਤਰ ਹੈਗਾ ਟਰੱਸਟ ਦਾ, ਗੋਬਿੰਦ ਰਾਏ ਦੇਵਗਿਰੀ, ਗੋਬਿੰਦ ਦੇਵਗਿਰੀ ਮਹਾਰਾਜ। ਤੇ ਭਗਵੇਂ ਕੱਪੜੇ ਨੇ ਜਿਹਨਾਂ ਕੋਲੇ, ਤਿਲਕ ਲੱਗਿਆ ਹੋਇਆ ਮੱਥੇ ਉੱਤੇ, ਤੇ ਵਧੀਆ ਦਾ ਸੋਹਣਾ ਸੁਰੱਖਾ ਵੀ ਹੈਗਾ, ਥੋੜਾ ਬਜ਼ੁਰਗ ਵੀ ਹੈਗਾ, ਤੇ ਇਸ ਨੇ ਦਿੱਤੀ ਹੈ ਜੀ ਕਲੀਨ ਚਿੱਟ। ਹਾਲਾਤ ਚਾਵਲਾ ਸਾਹਿਬ, ਇਹਨੂੰ ਤਾਂ ਖੈਰ ਇੱਕ ਨਾ ਮੇਰੀ ਯਾਦ ਆਈ ਕਹਾਣੀ, ਸ਼ਾਇਦ ਪਹਿਲਾਂ ਹੀ ਮੈਂ ਕਦੇ ਵਾਰ ਸੁਣਾਈ ਹੋਵੇ। ਉਹ ਇੱਕ ਬਹੁਤ ਵੱਡਾ ਰੁੱਖ ਸੀਗਾ, ਉਹਦੇ ਉੱਤੇ ਖਾਸ ਕਰਕੇ ਉੱਲੂਆਂ ਦਾ ਟਿਕਾਣਾ ਹੁੰਦਾ ਸੀਗਾ, ਤੇ ਉੱਲੂ ਉੱਥੇ ਰਾਤ ਨੂੰ ਆਪਣੀਆਂ ਲਾਉਂਦੇ ਸੀ, ਕਚਹਿਰੀਆਂ ਆਪਣੇ ਲਾਉਂਦੇ ਸੀਗੇ, ਉੱਥੇ ਮਜ਼ਮੇ ਲੱਗਦੇ ਹੁੰਦੇ ਸੀਗੇ ਰਾਤ ਨੂੰ, ਤੇ ਉਹ ਕਿਸੇ ਨਾ ਕਿਸੇ ਸਬਜੈਕਟ ਉੱਤੇ ਚਰਚਾ ਕਰਦੇ ਹੁੰਦੇ ਸੀਗੇ ਉੱਲੂ।
19: ਉੱਲੂ
20: ਤੇ ਅੱਜ ਦੀ ਚਰਚਾ, ਹਾਂ ਉੱਲੂ, ਅੱਜ ਦੀ ਚਰਚਾ ਰਾਤ ਦੀ ਸੀਗੀ। ਕਹਿੰਦੇ ਅੱਜ ਦਾ ਵਿਸ਼ਾ ਕੀ ਆ ਵੀ ਇਹ ਚਰਚਾ ਦਾ, ਉਹ ਕਹਿੰਦੇ ਵੀ ਅੱਜ ਦਾ ਵਿਸ਼ਾ ਹੈਗਾ ਇਹ ਜਿਹੜੇ ਰੌਲਾ ਪਾਈ ਜਾਂਦੇ ਆ ਦਿਨ ਦੇ ਵਿੱਚ ਲੋਕ, ਸੂਰਜ ਸੂਰਜ ਸੂਰਜ, ਅੱਜ ਦਾ ਵਿਸ਼ਾ ਕਹਿੰਦਾ ਸੂਰਜ ਹੈ, ਅੱਜ ਸੂਰਜ ਦੀ ਹੋਂਦ ਤੇ ਚਰਚਾ ਕਰਾਂਗੇ ਆਪਾਂ। ਉਹ ਕਹਿੰਦੇ ਠੀਕ ਆ ਵੀ, ਪੇਪਰ ਤਿਆਰ ਹੋ ਗਏ ਆ? ਹਾਂ ਪੇਪਰ ਤਿਆਰ, ਪੜ੍ਹੋ ਪੇਪਰ ਜੀ। ਪੇਪਰ ਪੜ੍ਹਨ ਲੱਗ ਪਿਆ, ਇੱਕ ਬੰਦਾ ਪੇਪਰ, ਵਿਦਵਾਨ ਆਇਆ ਉੱਲੂਆਂ ਦਾ, ਉਹ ਕਹਿੰਦੇ ਜੀ ਉਹਨੇ ਪੂਰਾ ਉਦਾਹਰਣ ਦਿੱਤੀਆਂ ਜੀ ਸੂਰਜ ਕਿੱਥੇ ਇੱਥੇ, ਸੂਰਜ ਤਾਂ ਹੈ ਨੀ ਜੀ, ਨਾ ਗੱਲਾਂ ਨਾ ਬਾਤ ਕੋਈ ਆਉਂਦੀ, ਬਿਨਾਂ ਮਤਲਬ ਹੀ ਲੋਕ ਸੂਰਜ ਆਖੀ ਜਾਂਦੇ ਆ। ਦੂਜਾ ਕਹਿੰਦਾ, ਦੂਜੇ ਦੇ ਪੇਪਰ ਚ ਵੀ ਆਇਆ, ਉਹਨੇ ਪੇਪਰ ਚ ਵੀ ਕਹਿੰਦਾ ਵੀ ਸੂਰਜ ਤਾਂ ਹੈ ਨੀਗਾ। ਇੱਕ ਬਜ਼ੁਰਗ ਸੀ, ਬੜਾ ਬੜਾ ਪੁਰਾਣਾ ਬਜ਼ੁਰਗ ਸੀਗਾ, ਉਹ ਕਹਿੰਦਾ ਯਾਰ ਪਤਾ ਨੀ ਕਿਹੋ ਜਿਹੇ ਲੋਕ ਨੇ ਦਿਨ ਦੇ ਵਿੱਚ ਰੌਲਾ ਪਾਈ ਜਾਂਦੇ ਆ ਇਹ। ਸੂਰਜ ਕਹਿੰਦਾ ਮੇਰੀ ਐਡੀ ਵੱਡੀ ਉਮਰ ਹੋ ਗਈ, ਮੈਂ ਕਦੇ ਸੂਰਜ ਨੇ ਦੇਖਿਆ। ਏਦਾਂ ਕਰ ਕਰਾ ਕੇ ਜੀ, ਫਿਰ ਉਹ ਉੱਤੇ ਬੈਠਾ ਸੀ ਇੱਕ ਹੰਸ, ਉਹ ਸੁਣੀ ਜਾਂਦਾ ਸੀ ਗੱਲਾਂ ਇਹਨਾਂ ਦੇ ਚਾਚਾ ਦੀਆਂ। ਉਹ ਥੋੜਾ ਹੇਠ ਨੂੰ ਆਇਆ, ਉਹ ਕਹਿੰਦਾ ਗੱਲ ਸੁਣੋ, ਤੁਸੀਂ ਦਿਨ ਦੇ ਵਿੱਚ ਉੱਠੋ ਯਾਰ, ਸੂਰਜ ਬਿਨਾ ਤੁਹਾਡਾ ਤਾਂ ਤੁਸੀਂ ਸਾਹ ਵੀ ਨੀ ਲੈ ਸਕਦੇ, ਸੂਰਜ ਬਿਨਾ ਤੁਸੀਂ ਤੁਰ ਫਿਰ ਵੀ ਨੀ ਸਕਦੇ। ਇੱਥੇ ਸੂਰਜ ਹੈਗਾ, ਤੇ ਤੁਹਾਨੂੰ ਆਪਣੀ ਨਜ਼ਰੀਆ ਬਦਲਣਾ ਚਾਹੀਦਾ, ਤੁਹਾਨੂੰ ਦਿਨ ਦੇ ਵਿੱਚ ਦੇਖਣਾ ਚਾਹੀਦਾ ਸੂਰਜ ਬਿਲਕੁਲ ਹੈਗਾ, ਚਮਕਾ ਦਮਕਾ ਮਾਰਦਾ। ਤਾਂ ਉਹ ਉੱਲੂ ਕਹਿੰਦਾ ਆਹ ਕੌਣ ਆ ਗਿਆ ਵੱਧ ਜਾ ਇਨਸਾਨ ਬਈ, ਉਹ ਕਹਿੰਦੇ ਜੀ ਇਹ ਕਹਿੰਦਾ ਇਹ ਵੀ ਇੱਕ ਹੈਗਾ ਦਿਨ ਦੇ ਵਿੱਚ, ਇਹ ਵੀ ਉਹਨਾਂ ਵਿੱਚ ਹੀ ਸ਼ਾਮਿਲ ਆ ਜਿਹੜੇ ਸੂਰਜ ਕਹਿੰਦਾ ਹੈਗਾ। ਕਹਿੰਦਾ ਫਿਰ ਇਹਦੇ ਤੇ ਚਰਚਾ ਕਰੀਏ ਪਾਉਣ ਬੰਦੇ ਤੇ, ਹੰਸ ਤੇ ਚਰਚਾ ਕਰਨ ਲੱਗ ਪਏ। ਉਹ ਕਹਿੰਦਾ ਵੀ ਹੰਸ ਜਿਹੜਾ ਹੈਗਾ ਸਾਰੇ ਚਰਚਾ ਕਰੋ ਵੀ ਕੀ ਇਹ ਸੱਚਾ। ਉਹ ਉੱਲੂ ਕਹਿਣ ਲੱਗੇ ਨਹੀਂ, ਕੀ ਇਹਦੇ ਕਹਿਣ ਮੁਤਾਬਕ ਸੂਰਜ ਹੈਗਾ? ਉਹ ਕਹਿੰਦੇ ਨਹੀਂ, ਸਾਰੇ ਕਹਿੰਦੇ ਨਹੀਂ ਨਹੀਂ ਨਹੀਂ। ਕਹਿੰਦਾ ਫਿਰ ਝੂਠਾ ਹੰਸ ਤੇ ਸੱਚੇ ਉੱਲੂ, ਜੇ ਸੱਚੀ ਬਾਤ ਹਮਾਰੀ ਜੀ, ਤਰ੍ਹਾਂ ਇੱਕ ਲਿਖਿਆ ਹੋਇਆ ਕਿਸੇ ਨੇ ਇਸ ਕਹਾਣੀ ਦੇ ਉੱਤੇ। ਤੇ ਉਹ ਕਹਿੰਦਾ ਵੀ ਉੱਲੂ ਜਿਹੜਾ ਕਹਿੰਦੇ ਵੀ ਬਿਲਕੁਲ ਹੀ ਝੂਠਾ ਹੈਗਾ, ਸਾਂਚੇ ਮਦਾ ਪਾ ਤਾ ਉਹਨਾਂ ਨੇ, ਮਦਾ ਪੈ ਗਿਆ ਕਿ ਉੱਲੂ ਜਿਹੜਾ ਹੈਗਾ ਉਹ ਸੱਚੇ ਨੇ, ਕਹਿੰਦੇ ਸੂਰਜ ਹੈ ਨੀ, ਹੰਸ ਝੂਠਾ ਹੈ। ਇਹ ਹੈ ਸਾਡੇ ਭਾਰਤ ਦੀ ਕੁਝ ਖੇਤਰਾਂ ਵਿੱਚ ਵਰਤੀ ਜਾਂਦੀ ਰਾਜਨੀਤੀ ਦਾ ਸੱਚ। ਹਾਲਾਤ ਇਹ ਹੈ ਚਾਵਲਾ ਸਾਹਿਬ ਕਿ ਸ਼ਰੇਆਮ ਸ਼੍ਰੀ ਰਾਮ ਮੰਦਿਰ ਦੇ ਵਿੱਚ ਜਦੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ, ਚੰਪਤ ਰਾਏ ਨੇ 8 ਮਹੀਨਿਆਂ ਦੀ ਸੀਸੀਟੀਵੀ ਫੁਟੇਜ ਗੈਪ ਕੀਤੀ, ਉਹ ਖਤਮੀ ਕਰਤੀ। ਸ਼ਰੇਆਮ ਚੰਪਤ ਰਾਏ ਨੇ ਉਹ ਬੰਦੇ ਰੱਖੇ ਟਰੱਸਟ ਦੇ ਵਿੱਚ, ਉਹ ਗਿਣਤੀ ਕਰਨ ਦੇ ਵਿੱਚ ਜਿਹੜੇ ਬੰਦੇ ਨੂੰ ਸਿਰਫ ਚੰਪਤ ਰਾਏ ਹੀ ਜਾਣਦਾ ਸੀ, ਤੇ ਸ਼ਰੇਆਮ ਚੰਪਤ ਰਾਏ ਦੇ ਉੱਪਰ ਇਹ ਇਲਜ਼ਾਮ ਵੀ ਲੱਗੇ ਕਿ ਚੰਪਤ ਰਾਏ ਨੇ ਆਪਣੀ ਨਿੱਜੀ ਸੰਪਤੀ ਵਿੱਚੋਂ 20 ਕਰੋੜ ਰੁਪਏ ਭਾਜਪਾ ਨੂੰ ਚੋਣ ਫੰਡ ਦਿੱਤਾ। ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਇਹ ਜਿੱਦਾਂ ਅਸੀਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ ਉਦਾਂ ਦੀ, ਮੈਨੂੰ ਨੀ ਪਤਾ ਦਿੱਤੇ ਤੇ, ਪਰ ਇਹ ਇੱਦਾਂ ਦੀ ਉਹ ਹੁਣ ਕਿੱਥੋਂ ਆਏ ਪੈਸੇ ਉਹਦੇ ਕੋਲੇ, ਕਿਵੇਂ ਆਏ ਪੈਸੇ ਭਾਜਪਾ ਨੂੰ ਦੇਣ ਵਾਸਤੇ, ਇਹ ਅਜੇ ਇਹ ਗੱਲ ਹੀ ਨੀ ਕਰ ਰਿਹਾ ਕੋਈ। ਸ਼ਰੇਆਮ ਹੀ ਉੱਥੇ ਪੈਸੇ ਦੀ ਚੋਰੀ ਹੋਈ, ਜਿਹੜੀ 8 ਮਹੀਨਿਆਂ ਦੀ ਫੁਟੇਜ ਦੁਬਾਰਾ ਰਿਕਵਰ ਕੀਤੀ ਗਈ ਸਿੱਟ ਵੱਲੋਂ, ਉਹ ਜਦ ਦੁਬਾਰਾ ਰਿਕਵਰ ਹੋਈ, ਸ਼ਰੇਆਮ ਉਹਦੇ ਵਿੱਚ ਪੈਸੇ ਚੋਰੀ ਕੀਤੇ ਜਾ ਰਹੇ ਆ, ਸਪਸ਼ਟ ਹੋ ਰਹੇ ਨੇ ਬਿਲਕੁਲ ਹੀ। ਉਹ ਸ਼ਰੇਆਮ ਉਸ ਬੰਦੇ ਨੂੰ ਪਤਾ ਚੰਪਤ ਰਾਏ ਨੂੰ ਵੀ ਚੋਰੀ ਹੋ ਰਹੀ ਹੈ ਇੱਥੇ, ਬਿਲਕੁਲ ਪਤਾ ਉੱਥੇ ਤੇ, ਪਰ ਹੁਣ ਨਵੇਂ ਜਿਹੜੇ ਬਣੇ ਨੇ ਮੁੱਖ ਸਕੱਤਰ ਗੋਬਿੰਦ ਦੇਵ ਗਿਰੀ ਸਾਹਿਬ, ਉਹਨਾਂ ਨੇ ਕਹਿਤਾ ਕਿ ਇਹ ਤਾਂ ਭੋਲੇਪਣ ਚ ਮਾਰੇ ਗਏ, ਭੋਲਾਪਣ ਸੀ ਇਹਨਾਂ ਵਿਚ ਨਾ ਜੀ, ਭੋਲੇਪਣ ਕਰਕੇ ਜਿਹੜੇ ਮਰਜ਼ੀ ਬੰਦੇ ਰੱਖ ਲੈਂਦੇ ਸੀਗੇ, ਭੋਲਾਪਣ ਸੀ ਬੰਦਾ ਆ ਜਾਂਦਾ ਸੀਗਾ, ਉਹਨੂੰ ਰੱਖ ਲੈਂਦੇ ਸੀਗੇ, ਬਾਅਦ ਚ ਉਹਦੀ ਗੌਰ ਨੀ ਕਰਦੇ ਸੀਗੇ, ਤਾਂ ਮਾਰੇ ਗਏ ਬੰਦਾ ਬੇਦਾਗ ਤੇ ਨਿਸ਼ਕਲੰਕ ਹੈ। ਇਹਦੇ ਚ ਕੋਈ ਕੋਈ ਸ਼ੜਯੰਤਰ ਹੋਇਆ ਇਹਦੇ ਉੱਤੇ, ਮਤਲਬ ਬੰਦੇ ਨੂੰ ਭੋਲਾ ਕਹਿਤਾ, ਜੇ ਭੋਲਾ ਬੰਦਾ ਤੁਸੀਂ ਇੰਨਾ ਭੋਲਾ, ਐਡੇ ਵੱਡੇ ਟਰੱਸਟ ਜਿਹੜਾ ਕਿ ਸ਼੍ਰੀ ਰਾਮ ਦਾ ਮੰਦਿਰ ਹੈ ਉਸ ਦਾ ਮੁੱਖ ਸਕੱਤਰ ਤੁਸੀਂ ਬਣਾ ਸਕਦੇ ਹੋ, ਉਹਨੂੰ ਨਹੀਂ ਬਣਾ ਸਕਦੇ ਜੇਕਰ ਇੰਨਾ ਭੋਲਾ ਬੰਦੇ ਦੀ ਲਿਆਕਤ ਹੁਣ ਤੁਸੀਂ ਰੱਖਿਆ ਹੈਗਾ ਸੀਈਓ, ਤੁਸੀਂ ਬਕਾਇਦਾ ਤੌਰ ਤੇ ਬੰਦੇ ਨੇ ਇੰਟਰਵਿਊ ਲਈ ਆ ਸੀਈਓ ਦੀ, ਰੱਖਿਆ ਗਿਆ ਸ਼੍ਰੀ ਰਾਮ ਮੰਦਿਰ ਦਾ, ਅੱਜ ਤੁਸੀਂ ਉਹਦੀ ਇੰਟਰਵਿਊ ਲੈ ਕੇ ਰੱਖ ਰਹੇ ਹੋ, ਐਡਾ ਵੱਡੇ ਫੁੱਲ ਪਾਵਰ ਸੀ ਮੁੱਖ ਸਕੱਤਰ ਚੰਪਤ ਰਾਏ ਦੀ ਸ਼੍ਰੀ ਰਾਮ ਮੰਦਿਰ ਦੇ ਵਿੱਚ ਅੱਜ ਵੀ ਚੱਲਦੀ ਆ। ਇਵਨ ਕੇ ਹੈਰਾਨੀ ਦੀ ਗੱਲ ਹੈ ਕਿ ਸਿੱਟ ਨੇ ਜਾਂਚ ਕੀਤੀ, ਗ੍ਰਹਿ ਵਿਭਾਗ ਕੋਲੇ ਰਿਪੋਰਟ ਪੇਸ਼ ਕਰਤੀ, ਗ੍ਰਹਿ ਵਿਭਾਗ ਨੇ ਖੁਦ ਕਾਰਵਾਈ ਕਰਨ ਦੀ ਬਜਾਏ ਟਰੱਸਟ ਕੋਲੇ ਰਿਪੋਰਟ ਭੇਜਤੀ ਅਯੁੱਧਿਆ ਦੇ ਵਿੱਚ, ਹੈ ਨਾ ਵੱਡੇ ਹੈਰਾਨ ਦੀ ਗੱਲ। ਉਹ ਕਹਿੰਦੇ ਆਪ ਹੀ ਮੁਨਸਬ, ਆਪ ਹੀ ਕਾਤਲ, ਸਾਰਾ ਕੁਛ ਆਪ ਕਰਨ ਕਰਾਉਣ ਲਿਆ, ਹੁਣ ਟਰੱਸਟ ਫੈਸਲਾ ਕਰੇਗਾ ਕਿ ਉਹ ਰਿਪੋਰਟ ਸਹੀ ਹੈ ਜਾਂ ਗਲਤ ਹੈ। ਦੂਜੇ ਪਾਸੇ ਯੋਗੀ ਜੀ ਕੀ ਕਹਿ ਰਹੇ ਨੇ, ਯੋਗੀ ਜੀ ਆਖੀ ਜਾਂਦੇ ਨੇ ਕਹਿੰਦਾ ਆਸਥਾ ਮਿਟਾਉਣ ਵਾਲੇ ਮਿੱਟੀ ਮੇ ਮਿਲ ਜਾਏਗੇ, ਇਹ ਬਾਬਰ ਔਰ ਔਰੰਗਜ਼ੇਬ ਕੀ ਲਾਦ ਹੈ, ਵਰਗੇ ਅਖਿਲੇਸ਼ ਨੂੰ ਭੰਡ ਰਹੇ ਨੇ ਜਿਹੜੇ ਬੰਦੇ ਮੁੱਦੇ ਚੱਕ ਰਹੇ ਨੇ, ਉਹ ਕਹਿੰਦੇ ਆਸਥਾ ਮਿਟਾਉਣ ਵਾਲੇ ਬੰਦੇ ਆ, ਮਤਲਬ ਆਪਣੇ ਆਪ ਨੂੰ ਬਿਲਕੁਲ ਕਲੀਅਰ ਸਾਫ ਦੱਸਦੇ ਹੋਏ ਯੋਗੀ ਜੀ ਬਿਲਕੁਲ ਸਾਫ ਕਹਿ ਰਹੇ ਵੀ ਸਾਡਾ ਤਾਂ ਸਾਰਾ ਕੁਝ ਠੀਕ ਹੈ, ਇਹ ਤਾਂ ਇਹ ਬਾਬਰ ਤੇ ਔਰੰਗਜ਼ੇਬ ਨੇ, ਇਹ ਗੱਲ ਯੋਗੀ ਜੀ ਕਹਿ ਰਹੇ ਨੇ ਇਸ ਮੌਕੇ ਤੇ। ਚਾਵਲਾ ਸਾਹਿਬ
19: ਧੰਨਵਾਦੀ ਆ ਜੀ, ਸਾਨੂੰ ਜਿਹੜਾ ਸਿਸਟਮ ਸਾਡੀ ਟੀਮ ਨੇ ਸੈੱਟ ਕਰਕੇ ਦਿੱਤਾ ਹੈ ਉਹਦੇ ਵਿੱਚ ਜਿਹੜੇ ਅੱਜ ਹੀ ਅਸੀਂ ਫੋਨ ਕਾਲਸ ਕੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਲੋਕਲ ਨੰਬਰ 6479101320 6147910 1320 ਤੇ ਤੁਸੀਂ ਸਾਨੂੰ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ ਦੇ ਵਿੱਚ 6417411919 ਤੇ ਸੁਣ ਸਕਦੇ ਹੋ। ਦਿਲ ਬਾਗੋ ਬਾਗ ਹੈ ਇਸ ਵਕਤ ਕੈਨੇਡਾ ਦੇ ਵਿਚ, ਸਪੇਨ ਦੇ ਵਿਚ, ਇੰਡੀਆ ਦੇ ਵਿਚ ਅਤੇ ਆਸਟ੍ਰੇਲੀਆ ਦੇ ਵਿਚ ਵੀ ਸੁਣਿਆ ਜਾ ਰਿਹਾ। ਸਾਹਮਣੇ ਮੈਂ ਆਪਣੇ ਡੈਸਕਟਾਪ ਤੇ ਜੋ ਮੈਨੂੰ ਸਿਸਟਮ ਦੇ ਵਿਚ ਸੈਟਅਪ ਕਰਕੇ ਦਿੱਤੀ ਹੈ ਅਰਸ਼ ਹੋਣਾ ਨੇ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਕੰਟਰੀ ਦੇ ਵਿਚ ਤੁਹਾਨੂੰ ਰੇਡੀਓ ਤੇ ਜਿਹੜਾ ਹੈ ਮਾਧਿਅਮ ਦੇ ਰਾਹੀਂ ਸੁਣਿਆ ਜਾ ਰਿਹਾ, ਐਪ ਦੇ ਰਾਹੀਂ ਸੁਣਿਆ ਜਾ ਰਿਹਾ। ਸੋ ਅੱਜ ਦੀ ਤਕਨੀਕ ਜਿਹੜੀ ਅਸੀਂ ਝੂਠ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਜਿੰਨੇ ਇਹ ਸਿਸਟਮ ਸੈਟਅਪ ਕਰਕੇ ਦਿੱਤਾ ਹੈ ਉਹ ਵੀ ਦੇਖ ਸਕਦਾ ਹੈ ਕਿ ਸਾਨੂੰ ਵਾਕਿਆ ਹੀ ਇੰਨੀ ਕੰਟਰੀਆਂ ਦੇ ਵਿਚ ਇਸ ਵਕਤ ਸੁਣਿਆ ਜਾ ਰਿਹਾ ਟੈਲੀਫੋਨ ਦੇ ਉੱਤੇ। ਕੈਨੇਡਾ ਦੇ ਵਿਚ ਵਾਦ ਦੀ ਗੱਲ ਹੈ, ਜਿਹੜੇ ਰੇਡੀਓ ਪ੍ਰੋਗਰਾਮ ਦੇਖ ਰਹੇ ਨੇ ਦੈਟਸ ਡਿਫਰੈਂਸ, ਯੂਟਿਊਬ ਫੇਸਬੁੱਕ ਤੇ ਜਿਹੜੇ ਦੇਖ ਰਹੇ ਨੇ ਉਹ ਵੱਖਰੇ ਨੇ, ਰੰਗਲਾ ਪੰਜਾਬ ਦੇ ਐਪ ਤੇ ਵੱਖਰੇ ਨੇ, CJMR 1320 ਦੇ ਐਪ ਤੇ ਵੱਖਰੇ ਨੇ, IPTV ਬਾਕਸ ਤੇ ਜੋ ਲੱਖਾਂ ਲੋਕ ਨੇ ਉਹਨਾਂ ਦੇ ਵਿਚ ਤੁਸੀਂ ਕਿੰਨੇ ਸੁਣ ਦੇਖ ਰਹੇ ਹੋ ਸਾਨੂੰ ਉਹਦਾ ਕੋਈ ਅੰਦਾਜ਼ਾ ਨਹੀਂ, ਉਹ ਵੱਖਰੇ ਨੇ, ਤੇ ਰੇਡੀਓ ਰੈਗੂਲਰ ਜਿਹੜੇ ਕਾਰਾਂ ਵੈਨਾਂ ਟਰੱਕਾਂ ਦੇ ਵਿਚ ਨੇ ਉਹਤੇ ਤੁਸੀਂ ਸੁਣ ਦੇਖ ਰਹੇ ਹੋ। ਸਭਨਾਂ ਦਾ ਧੰਨਵਾਦ। 9058131320 ਜੇ ਅਸੀਂ ਗੱਲ ਕਰੀਏ ਅੱਜ ਦਾ ਛੋਟਾ ਦੁਕਾਨਦਾਰ, ਹਾਂਜੀ, ਜਿਨ੍ਹਾਂ ਦੇ ਆਸਰੇ ਤੇ ਅਸੀਂ ਪ੍ਰੋਗਰਾਮ ਰਨ ਕਰਦੇ ਹਾਂ, ਸਾਨੂੰ ਵੱਡੇ ਕਾਰਪੋਰੇਟ ਅਦਾਰੇ, ਹਾਂ ਹੁਣ CJMR 1320 AM ਦੀ ਜਿਹੜੀ ਚਾਬੀਆਂ ਸਾਡੇ ਕੋਲ ਨੇ ਕਾਰਪੋਰੇਟ ਅਦਾਰਿਆਂ ਦੀਆਂ ਐਡਾਂ ਜ਼ਰੂਰ ਆਉਣਗੀਆਂ, ਵੱਖਰੀ ਗੱਲ ਅਪਰੋਚ ਕੀਤੀ ਜਾਵੇਗੀ, ਵਰਕ ਕਰਾਂਗੇ, ਮਿਲੇਗਾ ਚੰਗਾ ਕਰਾਂਗੇ ਤੇ ਜ਼ਰੂਰ ਆਉਣਗੇ, ਜਿਵੇਂ ਵੱਖ ਵੱਖ ਰੇਡੀਓ ਟੈਲੀਵਿਜ਼ਨ ਨੂੰ ਮਾਰਕੀਟਿੰਗ ਵੇਲੇ ਆਉਂਦੀਆਂ ਨੇ। ਪਰ ਅਸੀਂ ਛੋਟੇ ਛੋਟੇ ਦੁਕਾਨਦਾਰ ਜਿਹੜੇ ਵੱਡੇ ਦਿਲ ਵਾਲੇ ਮਾਲਕ ਨੇ, ਚਾਹੇ ਉਹ ਰੈਸਟੋਰੈਂਟ ਵਾਲੇ ਨੇ, ਗਰੋਸਰੀ ਸਟੋਰ ਵਾਲੇ ਨੇ, ਕੱਪੜੇ ਵਾਲੇ ਨੇ, ਰਿਪੇਅਰ ਸੈਂਟਰ ਵਾਲੇ ਨੇ, ਜੂਲੀ ਸਟੋਰ ਨੇ, ਮਠਿਆਈਆਂ ਬਣਾਉਣ ਵਾਲੇ ਨੇ, ਉਨ੍ਹਾਂ ਤੋਂ ਗੁਰਾਈ ਕਰਕੇ ਤੇ ਪਿਛਲੇ 30 ਸਾਲਾਂ ਤੋਂ ਇਹ ਪ੍ਰੋਗਰਾਮ ਚਲਾਉਂਦੇ ਆ ਰਹੇ। ਭਾਰਤ ਵਿਚ ਹੀ ਨਹੀਂ, ਮੈਨੂੰ ਇੰਜ ਮਹਿਸੂਸ ਹੁੰਦਾ ਕਿ ਵਰਲਡ ਵਾਈਡ ਹੀ ਛੋਟੇ ਦੁਕਾਨਦਾਰਾਂ ਤੇ ਸੰਕਟ ਹੈ। ਭਾਰਤ ਵਿਚ ਵੀ ਖ਼ਬਰ ਆਈ ਹੈ ਕਿ ਛੋਟੇ ਦੁਕਾਨਦਾਰਾਂ ਤੇ ਸੰਕਟ ਹੈ, ਤੇ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ?
20: ਚਲੋ ਸਰ, ਅਸਲ ਚ ਨਾ ਅਸੀਂ ਕੀ ਕਰਦੇ ਹਾਂ ਹੁਣ ਭਾਰਤ ਇੰਡੀਆ ਦੇ ਵਿਚ, ਮੇਰੇ ਖਿਆਲ ਕੁਝ ਹੋਰ ਮੁਲਕਾਂ ਦੇ ਵਿਚ ਵੀ ਅਪਣਾਈ ਜਾ ਰਹੀ ਹੈ ਤਕਨੀਕ ਇਹ, ਸਾਡੇ ਕੋਲ ਇੱਕ QR ਕੋਡ ਦੇਤਾ ਬੈਂਕ ਨੇ ਸਾਨੂੰ, ਤੇ ਉਹਦੇ ਵਿਚ ਜਿਹੜੀਆਂ ਬੈਂਕ ਕਹਿ ਸਕਦੇ ਹਾਂ ਆਪਾਂ ਜਾਂ ਕੁਝ ਕੰਪਨੀਆਂ ਹੈਗੀਆਂ ਨੇ, ਗੂਗਲ ਪੇ ਹੋ ਗਿਆ।
0: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70
20: ਨੂੰ ਇਹ ਬੜਾ ਲਾਭ ਦਿੰਦੀਆਂ। ਲਾਭ ਕੀ ਦਿੰਦੀਆਂ ਨੇ ਕਿ ਬੰਦਾ ਦੁਕਾਨ ਤੇ ਕੋਈ ਵੀ ਸਮਾਨ ਖਰੀਦਦਾ ਤੇ ਕਿੰਨੇ ਪੈਸੇ ਦਾ ਖਰੀਦਦਾ ਉਹ, 50 ਪੈਸੇ ਤੋਂ ਲੈ ਕੇ, ਤੇ ਉਹ ਬੰਦਾ ਸਮਾਨ ਲੈਂਦਾ ਤੇ ਉਹਨੂੰ ਆਨਲਾਈਨ ਕਿਊ ਆਰ ਕੋਡ ਸਕੈਨ ਕਰਦਾ ਤੇ ਉਹਨੂੰ ਪੇਮੈਂਟ ਦੇ ਦਿੰਦਾ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਉਹਨਾਂ ਨੂੰ ਕਹਿਤਾ, ਲੈਟਰ ਜਾਰੀ ਕਰਤਾ ਕਿ ਤੁਸੀਂ ਆਪਣੀ ਸਾਰੀਆਂ ਕੰਪਨੀਆਂ, ਛੋਟੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਦੁਕਾਨਦਾਰ ਨੇ, ਸਾਰੇ ਹੀ ਰੀ ਕੇ ਵਾਈ ਸੀ ਕਰਾਉਣ, ਆਪਣੀ ਤੁਹਾਡੀ ਜਿਹੜੀ ਆਈਡੈਂਟੀ ਹੈਗੀ ਆ ਦੁਬਾਰਾ ਫਿਰ ਤੁਸੀਂ ਉਹਨੂੰ ਉਹ ਜਮ੍ਹਾਂ ਕਰਾਓ, ਉਸ ਨੂੰ ਲੈ ਕੇ ਆਓ ਉਹਦੇ ਵਿੱਚ, ਤਾਂ ਕਿ ਪਤਾ ਲੱਗ ਸਕੇ ਤੁਸੀਂ ਸਹੀ ਦੁਕਾਨਦਾਰ ਹੋ ਗਲਤ ਦੁਕਾਨਦਾਰ ਹੋ। ਤੇ ਇਸ ਸੰਦਰਭ ਦੇ ਵਿੱਚ ਉਹਨਾਂ ਨੇ 15 ਸਤੰਬਰ ਲਾਸਟ ਡੇਟ ਦਿੱਤੀ ਆ, 15 ਸਤੰਬਰ ਤੱਕ ਜੇ ਤੁਸੀਂ ਨਹੀਂ ਕਰਾ ਸਕੇ ਤਾਂ ਤੁਹਾਡਾ UPI ਬੰਦ ਹੋ ਜਾਏਗਾ। ਤੇ ਇਸ ਕਰਕੇ ਭਾਵੇਂ ਕਿ ਪੇਟੀਐਮ, ਗੂਗਲ ਪੇ ਨੇ ਬੇਨਤੀ ਵੀ ਕੀਤੀ ਆ ਕਿ ਤੁਸੀਂ RBI ਨੂੰ ਕਿਹਾ ਉਹਨੇ ਕਿ ਤੁਸੀਂ ਇਹ ਤਰੀਕ ਵਧਾ ਦਿਓ, ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆਉਣੀ ਆ, ਕਿਉਂਕਿ ਬਹੁਤ ਸਾਰੇ ਛੋਟੇ ਦੁਕਾਨਦਾਰ ਅਜੇ ਤੱਕ ਰੀ KYC ਕਰਾਉਣ ਚ ਕਾਮਯਾਬ ਨਹੀਂ ਹੋਏ ਤੇ ਇਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਉਹਨਾਂ ਦਾ ਹੋਣਾ ਤੇ ਪੇਮੈਂਟ ਉਹਨਾਂ ਨੂੰ ਨਹੀਂ ਮਿਲਣੀ, ਕਿਉਂਕਿ ਲੋਕ ਅੱਜ ਕੱਲ ਪਰਸ ਵਿੱਚ ਪੈਸੇ ਲੈ ਕੇ ਨਹੀਂ ਘੁੰਮਦੇ, ਸਗੋਂ ਪਰਸ ਚ ਮੋਬਾਇਲ ਹੁੰਦਾ ਤੇ ਮੋਬਾਇਲ ਨਾਲ ਹੀ ਪੂਰੇ ਪੇਮੈਂਟ ਹੋ ਜਾਂਦੀ ਆ, ਕੋਈ ਦਿੱਕਤ ਨਹੀਂ ਹੋਣੀ। ਇਸ ਕਰਕੇ ਤੁਸੀਂ ਸਾਨੂੰ ਥੋੜਾ ਜਿਹਾ 15 ਅਗਸਤ ਤੋਂ ਹੋਰ 6 ਮਹੀਨੇ ਦਓ। ਤੇ RBI ਨੇ ਜੇਕਰ 6 ਮਹੀਨੇ ਜਾਂ ਹੋਰ ਸਮਾਂ ਨਾ ਦਿੱਤਾ ਤਾਂ ਛੋਟੇ ਦੁਕਾਨਦਾਰਾਂ ਉੱਤੇ ਬੜਾ ਵੱਡਾ ਸੰਕਟ ਆ ਜਾਏਗਾ ਚਵਲਾ ਸਾਹਿਬ ਜੀ।
19: ਔਰ ਕਿਲਾ ਸਾਹਿਬ, ਕੱਲ ਦੀ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ, ਭਾਵੇਂ ਕਿ ਉਹਦੇ ਤੇ ਬੀਤੀ ਰਾਤ ਮੈਂ ਇੱਕ ਆਰਟੀਕਲ ਵੀ ਸੁਣਾਇਆ ਸੀ। ਇੱਕ ਸੱਜਣ ਕਹਿ ਲਓ ਜਾਂ ਫਿਰ ਇੰਜ ਕਹਿ ਲਓ ਕਿ ਉਹ ਕਹਿੰਦਾ ਕਿ ਮੈਂ ਸਨਾਤਨ ਦਾ ਪੈਰੋਕਾਰ ਆ, ਸਨਾਤਨ ਧਰਮ ਦੇ ਮੁਤਾਬਕ ਮੈਂ ਕੰਮ ਕਰ ਰਿਹਾ, ਸਨਾਤਨ ਦੀ ਸੇਵਾ ਕਰ ਰਿਹਾ। ਉਹਨੇ ਇੱਕ ਕੜਾ ਦਿਖਾਇਆ, ਕੜੇ ਦੇ ਨਾਲ ਇੱਕ ਲੜਕੀ ਦੇ ਪਿਤਾ ਦਾ ਸਿਰ ਖੋਲ ਦਿੱਤਾ ਤੇ ਉਸਦੇ ਬਾਵਜੂਦ ਵੀ ਉਹ ਦੰਦਲਾਉਂਦਾ ਫਿਰ ਰਿਹਾ। ਕਹਿੰਦਾ ਕਿ ਉਹ ਤਾਂ ਵੱਡੇ ਵੱਡੇ ਵਿਸ਼ਵ ਦੇ ਨੇਤਾਵਾਂ ਦਾ ਵੀ ਨਾਂ ਲੈ ਰਿਹਾ ਕਿ ਉਹ ਵੀ ਆ ਜਾਣ, ਮੇਰਾ ਕੁਛ ਨਹੀਂ ਵਿਗਾੜ ਸਕਦੇ ਕਿਉਂਕਿ ਮੋਦੀ ਸਾਹਿਬ ਤਾਂ ਮੇਰੇ ਬਾਈ ਹੈ, ਹੋਰ ਵੀ ਨਾਂ ਲੈਂਦਾ ਉਹ। ਭਾਵਾਂ ਕਿ ਹੁਣ ਉਹ ਜਿਹੜੇ ਲੀਡਰਾਂ ਦੇ